ਕੈਲਗਰੀ 102.7 FM ਤੇ। ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਮੰਗਲਵਾਰ ਤੋਂ ਲੈ ਕੇ ਸ਼ਨੀਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਇਲਾਹੀ ਸੰਦੇਸ਼ ਦੇ ਨਾਲ।

0: ਪੁੱਛੀ 760-0983। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
2: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ, ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।
3: ਦਾ ਵੀ ਸਿੱਧਾ ਹੱਥ ਸੀ, ਜਿਵੇਂ ਸੌੜੀ ਸੋਚ ਵਾਲੇ ਧਾਰਮਿਕ ਆਗੂ ਜਿਹੜੇ ਆ ਉਹ ਅੱਗ ਬਲੂਲੇ ਹੋ ਉੱਠੇ
4: ਜੀ,
3: ਜੋ ਪਹਿਲੇ ਵੀ ਆਪਸ ਵਿੱਚ ਹੀ ਲੜਦੇ ਸਨ
4: ਜੀ।
3: ਇਹ ਗੱਲ ਭਾਈ ਗੁਰਦਾਸ ਜੀ ਨੇ ਲਿਖੀ ਆ। ਉਹ ਲਿਖਦੇ ਆ ਕਿ ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਹੁ ਬਾਹਮਣ ਮਿਲਾਣੇ
4: ਜੀ।
3: ਸੱਚ ਨੂੰ ਛੱਡ ਦਿੱਤਾ ਤੇ ਆਪਣੀਆਂ ਰੋਹ ਰੀਤਾਂ ਨੂੰ ਲੈ ਕੇ ਜਾਂ ਮਾਇਆ ਨੂੰ ਲੈ ਕੇ ਇੱਕ ਦੂਜੇ ਨਾਲ ਲੜਨ ਲੱਗ ਪਏ
4: ਜੀ।
3: ਉਹਨਾਂ ਉਸ ਵਿੱਚ ਪਹਿਲੇ ਲੜ ਰਹੇ ਸੀ
4: ਜੀ,
3: ਤੇ ਹੁਣ ਉਹਨਾਂ ਨੇ ਹਕੂਮਤ ਦੇ ਕੰਨ ਭਰਨ ਵਾਸਤੇ ਤੇ ਗੁਰੂ ਸਾਹਿਬ ਦੇ ਵਿਰੁੱਧ ਜਿਹੜੀਆਂ ਸਾਜ਼ਿਸ਼ਾਂ ਰਚੀਆਂ ਉਹਨਾਂ ਦਾ ਆਸਰਾ ਲਿਆ
4: ਜੀ।
3: ਸਾਡੇ ਬਹੁਤੇ ਢਾਡੀ ਤੇ ਪ੍ਰਚਾਰਕ ਇਕੱਲੇ ਚੰਦੂ ਤੇ ਦੋਸ਼ ਲਾਈ ਜਾਂਦੇ ਹਨ
4: ਜੀ,
3: ਪਰ ਚੰਦੂ ਤਾਂ ਇੱਕ ਮਾਮੂਲੀ ਅਹਿਲਕਾਰ ਸੀ
4: ਜੀ।
3: ਚੰਦੂ ਦੇ ਕੋਲ ਬਹੁਤੀ ਪਾਵਰ ਨਹੀਂ ਸੀ ਹੈਗੀ। ਚੰਦੂ ਨੇ ਰਿਸ਼ਤਾ ਕਰਨ ਵੇਲੇ ਗੁਰੂ ਕਿਆਂ ਵਿਰੁੱਧ ਕਬੋਲ ਜ਼ਰੂਰ ਬੋਲੇ ਸਨ
4: ਜੀ
3: ਕਿ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਏ ਹੋ
4: ਜੀ,
3: ਤੇ ਸਿੱਖ ਸੰਗਤ ਨੇ ਇਸ ਦਾ ਕਰੜਾ ਵਿਰੋਧ ਕੀਤਾ ਸੀ
4: ਜੀ।
3: ਇਹ ਗੱਲ ਤਾਂ ਉਹਨੇ ਕੀਤੀ ਆ
4: ਜੀ,
3: ਤੇ ਸੰਗਤਾਂ ਨੇ ਇਸੇ ਕਰਕੇ ਉਹਦਾ ਵਿਰੋਧ ਕੀਤਾ ਸੀ
4: ਜੀ।
3: ਖਾਸ ਕਰਕੇ ਉਸ ਵੇਲੇ ਦਿੱਲੀ ਦੀ ਸੰਗਤ ਨੇ ਬਹੁਤ ਵੱਡਾ ਵਿਰੋਧ ਕੀਤਾ ਸੀ
4: ਜੀ।
3: ਗੁਰੂਆਂ ਭਗਤਾਂ ਦੇ ਸੱਚੇ ਸੁੱਚੇ ਤੇ ਸਿੱਧੇ ਸਾਧੇ ਸੁਨਹਿਰੀ ਉਪਦੇਸ਼ਾਂ ਕਰਕੇ ਧੜਾ ਧੜ ਹਿੰਦੂ ਅਤੇ ਮੁਸਲਮਾਨ ਲੋਕ ਸਿੱਖ ਬਣ ਰਹੇ ਸਨ
4: ਜੀ।
3: ਇਹ ਗੱਲ ਕੋਈ ਅਤਕਸਨੀ ਨਹੀਂ ਹੈ,
4: ਬਿਲਕੁਲ ਇਸੇ ਕੋਈ ਸ਼ੱਕ।
3: ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਉਸ ਵੇਲੇ ਦਾ ਇਤਿਹਾਸਕਾਰ ਮੋਹਸਨ ਫਾਨੀ ਵੀ ਲਿਖਦਾ ਹੈ
4: ਜੀ
3: ਕਿ ਉਸ ਵੇਲੇ ਹਿੰਦੁਸਤਾਨ ਦੀ 9 ਕਰੋੜ ਦੀ ਆਬਾਦੀ ਸੀ
4: ਜੀ,
3: ਜਿਸ ਵਿੱਚੋਂ 6 ਕਰੋੜ ਗੁਰੂ ਨਾਨਕ ਨਾਮ ਲੇਵਾ ਸਿੱਖ ਸਨ
4: ਜੀ।
3: ਤੇ ਉਹ ਲਿਖਦਾ ਹੈ ਕਿ ਗੁਰੂ ਦੀਆਂ ਭਗਤਾਂ ਦਾ ਜਿਹੜਾ ਉਪਦੇਸ਼ ਸੀ ਉਹ ਸਾਰਿਆਂ ਵਾਸਤੇ ਸਾਂਝਾ ਸੀ
4: ਜੀ,
3: ਤੇ ਉਹ ਸਾਰਿਆਂ ਨਾਲ ਪਿਆਰ ਕਰਦੇ ਸੀ ਤੇ ਉਹ ਮਤਲਬ ਰੱਬੀ ਗਿਆਨ ਸਾਰਿਆਂ ਨੂੰ ਵੰਡਦੇ ਸੀ। ਇਸ ਕਰਕੇ ਲੋਕ ਧੜਾ ਧੜ ਸਿੱਖ ਬਣ ਰਹੇ ਸਨ, ਭਾਵੇਂ ਉਹ ਹਿੰਦੂ ਸਨ ਤੇ ਭਾਵੇਂ ਕੁਝ ਮੁਸਲਮਾਨ ਵੀ ਜਿਹੜੇ ਆ ਸਿੱਖ ਬਣ ਰਹੇ ਸਨ
4: ਜੀ।
3: ਹੁਣ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਸੱਚਾ ਸੁੱਚਾ ਗਿਆਨ ਲੈ ਕੇ ਹੀ ਤਾਂ ਜਿਹੜਾ ਆਪਣਾ ਗੁਰੂ ਸਾਹਿਬ ਦਾ ਸਿੱਖ ਬਣਿਆ ਸੀ ਨਾ, ਜਿਹਨੇ ਦੂਜਾ ਕੀ ਨਾਂ ਸੀ ਉਹਦਾ, ਜਿਹੜਾ ਜਿਹਨਾਂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੂੰ 1400 acres ਜ਼ਮੀਨ ਗੁਰੂ ਸਾਹਿਬ ਦੇ ਨਾਂ ਕਰਾਤੀ ਸੀ। ਹੈਲੋ
4: ਜੀ ਜੀ, ਮੈਂ
3: ਗੁਰੂ ਨਾਨਕ ਸਾਹਿਬ ਦਾ ਮਰੀਦ ਬਣ ਗਿਆ ਸੀ
4: ਜੀ। ਤੁਸੀਂ
3: ਰਾਏ ਬੁਲਾਰ
4: ਜੀ,
3: ਰਾਏ ਬੁਲਾਰ ਜਿਹੜਾ ਹੈ ਉਹ ਗੁਰੂ ਸਾਹਿਬ ਦਾ ਸਿੱਖ ਬਣ ਚੁੱਕਾ ਸੀ।
4: ਬਿਲਕੁਲ,
3: ਉਹ ਗੁਰੂ ਸਾਹਿਬ ਦੇ ਸੱਚ ਨੂੰ ਪ੍ਰਵਾਨ ਕਰ ਚੁੱਕਾ ਸੀ
4: ਜੀ।
3: ਇਸ ਕਰਕੇ ਹੀ ਉਸਨੇ ਇੰਨੀ ਜ਼ਮੀਨ ਜਿਹੜੀ ਆ ਗੁਰੂ ਸਾਹਿਬ ਦੇ ਨਾਂ ਲਵਾਈ
4: ਜੀ।
3: ਕਿਸੇ ਹੋਰ ਪੀਰ ਫਕੀਰ ਦੇ ਨਾਂ ਉਹਨੇ ਇੱਕ ਵੀ ਮਰਲਾ ਨਹੀਂ ਲਵਾਇਆ
4: ਜੀ।
3: ਸੋ ਸੱਚ ਨਾਲ ਪਿਆਰ ਕਰਨ ਵਾਲੇ ਦੂਜੇ ਧਰਮਾਂ ਦੇ ਵਿੱਚ ਵੀ ਹੈਗੇ ਆ
4: ਜੀ।
3: ਜਿਹੜਾ ਸੱਚ ਨੂੰ ਪਛਾਣ ਲੈਂਦਾ ਹੈ ਉਹ ਕੁਝ ਨਾ ਕੁਝ ਪ੍ਰਾਪਤ ਕਰ ਲੈਂਦਾ ਹੈ
4: ਜੀ।
3: ਤੇ ਇਹਨਾਂ ਲੋਕਾਂ ਨੇ, ਕੱਟੜਵਾਦੀਆਂ ਨੇ, ਅਭਿਮਾਨੀਆਂ ਨੇ ਅਕਬਰ ਬਾਦਸ਼ਾਹ ਦੇ ਕੰਨ ਭਰੇ
4: ਜੀ।
3: ਪਰ ਅਕਬਰ ਜਿਹੜਾ ਬੜਾ ਖੁੱਲ੍ਹ ਦਿਲਾ ਹੋਣ ਕਰਕੇ ਇਹਨਾਂ ਨੂੰ ਮੂੰਹ ਦੀ ਖਾਣੀ ਪਈ
4: ਜੀ।
3: ਅਕਬਰ ਨੇ ਇਹਨਾਂ ਦੀ ਸੁਣੀ ਅਣਸੁਣੀ ਕਰ ਦਿੱਤੀ
4: ਜੀ।
3: ਅਕਬਰ ਬਾਦਸ਼ਾਹ ਕਈ ਵਾਰ ਗੁਰੂ ਦਰਬਾਰ ਵਿੱਚ ਆਇਆ
4: ਜੀ
3: ਅਤੇ ਗੁਰੂਆਂ ਦੀ ਸਿੱਖਿਆ ਤੋਂ ਬੜਾ ਪ੍ਰਭਾਵਿਤ ਹੋਇਆ
4: ਜੀ।
3: ਪ੍ਰਭਾਵਿਤ ਹੋ ਕੇ ਕਿਸਾਨਾਂ ਦਾ ਮਾਲੀਆ ਅਤੇ ਹਿੰਦੂਆਂ ਦੇ ਤੀਰਥਾਂ ਦਾ ਟੈਕਸ ਵੀ ਮੁਆਫ ਕਰ ਗਿਆ
4: ਜੀ।
3: ਹੁਣ ਅਕਬਰ ਦੀ ਮੌਤ ਤੋਂ ਬਾਅਦ
4: ਜੀ
3: ਉਸਦੇ ਸ਼ਰਾਬੀ ਕਵਾਬੀ ਪੁੱਤਰ ਜਹਾਂਗੀਰ ਨੂੰ ਕੱਟੜਵਾਦੀਆਂ ਨੇ ਇਸ ਕਰਕੇ ਰਾਜਗੱਦੀ ਤੇ ਬਿਠਾਇਆ ਕਿ ਜਹਾਂਗੀਰ ਇਸਲਾਮ ਦਾ ਪ੍ਰਚਾਰ ਕਰੇਗਾ
4: ਜੀ
3: ਅਤੇ ਸਿੱਖ ਲਹਿਰ ਨੂੰ ਖਤਮ ਕਰ ਦੇਵੇਗਾ।
4: ਜਹਾਂਗੀਰ ਦੇ ਨਾਲ ਇਹ ਵਾਅਦਾ ਵੀ ਕਰਵਾਇਆ ਗਿਆ ਸੀ ਉਸਨੂੰ, ਤਾਂ ਹੀ ਉਹਦੀ ਮਦਦ ਕੀਤੀ ਸੀ ਇਹਨਾਂ ਨੇ,
3: ਤਾਂ ਹੀ ਉਹਦੀ ਮਦਦ ਕੀਤੀ ਆ
4: ਜੀ।
3: ਜਦਕਿ ਜਿਹੜੇ ਕੱਟੜ ਮੁੱਲਾ ਮਿਲਾਣੇ ਆ ਇਹ ਅਸਲੀ ਇਸਲਾਮ ਨੂੰ ਮੰਨਣ ਵਾਲੇ ਨਹੀਂ ਹੈਗੇ।
4: ਨਹੀਂ ਤਾਂ ਬਾਦਸ਼ਾਹ ਅਕਬਰ ਜਿਹੜਾ ਸੀ ਆਪਣੇ ਪੋਤਰੇ ਖੁਸਰਾਓ ਨੂੰ ਜਿਹੜਾ ਸੀ ਉਹ ਬਾਦਸ਼ਾਹ ਬਣਾਉਣਾ ਚਾਹੁੰਦਾ ਸੀ, ਜਿਹੜਾ ਜਹਾਂਗੀਰ ਦਾ ਵੱਡਾ ਬੇਟਾ ਸੀ
3: ਉਹਨੂੰ ਉਹ ਬਣਾਉਣਾ ਚਾਹੁੰਦਾ ਸੀ। ਪਰ ਇਹ ਜਿਹੜੇ ਰਿਸ਼ਵਤਖੋਰ ਹੈਗੇ ਆ, ਕੱਟੜਵਾਦੀ ਹੈਗੇ, ਇਹਨਾਂ ਜਹਾਂਗੀਰ ਦੇ ਕੰਨ ਭਰ ਕੇ ਉਹਨੂੰ ਤਿਆਰ ਕਰ ਲਿਆ
4: ਜੀ।
3: ਤੇ ਮਤਲਬ ਇਸਲਾਮ ਦਾ ਪ੍ਰਚਾਰ ਕਰੇਗਾ ਤੇ ਸਿੱਖ ਲਹਿਰ ਨੂੰ ਖਤਮ ਕਰ ਦੇਵੇਗਾ। ਪਰ ਉਹਨੂੰ ਕੀ ਪਤਾ ਸੀ ਕਿ ਲਹਿਰ ਸਗੋਂ ਹੋਰ ਵਧੇ ਫੁੱਲੇਗੀ
4: ਜੀ,
3: ਇਹ ਲਹਿਰ ਖਤਮ ਹੋਣ ਵਾਲੀ ਨਹੀਂ
4: ਜੀ।
3: ਇਸ ਸੰਬੰਧ ਵਿੱਚ ਖੁਦ ਜਹਾਂਗੀਰ ਆਪਣੀ ਸਵੈ ਜੀਵਨੀ ਤੁਝ ਕੇ ਜਹਾਂਗੀਰੀ ਦੇ ਵਿੱਚ ਲਿਖਦਾ ਹੈ
4: ਜੀ
3: ਕਿ ਬਿਆਸ ਦਰਿਆ ਕੰਢੇ ਗੋਇੰਦਵਾਲ ਨਗਰ ਦੇ ਵਿੱਚ ਇੱਕ ਪੀਰਾਂ ਬਜ਼ੁਰਗਾਂ ਦੇ ਭੇਸ ਦੇ ਵਿੱਚ ਅਰਜਨ ਨਾਮ ਦੇ ਹਿੰਦੂ ਨੇ ਬਹੁਤ ਸਾਰੇ ਭੋਲੇ ਭਾਲੇ ਹਿੰਦੂਆਂ ਸਗੋਂ ਬੇਸਮਝ ਮੁਸਲਮਾਨਾਂ ਨੂੰ ਵੀ ਆਪਣੇ ਮਗਰ ਲਾ ਕੇ ਆਪਣੀ ਪੀਰੀ ਦਾ ਢੋਲ ਉੱਚਾ ਵਜਾਇਆ ਹੋਇਆ ਸੀ
4: ਜੀ।
3: ਇਹ ਜਹਾਂਗੀਰ ਤੁਝ ਕੇ ਜਹਾਂਗੀਰੀ ਚ ਲਿਖਦਾ ਹੈ
4: ਜੀ।
3: ਲੋਕ ਉਸ ਨੂੰ ਗੁਰੂ ਆਖਦੇ ਸਨ
4: ਜੀ।
3: ਤਿੰਨ ਚਾਰ ਪੀੜੀਆਂ ਤੋਂ ਇਹ ਦੁਕਾਨ ਜਿਹੜੀ ਇਹ ਚੱਲ ਰਹੀ ਸੀ
4: ਜੀ।
3: ਤੇ ਮੈਂ ਚਿਰ ਤੋਂ ਸੋਚ ਰਿਹਾ ਸੀ ਕਿ ਇਸ ਝੂਠ ਦੀ ਬਾਤਲ ਜਿਹੜੀ ਦੁਕਾਨ ਹੈਗੀ ਆ ਇਸ ਨੂੰ ਬੰਦ ਕੀਤਾ ਜਾਵੇ
4: ਜੀ।
3: ਇਸ ਗੁਰੂ ਅਰਜਨ ਨੂੰ ਇਸਲਾਮ ਵਿੱਚ ਲੈ ਆਂਦਾ ਜਾਵੇ। ਤੇ ਇਹਨਾਂ ਦਿਨਾਂ ਵਿੱਚ ਹੀ ਹਕੂਮਤ ਦਾ ਬਾਗੀ ਖੁਸਰੋ ਇੱਧਰ ਆਇਆ ਤੇ ਇਸ ਨੇ ਗੁਰੂ ਸਾਹਿਬ ਦੇ ਮੱਥੇ ਤੇ ਕੇਸਰ ਦਾ ਟਿੱਕਾ ਲਾ ਕੇ ਜਿੱਥੇ ਉਸਦੀ ਕਾਮਯਾਬੀ ਦੀ ਅਰਦਾਸ ਕੀਤੀ ਉੱਥੇ ਉਹਦੀ ਮਾਲੀ ਸਹਾਇਤਾ ਵੀ ਕੀਤੀ। ਇਹ ਇਲਜ਼ਾਮ ਜਹਾਂਗੀਰ ਲਾ ਰਿਹਾ
4: ਜੀ।
3: ਤੇ ਕਹਿੰਦਾ ਜਦੋਂ ਮੈਨੂੰ ਪਤਾ ਲੱਗਾ ਤਾਂ ਮੈਂ ਹਕੂਮਤ ਹੁਕਮ ਕੀਤਾ ਕਿ ਇਸ ਗੁਰੂ ਨੂੰ ਪਕੜ ਕੇ ਮੇਰੇ ਹਵਾਲੇ ਕੀਤਾ ਜਾਵੇ
4: ਜੀ।
3: ਉਸਦਾ ਘਰ ਘਾਟ ਬੱਚੇ ਤੇ ਮਾਲ ਸਬਾਬ ਮੁਰਤਜਾ ਖਾਂ ਦੇ ਹਵਾਲੇ ਕਰਕੇ ਇਸ ਨੂੰ ਜਾਸਾ ਡੰਡ ਦੇ ਕੇ ਮਾਰ ਦਿੱਤਾ ਜਾਵੇ
4: ਜੀ।
3: ਜਾਸਾ ਡੰਡ ਜਿਹੜਾ ਪੁਰਾਣੇ ਮੰਗੋਲੀਆ ਲੋਕ ਜਿਹੜੇ ਆ ਜਿਨ੍ਹਾਂ ਦਾ ਵਹਿਸ਼ੀਪੁਣਾ ਬੜਾ ਮਸ਼ਹੂਰ ਆ ਉਹ ਦਿਆ ਕਰਦੇ ਸੀ ਜਾਸਾ ਡੰਡ।
4: ਇਹ ਜਿਹੜਾ ਸੀ ਨਾ ਆਪਣਾ ਵੱਡਾ ਵਡੇਰਾ ਜਿਸ ਨੂੰ ਆਪਾਂ ਕਹਿੰਦੇ ਆ ਬਹੁਤ ਵੱਡਾ ਜ਼ਾਲਿਮ ਮੰਗੋਲ ਬਾਦਸ਼ਾਹ ਹੋਇਆ ਦਾ
3: ਹਾਂਜੀ
4: ਮੈਨੂੰ ਨਾਂ ਇਸ ਵੇਲੇ ਜ਼ਹਿਨ ਚੋਂ ਨਿਕਲ ਗਿਆ ਤੈਮੂਰ ਦਾ ਵੀ ਯਾਨੀ ਕਿ ਪਿਓ ਸੀ ਉਹ ਚੰਗੇਜ਼ ਖਾਨ ਦੀ ਜਿਹੜਾ ਉਹਨਾਂ ਦਾ ਉਹ ਸ਼ਮੀਨੀਨ ਕਬੀਲਾ ਸੀ ਇਸਲਾਮ ਨਹੀਂ ਸੀ ਉਹਨਾਂ ਦਾ ਪਹਿਲਾਂ
3: ਅਤੇ
4: ਉਹਨਾਂ ਦਾ ਸ਼ਮੈਨੀਨ ਕਬੀਲੇ ਦਾ ਇੱਕ ਕਾਨੂੰਨ ਸੀ ਯਾਸਾ।
3: ਹਾਂਜੀ ਹਾਂਜੀ
4: ਜੀ
3: ਇਹ ਜਾਸਾ ਡੰਡ ਪੁਰਾਣੇ ਮੰਗੋਲੀਆ ਲੋਕ ਜਿਨ੍ਹਾਂ ਦਾ ਵਹਿਸ਼ੀਪੁਣਾ ਬੜਾ ਮਸ਼ਹੂਰ ਉਹ ਦਿਆ ਕਰਦੇ ਸੀ
4: ਜੀ ਜੀ
3: ਜਿਸ ਵਿੱਚ ਕਿਸੇ ਮਹਾਂਪੁਰਖ ਨੂੰ ਬਿਨਾਂ ਖੂਨ ਡੋਲੇ ਮਾਰਿਆ ਜਾਂਦਾ ਸੀ
4: ਜੀ।
3: ਡਰ ਹੁੰਦਾ ਸੀ ਕਿ ਖੂਨ ਉਸਦੇ ਖੂਨ ਦੇ ਛਿੱਟੇ ਨਾ ਗਿਰ ਜਾਣ ਖੂਨ ਦੇ ਛਿੱਟੇ ਹੋਰ ਸ਼ਹੀਦ ਪੈਦਾ ਨਾ ਹੋ ਜਾਣ ਸੋ ਇਸ ਡਰ ਕਰਕੇ ਉਹ ਸੰਗੇ ਮਰ ਕਰਦੇ ਸੀ ਉਹ ਦੂਜਾ ਆਪਣਾ ਖੂਨ ਨਹੀਂ ਸੀ ਡੁੱਲਣ ਦਿੰਦੇ।
4: ਉਹਨਾਂ ਦਾ ਧਾਰਮਿਕ ਯਕੀਨ ਸੀ ਕਿ ਜੇ ਕਿਸੇ ਧਾਰਮਿਕ ਵਿਅਕਤੀ ਦਾ ਖੂਨ ਜ਼ਮੀਨ ਤੇ ਡੁੱਲੇਗਾ ਉਹਨਾਂ ਦੇ ਕਬੀਲੇ ਦਾ ਅੰਤ ਹੋ ਜਾਏਗਾ
3: ਇਸ
4: ਕਰਕੇ ਉਹ ਇਹ ਕੋਸ਼ਿਸ਼ ਕਰਦੇ ਸੀ ਕਿ ਜਾਂ ਉਹਨੂੰ ਉਬਾਲ ਕੇ ਜਾਂ ਇਸ ਤਰ੍ਹਾਂ ਕੀਤਾ ਜਾਏ ਕਿ ਬਈ ਉਹਦਾ ਖੂਨ ਜਿਹੜਾ ਉਹ ਸੜ ਜਾਏ ਜ਼ਮੀਨ ਤੇ ਨਾ ਡਿੱਗੇ ਅਤੇ ਇਸ ਤਰੀਕੇ ਦੇ ਨਾਲ ਜਿਹੜਾ ਸੀ ਉਸਨੂੰ ਯਾਨੀ ਕਿ ਕਿਸੇ ਵੀ ਧਾਰਮਿਕ ਵਿਅਕਤੀ ਨੂੰ ਇਸ ਤਰ੍ਹਾਂ ਮਾਰਿਆ ਜਾਏ।
3: ਹਾਂਜੀ ਹਾਂਜੀ
4: ਜੀ
3: ਇਸ ਤਰੀਕੇ ਨਾਲ 30 ਮਈ ਸੰਨ 1606 ਨੂੰ
4: ਜੀ
3: ਗੁਰੂ ਅਰਜਨ ਸਾਹਿਬ ਨੂੰ ਭਿਆਨਕ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ
4: ਜੀ।
3: ਤੇ ਇਹ ਤਾਂ ਹੈਗੇ ਸੀ ਸ਼ਹੀਦੀ ਦੇ ਕਾਰਨ
4: ਜੀ।
3: ਬਾਕੀ ਇੱਕ ਇਹ ਵੀ ਕਾਰਨ ਹੈਗਾ ਜਿਹੜਾ ਗੁਰੂ ਸਾਹਿਬ ਨੇ ਗੁਰਬਾਣੀ ਦਾ ਗ੍ਰੰਥ ਲਿਖਿਆ
4: ਜੀ
3: ਇਹ ਵੀ ਬਹੁਤ ਵੱਡਾ ਕਾਰਨ ਸੀ ਇੱਕ
4: ਬਿਲਕੁਲ
3: ਕਿਉਂਕਿ ਉਹ ਸੱਚ ਨੂੰ ਬਰਦਾਸ਼ਤ ਨਹੀਂ ਸੀ ਕਰ ਰਹੇ
4: ਜੀ
3: ਤੇ ਗੁਰੂ ਸਾਹਿਬ ਨੇ ਤਾਂ ਗੁਰੂਆਂ ਭਗਤਾਂ ਤੇ ਰੱਬੀ ਫਕੀਰਾਂ ਦਾ ਜਿਹੜਾ ਸੱਚਾ ਕਲਾਮ ਸੀ ਉਹਨੂੰ ਇਕੱਠਾ ਕਰਤਾ ਇੱਕ ਥਾਂ ਤੇ
4: ਜੀ ਜੀ
3: ਇਹ ਬਰਦਾਸ਼ਤ ਨਹੀਂ ਸੀ ਕਰ ਰਹੇ ਲੋਕ ਤੇ ਸਾਰੇ ਕਾਰਨ ਰਲ ਮਿਲ ਕੇ ਸ਼ਹੀਦੀ ਦਾ ਕਾਰਨ ਬਣੇ
4: ਜੀ।
3: ਤੇ ਹੁਣ ਆਪਾਂ ਵਿਚਾਰ ਕਰਦੇ ਹਾਂ ਵੀ ਇਸ ਸ਼ਹੀਦੀ ਦਾ ਜਿਹੜਾ ਪ੍ਰਤੀਕਰਮ ਕੀ ਹੋਇਆ
4: ਜੀ
3: ਕਿਉਂਕਿ ਸ਼ਹੀਦੀ ਤਾਂ ਹੋ ਗਈ ਇਹ ਕੋਈ ਆਮ ਸ਼ਹੀਦੀ ਤਾਂ ਹੈ ਨਹੀਂ ਸੀ ਆਮ ਬੰਦੇ ਨੂੰ ਕਿਸੇ ਨੂੰ ਕਤਲ ਕਰਤਾ
4: ਜੀ
3: ਤੇ ਗੁਰੂ ਸਾਹਿਬ ਦਾ ਤਾਂ ਉਸ ਵੇਲੇ ਹਿੰਦੁਸਤਾਨ ਦੇ ਵਿੱਚ 30 ਅਰਬ ਕੰਟਰੀਆਂ ਤੱਕ ਪੂਰਾ ਬੋਲਬਾਲਾ ਸੀ ਜਿਸ ਦਾ ਅਸਰ ਇਹ ਹੋਇਆ ਕਿ 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਪਿਤਾ ਦੇ ਆਦੇਸ਼ ਤੇ ਚਲਾਇਆ ਚੱਲਦਿਆਂ ਅਕਾਲ ਤਖ਼ਤ ਦੀ ਰਚਨਾ ਕੀਤੀ
4: ਜੀ
3: ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨ ਲਈਆਂ
4: ਜੀ
3: ਦੂਰ ਦੂਰ ਹੁਕਮਨਾਮੇ ਭੇਜ ਦਿੱਤੇ ਕਿ ਹੁਣ ਸਿੱਖ ਰਸਤਾਂ ਬਸਤਾਂ ਦੇ ਨਾਲ
4: ਜੀ
3: ਜਵਾਨੀਆਂ ਸ਼ਸਤਰ ਅਤੇ ਘੋੜੇ ਭੇਟਾ ਕਰਨ
4: ਜੀ
3: ਹੁਣ ਸ਼ਸਤਰ ਵਿੱਦਿਆ ਦਾ ਅਭਿਆਸ ਕਰਨ ਅਤੇ ਸ਼ਿਕਾਰ ਖੇਡਣ
4: ਜੀ
3: ਇਸ ਤਰ੍ਹਾਂ ਥੋੜੇ ਸਮੇਂ ਵਿੱਚ ਹੀ ਗੁਰੂ ਦੀ ਫੌਜ ਤਿਆਰ ਹੋ ਗਈ
4: ਜੀ
3: ਗੁਰੂ ਜੀ ਨੇ ਜ਼ਾਲਮ ਹਕੂਮਤ ਨਾਲ 4 ਜੰਗਾਂ ਵੀ ਲੜੀਆਂ
4: ਜੀ
3: ਜਿਨ੍ਹਾਂ ਵਿੱਚ ਸਰਕਾਰ ਨੂੰ ਕਰਾਰੀ ਹਾਰ ਹੋਈ
4: ਜੀ
3: ਲੋਕ ਇਨਸਾਫ ਲਈ ਦਿੱਲੀ ਦਾ ਤਖ਼ਤ ਛੱਡ ਕੇ ਅਕਾਲ ਤਖ਼ਤ ਤੇ ਗੁਰੂ ਦੀ ਸ਼ਰਨ ਦੇ ਵਿੱਚ ਆਉਣ ਲੱਗ ਪਏ
4: ਜੀ
3: ਗੁਰੂ ਸਾਹਿਬ ਨੇ ਤਾਂ ਉਸ ਵੇਲੇ ਤਖ਼ਤ ਤਾਂ ਕਾਇਮ ਕੀਤਾ ਸੀ ਲੋਕਾਂ ਨੂੰ ਇਨਸਾਫ ਨਹੀਂ ਸੀ ਮਿਲਦਾ ਦਿੱਲੀ ਦੇ ਤਖ਼ਤ ਤੋਂ
4: ਜੀ
3: ਤੇ ਗੁਰੂ ਸਾਹਿਬ ਦੇ ਕੋਲ ਜਿਹੜੇ ਆਉਂਦੇ ਸੀ ਉਹਨਾਂ ਨੂੰ ਗੁਰੂ ਸਾਹਿਬ ਇਨਸਾਫ ਦਿੰਦੇ ਸੀ
4: ਜੀ
3: ਹੋਰ ਗੁਰੂ ਸਾਹਿਬ ਨੇ ਅਕਾਲ ਤਖ਼ਤ ਦੀ ਰਚਨਾ ਕਰਕੇ ਪੁਜਾਰੀਆਂ ਦੇ ਹਵਾਲੇ ਨਹੀਂ ਸੀ ਕੀਤਾ ਤੇ ਨਾ ਇਹ ਕਿਹਾ ਸੀ ਵੀ ਤੁਸੀਂ ਜਣੇ ਖੜੇ ਨੂੰ ਛੇਕੀ ਜਾਓ
4: ਜੀ
3: ਇਹ ਗੱਲ ਨਹੀਂ ਸੀ ਹੈਗੀ
4: ਜੀ
3: ਗੁਰੂ ਗੁਰੂ ਦੀ ਸ਼ਰਨ ਆਉਣ ਲੱਗ ਪਏ ਲੋਕ
4: ਜੀ,
3: ਲੋਕਾਂ ਦੇ ਮਸਲੇ ਹੱਲ ਹੋਣ ਲੱਗ ਪਏ। ਗੁਰੂ ਆਪਣੇ ਲੋਕ ਆਪਣੇ ਆਪ ਨੂੰ ਗੁਰੂ ਦੀ ਸ਼ਰਨ ਦੇ ਵਿੱਚ ਸੁਰੱਖਿਆ ਸਮਝਣ ਲੱਗ ਪਏ
4: ਜੀ।
3: ਮੁਗਲੀਆ ਹਕੂਮਤ ਦੀਆਂ ਜੜ੍ਹਾਂ ਖੋਖਲੀਆਂ ਹੋ ਗਈਆਂ
4: ਜੀ।
3: ਜਹਾਂਗੀਰ ਨੂੰ ਸੁਲਾਹ ਲਈ ਗੁਰੂ ਜੀ ਦੀ ਸ਼ਰਨ ਵਿੱਚ ਵੀ ਆਉਣਾ ਪਿਆ
4: ਜੀ,
3: ਤੇ ਜਹਾਂਗੀਰ ਆਇਆ ਵੀ
4: ਜੀ ਜੀ।
3: ਸੱਤਵੇਂ ਅਤੇ ਅੱਠਵੇਂ ਗੁਰੂ ਤੱਕ ਸ਼ਾਂਤੀ ਪਸਰੀ ਰਹੀ
4: ਜੀ,
3: ਪਰ ਗੁਰੂ ਦਰਬਾਰ ਵਿੱਚ ਸਿੱਖ ਫੌਜਾਂ ਹਮੇਸ਼ਾ ਬਰਕਰਾਰ ਰਹੀਆਂ ਤੇ ਆਪਣੇ ਸ਼ਸਤਰ ਵਿੱਦਿਆ ਦੇ ਕਰਤੱਵ ਜਿਹੜੀਆਂ ਉਹ ਕਰਦੀਆਂ ਰਹੀਆਂ। ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਧਰਮ ਦੀ ਖਾਤਰ ਮਜ਼ਲੂਮ ਦੀ ਰੱਖਿਆ ਲਈ ਆਪਾ ਕੁਰਬਾਨ ਕਰ ਦਿੱਤਾ
4: ਜੀ।
3: ਮਜ਼ਲੂਮਾਂ ਦੇ ਵਾਸਤੇ ਗੁਰੂ ਸਾਹਿਬ ਕੁਰਬਾਨ ਹੋਏ, ਨਾ ਕਿ ਕਿਸੇ ਧਰਮ ਵਾਸਤੇ
4: ਜੀ।
3: ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ ਖੰਡੇ ਦੀ ਪੋਲ ਦੇ ਕੇ
4: ਜੀ
3: ਖਾਲਸਾ ਫੌਜ ਦਾ ਲਕਬ ਦਿੱਤਾ, ਖਾਲਸਾ ਫੌਜ ਤਿਆਰ ਕੀਤੀ
4: ਜੀ,
3: ਅਤੇ ਸਦਾ ਤਿਆਰ ਬੁਰ ਤਿਆਰ ਰਹਿਣ ਦਾ ਆਦੇਸ਼ ਕਰ ਦਿੱਤਾ
4: ਜੀ,
3: ਕਿ ਮੇਰਾ ਖਾਲਸਾ ਜਿਹੜਾ ਉਹ ਹਰ ਵੇਲੇ ਤਿਆਰ ਬੁਰ ਤਿਆਰ ਰਹੇਗਾ
4: ਜੀ ਜੀ।
3: ਤੇ ਇਸੇ ਕਰਕੇ ਨਿਹੰਗ ਜਿਹੜੇ ਨੇ, ਭਾਵੇਂ ਉਹਨਾਂ ਨੇ ਬਾਕੀ ਬਾਣੀ ਤਾਂ ਛੱਡ ਦਿੱਤੀ ਆ, ਪਰ ਜਿਹੜਾ ਬਾਣਾ ਹੈਗਾ ਜਿਸ ਤਰ੍ਹਾਂ ਉਹ ਤਿਆਰ ਬੁਰ ਤਿਆਰ ਰਹਿੰਦੇ ਆ, ਉਸ ਨੂੰ ਉਹਨਾਂ ਨੇ ਰੱਖਿਆ ਹੋਇਆ
4: ਜੀ।
3: ਤੇ ਅੱਜ ਕੱਲ ਜਿਹੜੇ ਸਾਰੇ ਤਾਂ ਨਹੀਂ, ਮੰਨ ਲਓ ਜਾਰੇ ਜਿਹੜੇ ਨਿਹੰਗੇ ਹੈਗੇ ਆ ਉਹ ਗੁਰੂ ਸਿਧਾਂਤਾਂ ਨੂੰ ਛੱਡ ਚੁੱਕੇ ਆ
4: ਜੀ।
3: ਤੇ ਜਿਹੋ ਜਿਹੇ ਗੁਰੂ ਸਾਹਿਬ ਨੇ ਖਾਲਸਾ ਫੌਜਾਂ ਤਿਆਰ ਕੀਤੀਆਂ ਸੀ ਉਹਨਾਂ ਵਰਗੇ ਨਹੀਂ ਰਹਿ ਗਏ
4: ਜੀ। ਜਿਹੜਾ ਇਹ ਅਜੋਕਾ ਨਿਹੰਗ ਕਲਚਰ ਆ, ਇਹ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਹੋਇਆ, ਇਹ ਨਹੀਂ ਸੀ ਉਸ ਵਕਤ,
3: ਕਿ ਪਹਿਲਾਂ ਨਹੀਂ ਸੀ ਹੈਗਾ, ਪਹਿਲਾਂ ਤਾਂ ਖਾਲਸਾ ਤਿਆਰ ਕੀਤਾ ਸੀ।
4: ਜਿਹੜੀਆਂ ਖਾਲਸਾ ਫੌਜਾਂ ਸਨ ਉਹ ਖਾਲਸਾ ਹੀ ਸਨ, ਉਹੀ ਉਹਨਾਂ ਦੇ ਹੀ ਬਾਅਦ ਵਿੱਚ ਤਰਨਾ ਦਲ, ਬੁੱਢਾ ਦਲ ਵਗੈਰਾ ਉਹਨਾਂ ਦੇ ਹੀ ਉਹ ਬਣੇ ਸੀ, ਉਹ ਮਿਸਲਾਂ ਦੇ ਵਿੱਚ ਵੀ ਉਹੀ ਸਨ। ਜਿਹੜਾ ਅਜੋਕਾ ਹੈ ਇਹ ਇੱਕ ਵਿਹਲੜਾਂ ਦੀ ਜਿਹੜੀ ਜਮਾਤ ਹੈ, ਇਹ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਬਣੀ ਹੈ।
3: ਆਹੋ ਤਾਂ ਸਾਰੇ ਕਿਰਤੀ ਸੀ, ਨਾਲੇ ਕਿਸੇ ਬੜੇ ਵਿਦਵਾਨ ਬੰਦੇ ਨੂੰ ਤੇ ਜ਼ਿੰਮੇਵਾਰ ਬੰਦੇ ਨੂੰ ਉਹ ਆਗੂ ਸਾਫਦੇ ਸੀ, ਜਣੇ ਖਣੇ ਨੂੰ ਥੋੜਾ ਥਾਪ ਦਿੰਦੇ ਸੀ
4: ਬਿਲਕੁਲ।
3: ਔਰੰਗਜ਼ੇਬ ਦੀ ਜ਼ਾਲਮ ਹਕੂਮਤ ਅਤੇ ਕਿਰਤ ਕਣ ਪਹਾੜੀ ਰਾਜਿਆਂ ਦੇ ਨਾਲ
4: ਜੀ
3: 14 ਜੰਗਾਂ ਬੇਇਨਸਾਫੀ ਅਤੇ ਜ਼ੁਲਮ ਦੇ ਵਿਰੁੱਧ ਲੜੀਆਂ ਗੁਰੂ ਸਾਹਿਬ ਨੇ
4: ਜੀ,
3: ਜਿਸ ਦੇ ਫਲਸਰੂਪ ਬਾਬਾ ਬੰਦਾ ਸਿੰਘ ਬਹਾਦਰ ਨੇ 8 ਸਾਲ ਸਿੱਖ ਰਾਜ ਕਾਇਮ ਕੀਤਾ
4: ਜੀ।
3: ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ ਦਾ ਸਿੱਕਾ ਚਲਾਇਆ
4: ਜੀ।
3: ਦੇਖੋ ਇਹ ਜਿਹੜੇ ਟਕਸਾਲੀ ਆ, ਸੰਪਰਦਾਇ ਡੇਰੇਦਾਰ ਆ, ਇਹ ਬਾਬਾ ਬੰਦਾ ਬਹਾਦਰ ਦੇ ਉੱਪਰ ਇਲਜ਼ਾਮ ਲਾਉਂਦੇ ਆ ਕਿ ਉਹ ਆਪਣੇ ਆਪ ਨੂੰ ਗੁਰੂ ਕਹਾਉਣ ਲੱਗ ਗਿਆ ਸੀ ਤੇ ਉਹਨੇ ਆਪਣੀ ਦਰਸ਼ਨ ਫਤਿਹ ਬਣਾ ਲਈ ਸੀ।
4: ਇਹ ਉਹ ਲੋਕ ਸਨ ਜਿਹੜੇ ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਦੇ ਵਿਰੁੱਧ ਭੁਗਤੇ ਸਨ।
3: ਹਾਂਜੀ ਹਾਂਜੀ। ਸੋ ਬਾਬਾ ਬੰਦਾ ਸਿੰਘ ਬਹਾਦਰ ਨੇ ਜੇ ਇੰਨਾ ਕੁਛ ਕਰਨਾ ਹੁੰਦਾ ਤੇ ਉਹ ਹਕੂਮਤ ਨਾਲ ਮਿਲ ਜਾਂਦਾ, ਉਹਨੂੰ ਕੋਈ ਲੋੜ ਸੀ ਆਪਣਾ ਬੰਦ ਬੰਦ ਨਚਾਉਣ ਦੀ ਤੇ ਆਪਣੇ ਛੋਟੇ ਜਿਹੇ ਬੱਚੇ ਦਾ ਦੂਜਾ ਦਿਲ ਆਪਣੇ ਮੂੰਹ ਵਿੱਚ ਪਾਉਣ ਦੀ
4: ਜੀ।
3: ਇਸ ਉਤੋਂ ਜੇ ਆਪਣੇ ਆਪ ਨੂੰ ਪੰਥ ਕਹਾਉਂਦੇ ਆ ਟਕਸਾਲ ਵਾਲੇ, ਤੇ ਉਂਝ ਇਹੋ ਜਿਹੀਆਂ ਬੇਥਵੀਆਂ ਆਪਣੀਆਂ ਕਥਾ ਕਹਾਣੀਆਂ ਤੇ ਆਪਣੇ ਗ੍ਰੰਥਾਂ ਵਿੱਚ ਮਾਰੀ ਜਾਂਦੇ ਆ
4: ਜੀ।
3: ਹੁਣ ਤਾਂ ਇਹਨਾਂ ਦਾ ਜਿਹੜਾ ਆਕਾ ਹੈਗਾ ਧੁੰਮਾ, ਉਹ ਬਿਲਕੁਲ ਹੀ RRS ਨੂੰ ਸਮਰਪਿਤ ਹੋ ਗਿਆ
4: ਜੀ ਜੀ।
3: ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਨਾਮ ਦਾ ਸਿੱਕਾ ਚਲਾਇਆ
4: ਜੀ,
3: ਤੇ ਜੇ ਉਹ ਆਪਣੇ ਆਪ ਨੂੰ ਗੁਰੂ ਕਹਾਉਂਦਾ ਤੇ ਉਹ ਆਪਣੇ ਨਾਮ ਦਾ ਸਿੱਕਾ ਚਲਾਉਂਦਾ
4: ਜੀ।
3: ਜ਼ਾਲਮ ਹਕੂਮਤ ਉਹ ਗਿਣ ਗਿਣ ਕੇ ਬਦਲੇ ਲੈ, ਖਾਸ ਕਰਕੇ ਮਾਸੂਮ ਬੱਚਿਆਂ ਸਾਹਿਬਜ਼ਾਦਿਆਂ ਨੂੰ
4: ਜੀ
3: ਬੇਇਨਸਾਫ਼ੀ ਤੇ ਬੇਕਿਰਕੀ ਨਾਲ ਸ਼ਹੀਦ ਕਰਨ ਵਾਲੇ ਵਜ਼ੀਰ ਖਾਂ ਸੂਬਾ ਸਰਹੰਦ ਨੂੰ ਕੀਤੀ ਦਾ ਫਲ ਭੁਗਤਾਉਂਦੇ ਹੋਏ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ
4: ਜੀ।
3: ਜਿਵੇਂ ਉਹਨਾਂ ਨੇ ਬੜੀ ਬੇਦਰਦੀ ਦੇ ਨਾਲ ਮਾਸੂਮਾਂ ਨੂੰ ਸ਼ਹੀਦ ਕੀਤਾ, ਮਤਲਬ ਬਹੁਤ ਹੀ ਬੇਦਰਦੀ ਦੇ ਨਾਲ
4: ਜੀ,
3: ਤੇ ਬਾਬਾ ਸਿੰਘ ਬੰਦਾ ਸਿੰਘ ਬਹਾਦਰ ਨੇ ਵੀ ਫਿਰ ਇਸ ਨੂੰ ਦੂਜਾ ਫਲਿਆਂ ਦੇ ਵਿਰੁੱਧ ਬੰਨ ਕੇ ਤੇ ਝਾੜੀਆਂ ਦੇ ਕੰਡਿਆਂ ਵਾਲੀਆਂ ਝਾੜੀਆਂ ਦੇ ਵਿੱਚ ਹੀ ਕੱਢਿਆ
4: ਜੀ।
3: ਇਤਿਹਾਸਕਾਰ ਤਾਂ ਹੋਰ ਵੀ ਬੜਾ ਕੁਛ ਲਿਖਦੇ, ਮਤਲਬ ਬੜੇ ਭਿਆਨਕ ਤਸੀਹੇ ਦਿੱਤੇ ਇਹਨੂੰ
4: ਜੀ ਜੀ,
3: ਕਿ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਸੀ ਉਹ ਸਾਹਿਬਜ਼ਾਦਿਆਂ ਦੇ ਨਾਲ ਇੰਨਾ ਪਿਆਰ ਸੀ, ਉਹ ਉਹਨਾਂ ਦੇ ਬੇਮਸੂਮਾਂ ਦੀ ਬੇਦਰਦ ਕੀਤੀ ਗਈ ਜਿਹੜੀ ਸ਼ਹੀਦੀ ਆ, ਦਰਦਨਾਕ ਮੌਤ ਆ, ਉਹਨੂੰ ਬਰਦਾਸ਼ਤ ਨਹੀਂ ਕਰ ਸਕਿਆ
4: ਜੀ।
3: ਇਸ ਕਰਕੇ ਉਹਨੇ ਸੂਬਾ ਸਰਹੰਦ ਨੂੰ ਕੀਤੀ ਦਾ ਫਲ ਭੁਗਤਾਉਂਦੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ
4: ਜੀ।
3: 8 ਸਾਲ ਬਹੁਤ ਵਧੀਆ ਰਾਜ ਕੀਤਾ
4: ਜੀ,
3: ਜਿਸ ਵਿੱਚ ਸਭ ਦੇ ਹੱਕਾਂ ਦੀ ਰਾਖੀ ਕਰਦੇ ਹੋਏ ਵਾਹੀ ਯੋਗ ਜ਼ਮੀਨਾਂ ਕਿਰਤੀ ਕਿਸਾਨਾਂ ਵਿੱਚ ਵੰਡ ਦਿੱਤੀਆਂ
4: ਜੀ।
3: ਸਿੱਖ ਫੌਜ ਵਿੱਚ ਅਕੀਦਤਮੰਦ ਹਿੰਦੂ ਅਤੇ ਮੁਸਲਮਾਨ ਵੀ ਭਰਤੀ ਕੀਤੇ
4: ਜੀ,
3: ਅਤੇ ਧਰਮ ਸਥਾਨਾਂ ਦੀ ਸੇਵਾ ਕਰਦੇ ਹੋਏ ਗੁਰਦੁਆਰੇ ਮਸਜਿਦਾਂ ਅਤੇ ਮੰਦਰ ਵੀ ਬਣਵਾਏ
4: ਜੀ।
3: ਬਾਬਾ ਬੰਦਾ ਸਿੰਘ ਬਹਾਦਰ ਇਸਲਾਮ ਦੇ ਵਿਰੁੱਧ ਨਹੀਂ ਸੀ ਹੈਗਾ
4: ਜੀ ਜੀ,
3: ਉਹ ਜਿਹੜੇ ਇਸਲਾਮ ਦਾ ਨਾਂ ਵਰਤ ਕੇ ਜ਼ੁਲਮ ਕਰਦੇ ਸੀ ਉਹਨਾਂ ਦੇ ਵਿਰੁੱਧ ਸੀ ਹੈਗਾ
4: ਬਿਲਕੁਲ।
3: ਜੇ ਇਸਲਾਮ ਦੇ ਵਿਰੁੱਧ ਹੁੰਦਾ ਤੇ ਉਹ ਮਸਜਿਦਾਂ ਦੀ ਉਸਾਰੀ ਨਾ ਕਰਾਉਂਦਾ
4: ਜੀ।
3: ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਤੋਂ ਬਾਅਦ ਸਿੱਖਾਂ ਦੇ ਵਿੱਚ 65 ਜਥੇ ਬਣ ਗਏ
4: ਜੀ,
3: ਜਿਨ੍ਹਾਂ ਨੇ ਸਰਦਾਰ ਕਪੂਰ ਸਿੰਘ ਨੂੰ ਨਵਾਬੀ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨਲ ਕੌਮ ਭਾਵ ਕੌਮ ਦਾ ਬਾਦਸ਼ਾਹ ਥਾਪਿਆ
4: ਜੀ।
3: ਇਹਨਾਂ ਬਹਾਦਰ ਤੇ ਸੇਵਾ ਦੇ ਪੁੰਜ ਮਹਾਨ ਆਗੂਆਂ ਦੀ ਸਹਿਯੋਗ ਅਗਵਾਈ ਵਿੱਚ ਜੰਗਲਾਂ ਬੇਲਿਆਂ ਵਿੱਚ ਰਹਿੰਦੇ ਹੋਏ ਵੀ ਜ਼ਾਲਮ ਸਰਕਾਰ ਨੂੰ ਭੜਥੂ ਪਾਈ ਰੱਖਿਆ
4: ਜੀ,
3: ਉਹਨਾਂ ਦੀ ਈਨ ਨਹੀਂ ਮੰਨੀ
4: ਜੀ।
3: ਫਿਰ 65 ਜਥਿਆਂ ਤੋਂ ਬਾਅਦ ਵਿੱਚ 12 ਮਿਸਲਾਂ ਬਣ ਗਈਆਂ
4: ਜੀ।
3: ਮਹਾਰਾਜਾ ਰਣਜੀਤ ਸਿੰਘ ਨੇ ਤੋਂ ਬਾਅਦ ਚ ਆਉਂਦੇ ਆ, ਮਤਲਬ 65 ਜਥਿਆਂ ਤੋਂ ਬਾਅਦ 12 ਮਿਸਲਾਂ ਹੋਂਦ ਵਿੱਚ ਆਉਂਦੀਆਂ
4: ਜੀ।
3: ਸਿੱਖ ਮਿਸਲਾਂ ਨੇ ਵੀ ਜ਼ਾਲਮ ਹਕੂਮਤ ਨੂੰ ਸੁੱਖ ਦੀ ਨੀਂਦ ਨਾ ਸੌਣ ਦਿੱਤਾ
4: ਜੀ,
3: ਅਤੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਬਾਅਦ ਦੇ ਵਿੱਚ ਮਿਸਲਾਂ ਨੂੰ ਇਕੱਠਿਆਂ ਕਰਕੇ ਤਾਂ 50 ਸਾਲ ਰਾਜ ਕੀਤਾ, ਸਿੱਖ ਰਾਜ ਕਾਇਮ ਕੀਤਾ
4: ਜੀ।
3: ਤੇ ਮਹਾਰਾਜਾ ਰਣਜੀਤ ਸਿੰਘ ਦਾ ਤਾਂ ਰਾਜ ਜਿਹੜਾ ਸੀ ਉਹ ਮਤਲਬ 50 ਸਾਲ ਆਮ ਬੰਦਾ ਰਾਜ ਨਹੀਂ ਕਰ ਸਕਦਾ
4: ਜੀ ਜੀ।
3: ਮਹਾਰਾਜਾ ਰਣਜੀਤ ਸਿੰਘ ਬਾਰੇ ਇੱਕ ਮੁਸਲਮਾਨ ਨੇ ਲਿਖਿਆ, ਕਹਿੰਦਾ ਕਾਬਲ ਦੀਆਂ ਕੰਧਾਂ ਤੱਕ ਮੈਂ ਪਾਉਂਦਾ ਕੂਕਰ ਹਾਂ, ਪਰ ਪਿਆਰੇ ਬਾਬਾ ਜੀ ਮੈਂ ਪਰਜਾ ਦਾ ਕੂਕਰ ਹਾਂ
4: ਜੀ।
3: ਕਹਿੰਦੇ ਜਦੋਂ ਲਾਹੌਰ ਦੇ ਵਿੱਚ ਕਾਲ ਪੈ ਗਿਆ ਸੀ ਨਾ
4: ਜੀ,
3: ਤਾਂ ਉਦੋਂ ਮਹਾਰਾਜ ਨੇ ਰਾਜ ਦਰਬਾਰ ਦੇ ਖਜ਼ਾਨੇ ਖੋਲ੍ਹ ਦਿੱਤੇ ਸੀ
4: ਜੀ,
3: ਵੀ ਜਿੰਨਾ ਕੋਈ ਅਨਾਜ ਲਿਜਾ ਸਕਦਾ ਲੈ ਜਾਓ। ਕਹਿੰਦੇ ਉਹਨਾਂ ਦੇ ਵਿੱਚ ਇੱਕ 70-80 ਸਾਲ ਦਾ ਮੋਚੀ ਮੁਸਲਮਾਨ ਵੀ ਆ ਗਿਆ
4: ਜੀ,
3: ਤੇ ਉਹ ਭਾਰਾ ਪੰਡ ਬੰਨ ਚੁੱਕ ਬੈਠਾ ਤੇ ਉਹ ਤੋਂ ਚੱਕੀ ਨਾ ਗਈ
4: ਜੀ,
3: ਤੇ ਮਹਾਰਾਜ ਰਣਜੀਤ ਸਿੰਘ ਸਾਰਾ ਕੁਝ ਦੇਖ ਰਿਹਾ ਸੀ
4: ਜੀ।
3: ਤਾਂ ਉਸ ਵੇਲੇ ਪਾਂਡੀ ਦਾ ਰੂਪ ਧਾਰਨ ਕਰਕੇ ਭੇਸ ਬਦਲ ਕੇ ਮਹਾਰਾਜ ਰਣਜੀਤ ਸਿੰਘ ਨੇ ਉਹ ਪੰਡ ਚੱਕ ਲਈ
4: ਜੀ,
3: ਤੇ ਲਾਹੌਰ ਦੇ ਵਿੱਚ ਉਹਦੇ ਮੋਚੀ ਦੇ ਘਰ ਵਿੱਚ ਜਾ ਕੇ ਪੰਡ ਜਿਹੜੀ ਆ ਰੱਖੀ
4: ਜੀ।
3: ਜਦੋਂ ਪੰਡ ਰੱਖ ਕੇ ਮੁੜਨ ਲੱਗਾ
4: ਜੀ,
3: ਤਾਂ ਉਸ ਮੋਚੀ ਨੇ ਪੁੱਛ ਲਿਆ, ਤੁਸੀਂ ਕੌਣ ਹੋ, ਤੁਹਾਡਾ ਨਾਂ ਕੀ ਆ
4: ਜੀ?
3: ਤਾਂ ਮਹਾਰਾਜਾ ਨੇ ਕਿਹਾ ਵੀ ਤੁਸੀਂ ਨਾਂ ਤੋਂ ਕੀ ਲੈਣਾ ਹੈ, ਮੈਂ ਤੁਹਾਨੂੰ ਲੋੜ ਸੀ, ਮੈਂ ਤੁਹਾਡਾ ਕੰਮ ਕਰ ਦਿੱਤਾ
4: ਜੀ।
3: ਤੇ ਉਹ ਫਿਰ ਵੀ ਖਹਿੜੇ ਪੈ ਗਿਆ
4: ਜੀ।
3: ਜਦੋਂ ਖਹਿੜੇ ਪੈ ਗਿਆ ਤੇ ਫਿਰ ਮਹਾਰਾਜ ਰਣਜੀਤ ਸਿੰਘ ਨੇ ਜਿਹੜਾ ਮੈਂ ਪਹਿਲਾਂ ਬੋਲਿਆ ਸੀ, ਕਹਿਣ ਲੱਗੇ ਬਾਬਾ ਜੀ ਕਾਬਲ ਦੀਆਂ ਕੰਧਾਂ ਤੱਕ ਮੈਂ ਪਾਉਂਦਾ ਕੂਕਰ ਹਾਂ
4: ਜੀ,
3: ਕਾਬਲ ਕੰਧਾਰ ਦੀਆਂ ਕੰਧਾਂ ਤੱਕ ਮੇਰੀਆਂ ਧੁੰਮਾਂ ਪਈਆਂ ਹੋਈਆਂ ਨੇ
4: ਜੀ,
3: ਪਰ ਪਿਆਰੇ ਬਾਬਾ ਜੀ ਮੈਂ ਪਰਜਾ ਦਾ ਕੂਕਰ ਹਾਂ
4: ਜੀ,
3: ਪਰ ਮੈਂ ਪਰਜਾ ਦੀ ਸੇਵਾ ਕਰਨ ਵਾਲਾ ਹਾਂ, ਮੈਂ ਲੋੜਵੰਦਾਂ ਦੀ ਸੇਵਾ ਕਰਦਾ ਹਾਂ
4: ਜੀ,
3: ਤੇ ਲੋਕ ਮੈਨੂੰ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਆ
4: ਜੀ।
3: ਤੇ ਅੱਜ ਮਤਲਬ 50 ਸਾਲ ਰਾਜ ਕੀਤਾ ਜੋ ਫੁੱਟ ਕਰਕੇ ਫਿਰ ਜਾਂਦਾ ਰਿਹਾ
4: ਜੀ ਜੀ।
3: ਜਿਹੜੇ ਡੋਗਰੇ ਸੀ ਇਹ ਵਿੱਚ ਐਡ ਹੋ ਗਏ, ਪੁਜਾਰੀ ਐਡ ਹੋ ਗਏ, ਤੇ ਉਹਨਾਂ ਨੇ ਮਤਲਬ ਫੁੱਟ ਪਾ ਦਿੱਤੀ ਰਾਜ ਦੇ ਵਿੱਚ
4: ਜੀ,
3: ਤੇ ਅੱਜ ਤੱਕ ਨਹੀਂ ਉਹ ਰਾਜ ਮਿਲਿਆ। ਗੁਰਦੁਆਰਿਆਂ ਉੱਤੇ ਮਹੰਤ ਕਾਬਜ ਹੋ ਗਏ, ਜੋ ਭਾਰੀ ਕੁਰਬਾਨੀਆਂ ਕਰਕੇ ਫਿਰ ਬਾਅਦ ਦੇ ਵਿੱਚ ਸਿੰਘਾਂ ਨੂੰ ਕੱਢਣੇ ਪਏ
4: ਜੀ।
3: ਫਿਰ ਸਿੰਘ ਸਭਾ ਲਹਿਰ ਪੈਦਾ ਹੋਈ, ਸਿੱਖੀ ਦਾ ਫਿਰ ਪ੍ਰਚਾਰ ਹੋਇਆ, ਪਰ ਇਹਨਾਂ ਕਰਮ ਕਾਂਡੀ ਮਹੰਤਾਂ ਦਾ ਅਸਰ ਖਤਮ ਨਹੀਂ ਸੀ ਹੋਇਆ
4: ਜੀ।
3: ਭਾਵੇਂ ਮਹੰਤ ਤਾਂ ਸਿੰਘਾਂ ਨੇ ਕੱਢ ਦਿੱਤੇ ਗੁਰਦੁਆਰਿਆਂ ਚੋਂ
4: ਜੀ,
3: ਪਰ ਉਹਨਾਂ ਦੇ ਸਿੱਖੇ ਸਿਖਾਏ ਜਿਹੜੇ ਗ੍ਰੰਥੀ ਜਾਂ ਵਿਦਵਾਨ ਸੀ ਉਹ ਰਹਿ ਗਏ
4: ਜੀ।
3: ਤੇ ਉਹਨਾਂ ਨੇ ਬਾਅਦ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਜਿਹੜੇ ਕਰਮ ਕਾਂਡ ਚਲਾਏ ਆ
4: ਜੀ।
3: ਜੂਨ 1984 ਵਿੱਚ ਫਿਰ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਤੇ ਇਕੱਤਰ ਹੋਈਆਂ ਹਜ਼ਾਰਾਂ ਸੰਗਤਾਂ ਸਮੇਤ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਉੱਪਰ ਭਾਰਤੀ ਹਕੂਮਤ ਨੇ ਹਮਲਾ ਕਰ ਦਿੱਤਾ
4: ਜੀ।
3: ਜਿਵੇਂ ਮਹੰਤ ਨਰੈਣੂ ਨੇ ਨਨਕਾਣਾ ਸਾਹਿਬ ਤੇ ਨਿਹੱਥੇ ਸਿੰਘਾਂ ਤੇ ਹਮਲਾ ਕੀਤਾ ਸੀ
4: ਜੀ,
3: ਇਵੇਂ ਹੀ ਭਾਰਤੀ ਹਕੂਮਤ ਨੇ ਜਿਸ ਤਰ੍ਹਾਂ ਮਤਲਬ ਚੰਦੂ ਨੇ ਤੇ ਮੁਰਤਜਾ ਖਾਨ ਨੇ ਤੇ ਬਾਕੀ ਬਿੱਲਾ ਨੇ ਤੇ ਹੋਰ ਪੀਰਾਂ ਫਕੀਰਾਂ ਮਲਾਣਿਆਂ ਨੇ ਦੂਜਾ ਜਹਾਂਗੀਰ ਦੇ ਕੰਨ ਭਰੇ ਸੀ ਨਾ, ਇਸੇ ਤਰ੍ਹਾਂ ਅਡਵਾਨੀ ਵਰਗਿਆਂ ਨੇ ਭਾਜਪਾ ਵਾਲਿਆਂ ਨੇ ਇਹਨਾਂ ਨੇ ਇੰਦਰਾ ਗਾਂਧੀ ਦੇ ਕੰਨ ਭਰੇ
4: ਜੀ
3: ਵੀ ਜੇ ਇਹਨਾਂ ਮਤਲਬ ਇਸ ਸਿੱਖਾਂ ਨੂੰ ਇੱਥੋਂ ਸ਼ਕਤੀ ਮਿਲਦੀ ਆ ਤੇ ਇਹਨਾਂ ਦਾ ਧਰਮ ਸਥਾਨ ਜਿਹੜਾ ਇਹਨੂੰ ਮਲੀਆ ਮੇਟ ਕਰ ਦਿੱਤਾ ਜਾਵੇ
4: ਜੀ।
3: ਤੇ ਨਹੀਂ ਤੇ ਇੰਦਰਾ ਨਹੀਂ ਸੀ ਚਾਹੁੰਦੀ, ਉਹਨੂੰ ਜਾਰਾ ਮਜਬੂਰ ਕਰ ਦਿੱਤਾ ਗਿਆ
4: ਜੀ।
3: ਪਰ ਬਾਬਾ ਜਰਨੈਲ ਸਿੰਘ ਦੀ ਅਗਵਾਈ ਅਤੇ ਜਰਨਲ ਸ਼ਵੇਗ ਸਿੰਘ ਦੀ ਕਮਾਨ ਹੇਠ ਮੁੱਠੀ ਭਰ ਸਿੱਖਾਂ ਨੇ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ
4: ਜੀ
3: ਮੁਕਾਬਲਾ ਕਰਕੇ ਦੱਸ ਦਿੱਤਾ ਕਿ ਅਜੇ ਸਾਡੇ ਵਿੱਚ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ, ਸਾਹਿਬਜ਼ਾਦੇ ਅਤੇ ਨੇਕਾਂ ਕੀਰਤਮੰਦ ਤੇ ਬਹਾਦਰ ਸਿੰਘ ਸਿੰਘਣੀਆਂ ਦੀ ਸ਼ਹੀਦੀ ਦਾ ਖੂਨ ਗਰਮ ਹੈ
4: ਜੀ।
3: ਦੇਖੋ ਉਹਨਾਂ ਦੇ ਵਿੱਚ ਤਾਂ ਇਹ ਅਕੀਦਾ ਸੀ ਉਹ ਗੁਰੂ ਸਾਹਿਬ ਨੂੰ ਸਮਰਪਿਤ ਹੈਗੇ ਆ
4: ਜੀ,
3: ਇਹ ਧੁੰਮੇ ਹੁਣੀ ਕਿੱਧਰ ਨੂੰ ਤੁਰ ਪਏ ਆ
4: ਜੀ।
3: ਹੁਣ ਉਹ ਇੱਕ ਸੰਪਰਦਾ ਵਿੱਚ ਹੋਣ ਕਰਕੇ ਉਹਨਾਂ ਦੇ ਵਿੱਚ ਕੁਝ ਕਰਮ ਕਾਂਡ ਹੈਗੇ ਸੀ
4: ਜੀ,
3: ਪਰ ਉਹ ਹੌਲੀ ਹੌਲੀ ਅਕਾਲ ਤਖ਼ਤ ਦੀ ਮਰਯਾਦਾ ਵੱਲ ਨੂੰ ਵੱਧ ਰਿਹਾ ਸੀ
4: ਜੀ।
3: ਤੇ ਇਹ ਤਾਂ ਕਦੇ ਵੀ ਭੁੱਲ ਕੇ ਵੀ ਅਕਾਲ ਤਖ਼ਤ ਦਾ ਨਾਂ ਜ਼ਰੂਰ ਵਰਤਦਾ ਧੁੰਮਾ ਵੀ, ਪਰ ਮਰਯਾਦਾ ਇਹਨੇ ਆਪਣੇ ਡੇਰੇ ਵਿੱਚ ਲਾਗੂ ਨਹੀਂ ਕੀਤੀ
4: ਜੀ।
3: ਅਕਾਲ ਤਖ਼ਤ ਦੇ ਜਹੇਦਾਰ ਨੂੰ ਚਾਹੀਦਾ ਸੀ ਕਿ ਜੇ ਉਹਦੇ ਕੋਲ ਗੜ੍ਹ ਸੇਗਾ ਹੈ ਤੇ ਉਹ ਪਹਿਲਾਂ ਇਹਨਾਂ ਨੂੰ ਕਹਿੰਦਾ ਵੀ ਆਪਣੀਆਂ ਸੰਪਰਦਾਵਾਂ ਦੇ ਵਿੱਚ ਅਕਾਲ ਤਖ਼ਤ ਦੀ ਮਰਯਾਦਾ ਲਾਗੂ ਕਰੋ
4: ਜੀ,
3: ਪਰ ਉਹ ਤਾਂ ਹੁਣ ਬਾਦਲ ਭਗਤ ਬਣ ਚੁੱਕਾ ਇਸ ਕਰਕੇ ਉਹ ਨਹੀਂ ਕਰ ਸਕਦਾ ਕਿਉਂਕਿ
0: ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਨਣ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: प्रोग्राम दा ए हिस्सा तुहाडे तक मालवा टायर्स एंड सर्विसेज दे सहयोग नाल पहुंचाया जा रहा है। ए 24 घंटे सत्तो दिन मोबाइल सर्विसेज प्रदान करदे ने। इना तो किसी भी तरह दे नवे ते पुराने ट्रक एंड ट्रेलर टायर्स, व्हील बैलेंस एंड अलाइनमेंट्स, टायर रोटेशन एंड रिपेयर्स दीयां सेवावां लैण लई तुसी मालवा टायर्स नू 403-899-1985 जां फिर 403-899-1984 ते संपर्क कर सकते हो। मालवा टायर्स एंड सर्विसेज दा पता है, बिल्डिंग नंबर 8616, 44th स्ट्रीट, साउथ ईस्ट, कैलगरी। प्रोग्राम दा ए हिस्सा तुहाडे तक फर्स्ट चॉइस लाइटिंग, प्लंबिंग ते इलेक्ट्रिकल दे सहयोग नाल पहुंचाया जा रहा है। फर्स्ट चॉइस लाइटिंग एंड प्लंबिंग दा फोन नंबर 403-457-1457 यानी 403-457-1457। इना दे शोरूम दा पता है, यूनिट नंबर 2121-3961 52 एवेन्यू नॉर्थ ईस्ट कैलगरी, कॉमनवेल्थ हाल दे बिल्कुल नेड़े।
1: प्रोग्राम दा ए हिस्सा तुहाडे तक पाठ पूजा वालियां दे सहयोग नाल पहुंचाया जा रहा है। इना कोल धार्मिक ऑडियो अते वीडियो, रेडियो, धार्मिक वॉल हैंगिंग्स, शस्त्र, ककार, म्यूजिक इंस्ट्रूमेंट्स जिवें ढोल, हारमोनियम, तबला, तुम्बी अते हर तरह दे पूजा दे समान दी जानकारी ले कॉल करो 403-768-1681 403-768-1681। इना दा पता नोट करो, यूनिट नंबर 1120 4150 109th एवेन्यू नॉर्थ ईस्ट कैलगरी।
0: प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। इना तो किसी भी तरह दे कस्टम किचन, बार्स, वॉशरूम, वैनिटी, क्लोजेट अते कमर्शियल मिल वर्क बारे कोई भी जानकारी लेण लई तुसी पॉल सेखो जी नू 403-829-5000 या फिर 403-701-4947 ते संपर्क कर सकते हो। HMP कस्टम कैबिनेट्स लिमिटेड दा पता है, यूनिट नंबर 11-2316 एवेन्यू नॉर्थ ईस्ट कैलगरी। पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: ਤੇ ਉਹ ਲੋਕਾਂ ਨੂੰ ਸਗੋਂ ਵੰਡਦਾ, ਮੰਗਦਾ ਨੀ ਕਿਸੇ ਕੋਲੋਂ।
3: ਜੀ ਜੀ।
2: ਤੇ ਜੇ ਕੋਈ ਜ਼ਿਆਦਾ ਹੀ ਭੁਤਰ ਜਾਏ, ਜੇ ਕੋਈ ਜ਼ਿਆਦਾ ਨੁਕਸਾਨ ਕਰੇ, ਜੇ ਕੋਈ ਮਤਲਬ ਮੰਨੇ ਨਾ ਕਈ ਵਾਰ ਕਹਿਣ ਤੇ ਵੀ, ਤਾਂ ਫਿਰ ਗੁਰੂ ਦਾ ਸਿਧਾਂਤ ਇਹ ਵੀ ਕਹਿੰਦਾ ਹੈ, ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ।
3: ਜੀ।
2: ਸੂਰਮਾ ਉਹੀ ਆ ਜੋ ਦੀਨ ਦੇ ਹੇਤ, ਜੋ ਧਰਮ ਦੀ ਖਾਤਰ, ਸਿਧਾਂਤ ਦੀ ਖਾਤਰ ਲੜਦਾ ਹੈ।
3: ਜੀ।
2: ਜੋ ਦੀਨਾਂ ਦੀ ਖਾਤਰ ਲੋੜਵੰਦਾਂ ਦੀ ਖਾਤਰ ਲੜਦਾ
3: ਜੀ,
2: ਭਾਵੇਂ ਉਹ ਰਣ ਮੈਦਾਨ ਵਿੱਚ ਪੁਰਜਾ ਪੁਰਜਾ ਵੀ ਕਿਉਂ ਨਾ ਕੱਟ ਮਰੇ
3: ਜੀ,
2: ਕਬੂ ਨਾ ਛੱਡੇ ਖੇਤ, ਉਹ ਮੈਦਾਨ ਨਹੀਂ ਛੱਡਦਾ
3: ਜੀ।
2: ਇਹ ਇਹ ਗੁਰੂ ਸਾਹਿਬ ਦਾ ਸਿਧਾਂਤ ਆ, ਗੁਰੂ ਸਾਹਿਬ ਦਾ ਕਿਸੇ ਨਾਲ ਵੈਰ ਨਹੀਂ ਹੈ ਤੇ ਨਾ ਗੁਰੂ ਸਾਹਿਬ ਦੇ ਕਿਸੇ ਨਾਲ ਦੁਸ਼ਮਣੀ ਆ ਤੇ ਨਾ ਗੁਰੂ ਸਾਹਿਬ ਕਿਸੇ ਨਾਲ ਈਰਖਾ ਕਰਦੇ ਸੀ
3: ਜੀ,
2: ਤੇ ਨਾ ਉਹ ਕਿਸੇ ਦਾ ਧਰਮ ਬਦਲਣਾ ਚਾਹੁੰਦੇ ਸੀ
3: ਜੀ।
2: ਉਹਦਾ ਕਹਿੰਦੇ ਤਾਂ ਹਮਕੋ ਹਮਾਰਾ ਖੂਬ, ਤੁਮਕੋ ਤੁਮਾਰਾ ਖੂਬ, ਮਤਲਬ ਤੁਹਾਨੂੰ ਤੁਹਾਡਾ ਧਰਮ ਚੰਗਾ, ਸਾਨੂੰ ਸਾਡਾ ਚੰਗਾ
3: ਜੀ,
2: ਜ਼ਬਰਦਸਤੀ ਕਿਸੇ ਦਾ ਧਰਮ ਨਾ ਬਦਲੋ
3: ਜੀ,
2: ਇਹ ਗੁਰੂ ਦਾ ਸਿਧਾਂਤ ਆ। ਪਰ ਇਸਲਾਮ ਦੇ ਵਿੱਚ ਇਸਲਾਮ ਦਾ ਨਾਂ ਵਰਤ ਕੇ ਜਿਹੜੇ ਸਿਰ ਫਿਰੇ ਲੋਕ ਆ ਉਹ ਲੋਕਾਂ ਦਾ ਧਰਮ ਬਦਲਦੇ ਆ
3: ਜੀ।
2: ਜਿਸ ਤਰ੍ਹਾਂ ਕੁਛ ਨਕਲੀ ਜਿਹੜੇ ਈਸਾਈ ਆ ਇਹ ਵੀ ਧਰਮ ਬਦਲੀ ਕਰਦੇ ਹੈਗੇ ਆ
3: ਜੀ,
2: ਮਤਲਬ ਇਹ ਨਕਲੀਆਂ ਦਾ ਕੰਮ ਹੀ ਆ, ਅਸਲੀ ਨਹੀਂ ਇਹ ਕੰਮ ਕਰਦੇ
3: ਜੀ।
2: ਆਪਣੀ ਮਰਜ਼ੀ ਨਾਲ ਕੋਈ ਇਨਸਾਨ ਵੀ ਕਿਸੇ ਧਰਮ ਚ ਵੀ ਜਾ ਸਕਦਾ
3: ਜੀ,
2: ਪਰ ਉਹਨੂੰ ਤੁਸੀਂ ਜ਼ਬਰਦਸਤੀ ਨਹੀਂ ਲਿਜਾ ਸਕਦੇ। ਸੱਚ ਨਾਲ ਝੂਠ ਹਮੇਸ਼ਾ ਹੀ ਟਕਰਾਉਂਦਾ ਰਿਹਾ ਤੇ ਟਕਰਾਉਂਦਾ ਹੀ ਰਹੇਗਾ
3: ਜੀ।
2: ਜੋ ਕੌਮਾਂ ਇਕੱਠੀਆਂ ਹੋ ਕੇ ਮੁਕਾਬਲਾ ਕਰਦੀਆਂ ਹਨ, ਹੈਲੋ
4: ਹਾਂਜੀ ਹਾਂਜੀ ਕਹਿ ਰਹੀ ਹਾਂ,
2: ਉਹ ਸਦਾ ਜੇਤੂ ਰਹਿੰਦੀਆਂ।
4: ਬਿਲਕੁਲ,
2: ਅੱਜ ਕੌਮ ਜਿਹੜੀ ਆ ਇਕੱਠੀ ਨਹੀਂ, ਇਸ ਕਰਕੇ ਕੌਮ ਨੂੰ ਢਾਹ ਲੱਗੀ ਹੋਈ ਆ
3: ਜੀ।
2: ਜੇ ਕੌਮ ਇਕੱਠੀ ਹੋ ਜਾਏ ਤਾਂ ਪੰਜਾਬ ਦੇ ਵਿੱਚ ਸਿੱਖਾਂ ਤੋਂ ਬਿਨਾਂ ਹੋਰ ਕਿਸੇ ਦਾ ਰਾਜ ਨਹੀਂ ਹੋ ਸਕਦਾ
3: ਜੀ।
2: ਹੁਣ ਨਾ ਤਾਂ ਅਕਾਲੀ ਦਲ ਇੱਕ, ਨਾ ਫੈਡਰੇਸ਼ਨ ਇੱਕ ਆ, ਡੇਰਿਆਂ ਦਾ ਤਾਂ ਕੋਈ ਅੰਤ ਹੀ ਨਹੀਂ, ਸੰਪਰਦਾਵਾਂ ਵੀ ਕਈ ਬਣ ਗਈਆਂ
3: ਜੀ,
2: ਤੇ ਰਾਜ ਤੁਸੀਂ ਸਿੱਖਾਂ ਦਾ ਭਾਲਦੇ ਪੰਜਾਬ ਦੇ ਵਿੱਚ
3: ਜੀ।
2: ਜਿੰਨਾ ਚਿਰ ਅਸੀਂ ਇੱਕ ਨਹੀਂ ਹੁੰਦੇ ਤੇ ਇੱਕ ਅਸੀਂ ਤਾਂ ਹੀ ਹੋਣਾ ਜੇ ਅਸੀਂ ਇੱਕ ਸਿਧਾਂਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਨ ਦੇ ਵਿੱਚ ਆ ਜਾਈਏ
3: ਜੀ।
2: ਜੇ ਅਸੀਂ ਪਿੰਡਰਾਣਿਆਂ ਦੀ ਸ਼ਰਨ ਜਾਣਾ ਜਾਂ ਨਾਨਕ ਸਰੀਆਂ ਦੀ ਸ਼ਰਨ ਜਾਣਾ ਜਾਂ ਕਿਸੇ ਹੋਰ ਬੰਦੇ ਦੀ ਸ਼ਰਨ ਜਾਣਾ, ਫਿਰ ਅਸੀਂ ਇੱਕ ਨਹੀਂ ਹੋ ਸਕਦੇ
3: ਜੀ।
2: ਸਾਨੂੰ ਗੁਰੂ ਦੀ ਸ਼ਰਨ ਵਿੱਚ ਆਉਣ ਦੀ ਲੋੜ ਆ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਸੰਦਾ
3: ਜੀ।
2: ਜੋ ਗੁਰੂ ਦੀ ਸ਼ਰਨ ਆਉਂਦਾ ਉਹਨੂੰ ਗੁਰੂ ਆਪਣੇ ਕੰਠ ਨਾਲ ਲਾਉਂਦਾ, ਆਪਣੇ ਗਲੇ ਨਾਲ ਲਾਉਂਦਾ
3: ਜੀ।
2: ਸੋ ਮੈਂ ਜਿੰਨੇ ਵੀ ਅਕਾਲੀ ਦਲ ਜਾਂ ਫੈਡਰੇਸ਼ਨਾਂ ਬਣੀਆਂ ਫਿਰਦੀਆਂ, ਮੈਂ ਘੱਟ ਤੋਂ ਘੱਟ ਉਹਨਾਂ ਨੂੰ ਅਪੀਲ ਜ਼ਰੂਰ ਕਰਦਾ, ਸੰਪਰਦਾਇ ਡੇਰੇਦਾਰ ਜਿਹੜੇ ਆ ਜਾਣ ਤਾਂ ਵਾਹ ਭਲਾ, ਪਰ ਉਹਨਾਂ ਨਾਲ ਸਾਡਾ ਕੋਈ ਵਾਹ ਵਾਸਤਾ ਨਹੀਂ ਹੈ
3: ਜੀ।
2: ਮੈਂ ਅਕਾਲੀਆਂ ਨੂੰ, ਸ਼੍ਰੋਮਣੀ ਕਮੇਟੀ ਤੇ ਜਿਹੜੀਆਂ ਫੈਡਰੇਸ਼ਨਾਂ ਸਿੱਖ ਫੈਡਰੇਸ਼ਨਾਂ
3: ਜੀ,
2: ਉਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਵੀ ਤੁਸੀਂ ਗੁਰੂ ਦਾ ਵਾਸਤਾ ਘੱਟ ਤੋਂ ਘੱਟ ਗੁਰੂ ਦੇ ਨਾਂ ਤੇ ਇਕੱਠੇ ਹੋ ਜਾਓ
3: ਜੀ।
2: ਕਿਉਂਕਿ ਗੁਰੂ ਸ਼ਬਦ ਜਿਹੜਾ ਹੈ ਇੱਕ ਟਾਈਮ ਤੇ ਬੈਨ ਕਰ ਦਿੱਤਾ ਗਿਆ ਸੀ
3: ਜੀ,
2: ਕਿ ਕੋਈ ਸਿੱਖ ਗੁਰੂ ਨਾ ਕਹੇ, ਗੁਰੂ ਗੁੜ ਨਾ ਕਹੇ, ਗੁੜ ਤੋਂ ਗੁਰੂ ਚੇਤੇ ਆਉਂਦਾ
3: ਜੀ,
2: ਤੇ ਗੁਰੂ ਦੇ ਨਾਂ ਤੇ ਸਿੱਖ ਇਕੱਠੇ ਹੋ ਜਾਂਦੇ ਆ
3: ਜੀ।
2: ਇਹ ਅੱਜ ਕਿਉਂ ਨੀ ਗੁਰੂ ਦੇ ਨਾਂ ਤੇ ਸਿੱਖ ਇਕੱਠੇ ਹੋ ਰਹੇ? ਸੋ ਸਾਨੂੰ ਅੱਜ ਵੀ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਨੂੰ ਦਿਲੋਂ ਯਾਦ ਕਰਦੇ ਹੋਏ
3: ਜੀ,
2: ਆਪਣੇ ਸਾਰੇ ਮਤ ਭੇਦ ਖਤਮ ਕਰਕੇ ਡੇਰੇ ਅਤੇ ਸੰਪਰਦਾਵਾਂ ਨੂੰ ਛੱਡ ਖਾਲਸਾ ਪੰਥ ਵਿੱਚ ਸ਼ਾਮਿਲ ਹੋ ਜਾਣਾ ਚਾਹੀਦਾ ਹੈ
3: ਜੀ।
2: ਇਹ ਹੀ ਗੁਰੂ ਜੀ ਨੂੰ ਸੱਚੀ ਸ਼ਰਧਾਂਜਲੀ ਹੋਏਗੀ
3: ਜੀ।
2: ਅਤੇ ਫਿਰ ਬਾਬਰ, ਮੁਹੰਮਦ ਬਾਕੀ ਬਿੱਲਾ, ਮੁਰਤਜ਼ਾ ਖਾਂ, ਜਹਾਂਗੀਰ, ਬੀਰਬਲ ਬਾਹਮਣ, ਚੰਦੂ ਸ਼ਵਾਈਆ, ਔਰੰਗਜ਼ੇਬ, ਜ਼ਕਰੀਆ ਖਾਂ, ਮੀਰ ਮੰਨੂ, ਅਜੋਕੇ ਆਰਆਰਐਸ ਵਰਗੇ ਹਿੰਦੂ ਡੇਰੇਦਾਰ ਸਾਧ ਅਤੇ ਉਹਨਾਂ ਦੇ ਪਿਛਲੱਗ ਲੀਡਰ ਸਿੱਖ ਕੌਮ ਦਾ ਨੁਕਸਾਨ ਨਹੀਂ ਕਰ ਸਕਣਗੇ
3: ਜੀ।
2: ਜੋ ਅੱਜ ਸਰਬ ਸਾਂਝੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਕਰ ਰਹੇ ਹਨ
3: ਜੀ।
2: ਹੁਣ ਦੇਖੋ ਗੁਰੂ ਸਾਹਿਬ ਦੀ ਬੇਅਦਬੀ ਦੇ ਨਾਂ ਤੇ ਕਿੰਨਾ ਉੱਥੇ ਜਹਾਦ ਖੜਾ ਕਰ ਦਿੱਤਾ ਗਿਆ
3: ਜੀ,
2: ਜਦਕਿ ਗੁਰੂ ਸਾਹਿਬ ਦੀ ਬੇਅਦਬੀ ਹੋਰ ਕਿਸੇ ਸਟੇਟ ਚ ਨਹੀਂ ਹੋ ਰਹੀ, ਹੋਰ ਕਿਸੇ ਦੇਸ਼ ਚ ਨਹੀਂ ਹੋ ਰਹੀ, ਤੇ ਪੰਜਾਬ ਦੇ ਵਿੱਚ ਕਿਉਂ ਹੋ ਰਹੀ ਹੈ ਤੇ ਕੌਣ ਕਰਵਾ ਰਿਹਾ
3: ਜੀ?
2: ਇਹ ਰਾਜਨੀਤਿਕ ਜਿਹੜੇ ਸਿੱਖ ਸਿਧਾਂਤਾਂ ਦੇ ਵਿਰੋਧੀ ਹੈਗੇ ਉਹ ਕਰਵਾ ਰਹੇ ਆ
3: ਜੀ ਜੀ।
2: ਇਸ ਮਾਜਰੇ ਨੂੰ ਸਾਨੂੰ ਅੱਜ ਸਮਝਣ ਦੀ ਅਤਿਅੰਤ ਲੋੜ ਆ
3: ਜੀ।
2: ਜੇ ਅਸੀਂ ਸਮਝ ਲਵਾਂਗੇ, ਗੁਰੂ ਸਿਧਾਂਤ ਨੂੰ ਸਮਰਪਿਤ ਹੋ ਜਾਵਾਂਗੇ ਤਾਂ ਗੁਰੂ ਦੇ ਝੰਡੇ ਥੱਲੇ ਆ ਜਾਵਾਂਗੇ ਤਾਂ ਫਿਰ ਸਾਡਾ ਗੁਰੂ ਸਾਹਿਬਾਨਾਂ ਦਾ ਸ਼ਹੀਦੀ ਗੁਰਪੁਰਬ ਮਨਾਇਆ ਸਫਲਾ ਹੈ
4: ਜੀ।
2: ਨਹੀਂ ਤਾਂ ਮਿੱਠੇ ਪਾਣੀ ਦੀਆਂ ਛਬੀਲਾਂ ਲਾ ਲਓ ਜਿੰਨੀਆਂ ਮਰਜ਼ੀ, ਤੇ ਤੁਹਾਡਾ ਜੇ ਮਨ ਨਾ ਮਿੱਠਾ ਹੋਇਆ ਤੇ ਛਬੀਲਾਂ ਦਾ ਪਾਣੀ ਤੁਹਾਡੇ ਮਨ ਨੂੰ ਮਿੱਠਾ ਨਹੀਂ ਕਰ ਸਕਦਾ
4: ਜੀ।
2: ਛਬੀਲਾਂ ਦਾ ਪਾਣੀ ਤੁਹਾਨੂੰ ਸਰੀਰਕ ਤੌਰ ਤੇ ਠੰਡ ਦੇ ਸਕਦਾ ਹੈ, ਪਰ ਮਾਨਸਿਕ ਤੌਰ ਤੇ ਗੁਰੂ ਦਾ ਸ਼ਬਦ ਹੀ ਤੁਹਾਨੂੰ ਮਿੱਠਾ ਕਰ ਸਕਦਾ ਹੈ
4: ਜੀ।
2: ਗੁਰ ਕਾ ਸ਼ਬਦ ਵਸੇ ਜੀ ਨਾਲੇ
4: ਜੀ।
2: ਗੁਰਬਿਣ ਕੋ ਗੁਰੂ ਤੋਂ ਬਿਨਾਂ ਸਿੱਖ ਦਾ ਹੈ ਹੀ ਕੁਛ ਨਹੀਂ ਹੈ
4: ਜੀ।
2: ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ
4: ਜੀ।
2: ਤੁਝ ਕੋ ਛੋੜ ਜਾਈਏ ਪ੍ਰਭ ਕਹਿੰਦਰ, ਆਨ ਨਾ ਬੀਆ ਤੁਮਰੀ ਸਮਸਰ
4: ਜੀ।
2: ਸੋਏ ਸੀ ਅੱਜ ਦੇ ਆਪਣਾ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਸ਼ਹੀਦਾਂ ਦੇ ਸਿਰਤਾਜ, ਉਹਨਾਂ ਨੂੰ ਸੱਚੀ ਸ਼ਰਧਾਂਜਲੀ ਆਪਾਂ ਕੁਛ ਸ਼ਬਦਾਂ ਦੇ ਰਾਹੀਂ ਦਿੱਤੀ ਆ, ਤੇ ਵਿਚਾਰ ਕਰਦਿਆਂ ਕੋਈ ਤਰੁੱਟੀਆਂ ਰਹਿ ਗਈਆਂ ਹੁਣ ਤਾਂ ਖਿਮਾ ਕਰਨਾ, ਤੇ ਗੁਰਮਤਿ ਪ੍ਰਚਾਰ ਵਾਸਤੇ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਕੇ ਸੇਵਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: स्क्रू फाइल्स से सहयोग नाल पहुंचाया जा रहा है। होम एक्सटेंशन, पैटियो डेक, प्रीकास्ट कंक्रीट स्टेप अते किसी भी तरह दी सॉफ्ट ग्राउंड जिमे गैराज फ्लोर दे स्ट्रॉन्ग अते सिक्योर बेस लई स्क्रू फाइल्स इंस्टॉल कराउन लई जसकरन बराड नू कॉल करो 403-439-7700 403-439-7700
1: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।
0: प्रोग्राम दा ए हिस्सा तुहाडे तक एग्जोटिक एक्सटीरियर्स ग्रुप दे सहयोग नाल पहुंचाया जा रहा है। किसी भी तरह दी साइडिंग, रूफिंग, सॉफ्ट फेशिया, जेम्स हार्डी, ईव स्ट्रॉफ अते स्मार्ट बोर्ड दे कम कराउन दी जानकारी लई एग्जोटिक एक्सटीरियर्स ग्रुप नू कॉल कर सकदे हो 403-710-0007 403-710-0007। प्रोग्राम दा ए हिस्सा खालसा कलेक्शन दे सहयोग नाल पहुंचाया जा रहा है। इना कोल सभ्याचारक अते धार्मिक जिवें कि गुटका साहब, गतका अते दुमाला, शस्त्र, ककार, हर प्रकार दे म्यूजिक इंस्ट्रूमेंट्स, दस्तारां, छोटी बच्चियां दे सूट, सर्ब लो दे पांडे, फुलकारियां अते लोईयां वर्गियां वस्तां उपलब्ध हन। होर जानकारी लई 587-917-0807 ते कॉल करो। खालसा कलेक्शन दा पता नोट करो, सेकंड फ्लोर, यूनिट नंबर 3210-4310-104 एवेन्यू, नॉर्थ ईस्ट कैलगरी।
1: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गराज मटेरियल दे नाल नाल सीडर ते फेंस दे सामान बारे कोई भी जानकारी लैण लई 403-433-5555 जा फिर 403-717-3899 ते संपर्क कर सकते हो। सुंदर लंबर इंडस्ट्रीज दा पता है 3501 23rd Street, नॉर्थ ईस्ट कैलगरी। पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: एक बार फिर तुहाडी सेवा दे विच हाजिर हाँ। आपां शब्द सरवण कर रहे सां, इस तो पहले हिस्से दे विच धर्म दे बारे ही गल कर रहे सां ते एक होर किसे दा क्वेश्चन, एक सवाल आया कार्ल मार्क्स ने धर्म नूं लोकां दी अफीम क्या है। आपां किसी की कंट्राडिक्शन भी नहीं करते पर खोज कोशिश की सी जानने की कि किस सिलसिले दे विच किया गया है ते धर्म का किहड़ा रूप जिहड़ा है वह निभाया गया या निभाया नहीं गया या धर्म नूं किस तरह अंडरस्टैंड किया गया कार्ल मार्क्स के जरिए या फिर दुनिया के होर लोगों के जिहड़े धर्म नूं नहीं मानते। आपां इत्थे आस्तक ते नास्तक की गल नहीं कर रहे, आपां धर्म की गल करें क्योंकि गुरमत दे विच भी जिहड़ी धर्म की डेफिनेशन है, जिहड़ी कर्म की डेफिनेशन है, उसनों किसी होर अंदाज दे विच गुरु साहब ਜਦੋਂ ਗੁਰੂ ਸਾਹਿਬ ਇਹ ਗੱਲ ਕਹਿੰਦੇ ਆ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪਰਾ, ਤੇ ਇੱਥੇ ਇਸ ਗੱਲ ਨੂੰ ਸਪਸ਼ਟ ਕਰ ਦਿੱਤਾ ਜਾਂਦਾ ਹੈ ਕਿ ਜਿਸ ਨੂੰ ਧਰਮ ਬਣਾ ਲਿਆ, ਜਿਹੜੀ ਕਰਮਕਾਂਡ ਦੇ ਵਿੱਚ ਇੱਕ ਅਵਸਥਾ ਦੇ ਵਿੱਚ ਇੱਕ ਜ਼ੰਜੀਰਾਂ ਦੇ ਵਿੱਚ ਮਨੁੱਖ ਨੂੰ ਢਾਲ ਲਿਆ, ਫਸਾ ਲਿਆ, ਉਹ ਧਰਮ ਨਹੀਂ ਹੈ। ਪਰ ਮੈਂ ਸਭ ਤੋਂ ਪਹਿਲਾਂ ਜਿਹੜੀ ਇਹਦੀ ਟਿੱਪਣੀ ਹੈ ਕਾਰਲ ਮਾਰਕਸ ਦੀ, ਇਸ ਦੇ ਬਾਰੇ ਉਸ ਤੇ ਆਪਾਂ ਵਿਚਾਰ ਕਰਦਾ ਕਿ ਓਰਿਜਿਨਲ ਜਿਹੜੀ ਟਿੱਪਣੀ ਹੈ ਉਹਦੀ, ਰਿਲੀਜਨ ਇਜ਼ ਦਾ ਸਾਈ ਆਫ ਦੀ ਓਪਰੈਸਡ ਕ੍ਰੀਚਰਸ, ਦੀ ਸੈਂਟੀਮੈਂਟ ਆਫ ਏ ਹਾਰਟਲੈਸ ਵਰਲਡ ਐਂਡ ਦੀ ਸੋਲ ਆਫ ਸੈਲਫਲੈਸ ਕੰਡੀਸ਼ਨਸ, ਇਟ ਇਜ਼ ਦੀ ਓਪੀਮੀਅਮ ਓਪੀਅਮ ਆਫ ਦੀ ਪੀਪਲ। ਭਾਵ ਧਰਮ ਦੱਬੇ ਕੁਚਲੇ ਪ੍ਰਾਣੀਆਂ ਦਾ ਹੌਕਾ ਹੈ, ਇੱਕ ਆਹ ਇੱਕ ਬੇਰਹਿਮ ਦੁਨੀਆਂ ਦੀ ਭਾਵਨਾ ਹੈ ਅਤੇ ਆਤਮਹੀਣ ਹਾਲਾਤ ਦੀ ਆਤਮਾ ਹੈ, ਇਹ ਲੋਕਾਂ ਦੀ ਅਫੀਮ ਹੈ। ਹੁਣ ਇਹ ਜਿਹੜੀ ਚੀਜ਼ ਉਸਨੂੰ ਕਹਿਣੀ ਪਈ, ਕਿਉਂਕਿ ਆਮ ਹਾਲਾਤ ਦੇ ਵਿੱਚ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਲੋਕਾਂ ਨੂੰ, ਆਮ ਲੋਕਾਂ ਨੂੰ, ਖਾਸ ਤੌਰ ਤੇ ਗਰੀਬ ਲੋਕਾਂ ਨੂੰ ਧਰਮ ਦੇ ਨਾਂ ਤੇ ਕਿਸ ਤਰ੍ਹਾਂ ਉਹਨਾਂ ਦਾ ਸ਼ੋਸ਼ਣ ਹੁੰਦਾ ਹੈ, ਮਨੂ ਸਿਮਰਤੀ ਦੇ ਨਾਂ ਤੇ ਹੀ, ਜਾਂ ਪੱਛਮ ਦੇ ਵਿੱਚ ਵੀ ਧਰਮ ਦੇ ਨਾਂ ਤੇ ਜਦੋਂ ਗੁਲਾਮਾਂ ਦੀ ਗੱਲ ਚੱਲ ਰਹੀ ਸੀ। ਇਹ ਨਹੀਂ ਹੈ ਕਿ ਅੱਜ ਜਿਹੜੀ ਪੱਛਮੀ ਸਭਿਅਤਾ ਹੈ, ਜਿਹੜੇ ਯੂਰਪੀਅਨ ਮੁਲਕ ਨੇ ਜਾਂ ਅਮਰੀਕਾ ਜਿਹੜਾ, ਮਤਲਬ ਨਾਰਥ ਅਮਰੀਕਨ ਜਿਹੜੀ ਧਰਤੀ ਹੈ, ਇਹ ਸਾਰੇ ਹੀ ਬੜੇ ਐਡਵਾਂਸ ਹਨ। ਇੱਥੇ ਤਾਂ ਔਰਤ ਨੂੰ ਵੋਟ ਦੇਣ ਦੀ ਆਜ਼ਾਦੀ ਵੀ ਜਿਹੜੀ ਸੀ, ਪਹਿਲਾ ਹੱਕ ਜਿਹੜਾ ਮਿਲਿਆ ਉਹ ਵੀ ਕਿਸੇ ਲਿਮਿਟਡ ਵਰਗ ਨੂੰ ਮਿਲਿਆ 1917 ਦੇ ਵਿੱਚ, ਅਜੇ ਇੱਕ ਸਦੀ ਤੋਂ ਵੀ ਥੋੜ੍ਹਾ ਜਿਹਾ ਵੱਧ ਸਮਾਂ ਨਹੀਂ ਹੋਇਆ। ਤੇ ਇਸੇ ਤਰ੍ਹਾਂ ਦੀ ਹਾਲਾਤ ਜਿਹੜੇ ਸਨ, ਉਹ ਵੈਸੇ ਹੀ ਜਿਹੜੀ ਧਾਰਮਿਕ ਵਰਲਡ ਕਹਿਣ ਵਾਲੀ ਜਿਹੜੀ ਦੁਨੀਆ ਸੀ, ਜਿਹਦੇ ਵਿੱਚ ਗੁਲਾਮ ਮਨੁੱਖਾਂ ਨੂੰ ਖਰੀਦਿਆ ਤੇ ਫਰੋਖਤ ਕੀਤਾ ਜਾਂਦਾ ਸੀ ਐਜ਼ ਏ ਗੁਲਾਮ, ਤੇ ਭਾਰਤੀ ਜਿਹੜੀ ਆਪਾਂ ਕਹਿੰਦੇ ਹਾਂ ਉਪ ਮਹਾਂਦੀਪ, ਜਿਸ ਨੂੰ ਅਸੀਂ ਬੜੇ ਸਗੀਰ ਵੀ ਕਹਿੰਦੇ ਹਾਂ, ਇਹਦੇ ਵਿੱਚ ਕੀ ਸੀ? ਇਹਦੇ ਵਿੱਚ ਗਰੀਬ ਲੋਕਾਂ ਨੂੰ ਧਰਮ ਦੇ ਨਾਂ ਤੇ ਬੱਚੀਆਂ ਦਾ ਦਾਨ ਮੰਗ ਕੇ ਉਹਨਾਂ ਨੂੰ ਮੰਦਰਾਂ ਦੇ ਵਿੱਚ ਰੱਖਿਆ ਜਾਂਦਾ ਸੀ, ਤੇ ਫਿਰ ਦਿਨੇ ਤਾਂ ਉਹਨਾਂ ਨੂੰ ਦੇਵਤੇ ਦੀ ਪਤਨੀ ਬਣਾ ਕੇ ਰੱਖਿਆ ਜਾਂਦਾ ਸੀ, ਰਾਤ ਦੇ ਸਮੇਂ ਉਹਨਾਂ ਦੇ ਨਾਲ ਹੀ ਜਿਹੜੀ ਸੀ ਉਹ ਐਸ਼ ਕਰਦੇ ਸੀ। ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਜਦੋਂ ਮਨੁੱਖਤਾ ਦੀ ਐਕਸਪਲਾਈਟੇਸ਼ਨ ਹੁੰਦੀ ਰਹੀ, ਤਾਂ ਇਹ ਕੰਮ ਜਿਹੜਾ ਸੀ, ਕੁਦਰਤੀ ਗੱਲ ਹੈ ਕਿ ਜਿਹੜੇ ਸੈਂਸ ਵਾਲੇ ਲੋਕ ਹੁੰਦੇ ਆ, ਇੱਥੋਂ ਤੱਕ ਕਿ ਧਰਮ ਦੇ ਨਾਂ ਤੇ ਜਦੋਂ ਯਾਨੀ ਕਿ ਇਹੋ ਜਿਹੇ ਪਾਖੰਡ ਵੀ ਰਚੇ ਜਾਂਦੇ ਨੇ, ਉਹਨਾਂ ਦੇ ਬਾਰੇ ਇਹ ਨਹੀਂ ਹੈ ਕਿ ਆਵਾਜ਼ ਉੱਠਦੀ ਰਹੀ ਹੈ, ਬਹੁਤ ਧਰਮ ਦੀ ਆਮਦ ਜਿਹੜੀ ਸੀ ਇਸੇ ਹੀ ਐਕਸਪਲਾਈਟੇਸ਼ਨ ਦੀ ਵਿਰੋਧਤਾ ਸੀ। ਜੈਨ ਧਰਮ ਦੀ ਆਮਦ ਇਸੇ ਦੀ ਵਿਰੋਧਤਾ ਸੀ। ਭਾਰਤੀ ਖੱਟ ਦਰਸ਼ਨ ਦੇ ਨਾਲ ਨਾਲ ਚਾਰਵਾਕ ਭਾਰਤ ਦੇ ਵਿੱਚ ਇੱਕ ਅਜਿਹੀ ਲਹਿਰ ਸੀ ਜਿਸ ਨੂੰ ਬੜਾ ਬਦਨਾਮ ਕੀਤਾ ਗਿਆ, ਉਹ ਵੀ ਇੱਕ ਇਹੋ ਜਿਹਾ ਹੀ ਵਿਦਰੋਹ ਸੀ ਜਿਹੜਾ ਇਨਸਾਨੀਅਤ ਦੀ ਬਰਾਬਰੀ ਦੀ ਗੱਲ ਕਰਦਾ ਸੀ। ਤੇ ਇਹੀ ਕਾਰਨ ਸੀ ਕਿ ਜਿਸ ਵੇਲੇ ਪੱਛਮ ਦੇ ਵਿੱਚ ਇਹ ਸਦੀਆਂ ਤੋਂ ਹੋ ਰਿਹਾ ਸੀ, ਯਾਨੀ ਕਿ ਫਿਰਕਾ ਵਾਰਾਨਾ, ਕਿਉਂਕਿ ਜੇ ਆਪਾਂ ਡਿਕਸ਼ਨਰੀ ਦੇ ਤੌਰ ਤੇ ਦੇਖੀਏ ਜਿਸ ਨੂੰ ਆਪਾਂ ਰਿਲੀਜਨ ਕਹਿੰਦੇ ਹਾਂ, ਰਿਲੀਜਨ ਤੇ ਧਰਮ ਦੇ ਵਿੱਚ ਵੀ ਬੜਾ ਫਰਕ ਹੈ। ਧਰਮ ਨਾ ਹੀ ਅਸੂਲਾਂ ਦਾ ਹੈ। ਮੈਂ ਕਈ ਪ੍ਰੋਗਰਾਮਾਂ ਦੇ ਵਿੱਚ ਜ਼ਿਕਰ ਕੀਤਾ ਕਿ ਪੁਰਾਣੇ ਲੋਕ ਜਦੋਂ ਆਪਣੇ ਅਸੂਲਾਂ ਦੀ ਸਹੁੰ ਖਾਂਦੇ ਸਨ, ਧਰਮ ਦੀ ਸਹੁੰ ਖਾਂਦੇ ਸਨ, ਉੱਥੇ ਧਰਮ ਇਹ ਨਹੀਂ ਸੀ ਮੰਨਿਆ ਜਾਂਦਾ ਕਿ ਕੋਈ ਵਿਸ਼ੇਸ਼ ਇੰਸਟੀਟਿਊਸ਼ਨਲਾਈਜ਼ਡ ਸੰਸਥਾਗਤ ਕਿਸੇ ਵਿਵਸਥਾ ਨੂੰ ਧਰਮ ਕਿਹਾ ਜਾਂਦਾ ਸੀ, ਬਲਕਿ ਉਹ ਇਹ ਸੀ ਕਿ ਲੋਕ ਜਿਹੜੇ ਕਿ ਅਸੂਲ ਪ੍ਰਸਤ ਸਨ, ਜਿਹੜੇ ਕੋਈ ਨਿਯਮਾਵਲੀ ਸੀ, ਜਿਹੜੀ ਕੋਈ ਸੋਸ਼ਲ ਸਟਰਕਚਰ ਬਣਤਰ ਸੀ, ਜਿਹੜੀ ਮਨੁੱਖਤਾ ਦੀ ਭਲਾਈ ਦੇ ਲਈ ਕੰਮ ਕਰ ਰਹੀ ਸੀ, ਉਸਨੂੰ ਧਰਮ ਕਿਹਾ ਜਾਂਦਾ ਸੀ। ਜੇ ਉਸ ਤਰ੍ਹਾਂ ਦਾ ਜਿਹੜਾ ਜਿਸ ਨੂੰ ਆਪਾਂ ਫਿਰਕਾ ਵਾਰਾਨਾ ਤਰੀਕਾ ਮੰਨ ਕੇ ਇੱਕ ਯਾਨੀ ਕਿ ਜਿਸ ਨੂੰ ਰਿਲੀਜਨ ਨੂੰ ਆਪਾਂ ਬਣਾ ਕੇ ਜਿਹੜਾ ਵਾਕਈ ਉਸਦੇ ਨਾਂ ਤੇ ਬਹੁਤ ਜ਼ਿਆਦਾ ਜ਼ਿਆਦਤੀਆਂ ਹੋਈਆਂ, ਤੇ ਇਹੀ ਆਵਾਜ਼ ਜਿਹੜੀ ਸੀ ਗੁਰੂ ਨਾਨਕ ਪਾਤਸ਼ਾਹ ਨੇ ਇਸ ਐਕਸਪਲਾਈਟੇਸ਼ਨ ਦੇ ਵਿਰੁੱਧ ਆਵਾਜ਼ ਚੁੱਕੀ, ਤੇ ਇਸੇ ਹੀ ਐਕਸਪਲਾਈਟੇਸ਼ਨ ਦਾ ਹੱਲ ਕਰਨ ਲਈ, ਇਸਦਾ ਸਮਾਧਾਨ ਲੱਭਣ ਦੇ ਲਈ ਉਹਨਾਂ ਨੇ ਪੂਰੇ ਸੰਸਾਰ ਦੇ ਵਿੱਚ ਜਿਹੜਾ ਕਿ ਉਸ ਵਕਤ ਦਾ, ਕਿਉਂਕਿ ਜਦੋਂ ਉਸ ਵਕਤ ਤੱਕ ਉਸ ਤੋਂ ਥੋੜੀ ਦੇਰ ਬਾਅਦ ਹੀ ਜਿਹੜਾ ਸੀ ਉਹ ਜਿਹੜਾ ਅਫਰੀਕਨ ਕੰਟੀਨੈਂਟਸ ਜਿਹੜੇ ਸਨ, ਅਮਰੀਕਨ ਕੰਟੀਨੈਂਟਸ ਜਿਹੜੇ ਸਨ, ਜਿਸ ਤਰ੍ਹਾਂ ਆਪਾਂ ਕੈਨੇਡਾ ਅਮਰੀਕਾ ਜਾਂ ਸਾਊਥ ਜਿਹੜਾ ਅਮਰੀਕਾ ਹੈ, ਲਾਤੀਨ ਅਮਰੀਕਾ ਵੀ ਜਿਸਨੂੰ ਅਸੀਂ ਕਹਿੰਦੇ ਹਾਂ, ਇਹ ਧਰਤੀ ਅਜੇ ਤੱਕ ਇਜਾਦ ਨਹੀਂ ਸੀ ਹੋਈ ਦੀ, ਅਜੇ ਤੱਕ ਇਸ ਨੂੰ ਖੋਜਿਆ ਨਹੀਂ ਸੀ ਗਿਆ, ਤੇ ਇਸ ਜਿਹੜੇ ਬਾਕੀ ਜੁੜਿਆ ਹੋਇਆ ਜ਼ਮੀਨ ਦੇ ਜਿਹੜੇ ਚਾਰ ਜਿਹੜੇ ਮੋਸਟਲੀ ਜਿਹੜੇ ਤਿੰਨ ਕੌਂਟੀਨੈਂਟ ਸਨ ਉਹਨਾਂ ਨੂੰ ਹੀ ਨੌ ਖੰਡ ਕਿਹਾ ਜਾਂਦਾ ਸੀ, ਨੌ ਖੰਡ, ਪ੍ਰਿਥਵੀ, ਸੱਚਾ ਢੋਆ, ਜਿਹਦੇ ਚ ਭਾਰਤ ਖੰਡ ਵੀ ਇੱਕ ਖੰਡ ਸੀ, ਉਪਮਹਾਂਦੀਪ ਜਿਸਨੂੰ ਅਸੀਂ ਕਹਿੰਦੇ। ਇਸ ਨੌ ਖੰਡ ਪ੍ਰਿਥਵੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਆਗਮਨ, ਇੱਥੇ ਜਾਣਾ, ਇਹਨੂੰ ਵਿਜ਼ਿਟ ਕਰਨਾ, ਕੋਈ ਐਵੇਂ ਕੋਈ ਇੱਕ ਖਿਆਲ ਨਹੀਂ ਸੀ ਕਿ ਜਿਹੜਾ ਆ ਗਿਆ ਤੇ ਦੁਨੀਆਂ ਦਾ, ਉਹਨਾਂ ਦਾ ਇੱਕ ਮਿਸ਼ਨ ਸੀ। ਉਹ ਮਿਸ਼ਨ ਹੀ ਇਹ ਸੀ ਕਿ ਜੇ ਦੇਖਿਆ ਜਾਏ ਜਦੋਂ ਅਰਬ ਕੰਟਰੀਆਂ ਤੱਕ ਉਹ ਪਹੁੰਚਦੇ ਨੇ ਯਾਤਰਾ ਕਰਨ ਵਾਸਤੇ, ਉੱਥੇ ਦੇ ਜਿਹੜਾ ਸ਼ੇਖੁਲ ਇਸਲਾਮ ਸੀ ਉਸ ਵੇਲੇ, ਉਸ ਦੇ ਨਾਲ ਵੀ ਉਹਨਾਂ ਦੀ ਵਾਰਤਾਲਾਪ ਹੋਈ, ਸਿਰਫ ਇਸੇ ਕਰਕੇ ਹੀ ਕਿ ਇਸਲਾਮ ਦੇ ਵਿੱਚ ਉਹਨਾਂ ਨੇ ਸਭ ਤੋਂ ਜ਼ਿਆਦਾ ਜ਼ੋਰ ਦਿੱਤਾ ਕਿ ਗੁਲਾਮਾਂ ਦੀ ਖਰੀਦੋ ਫਰੋਖਤ ਤੇ ਇਨਸਾਨੀਅਤ ਦੇ ਨਾਲ ਜਿਹੜਾ ਇਹ ਚੀਜ਼ ਹੈ ਇਸਨੂੰ ਬੰਦ ਕਰੋ। ਇੱਕ ਵੱਖਰੀ ਇੱਕ ਰਿਸਰਚ ਦਾ ਇੱਕ ਟਾਪਿਕ ਹੈ ਔਰ ਇਹ ਕੀਤਾ ਗਿਆ। ਇਸੇ ਕਰਕੇ ਸੰਭਾਵਨਾ ਇਹ ਵੀ ਹੈਗੀ ਕਿ ਹੋ ਸਕਦਾ ਹੈ ਪਾਪਾ ਰੋਮ ਦੇ ਨਾਲ ਵੀ ਗੁਰੂ ਨਾਨਕ ਪਾਤਸ਼ਾਹ ਦਾ ਮਿਲਣ ਹੋਇਆ ਹੋਵੇ। ਇਸ ਤੇ ਅਜੇ ਤੱਕ ਸਾਨੂੰ ਸਰੋਤ ਨਹੀਂ ਮਿਲੇ, ਪਰ ਅਰਬ ਕੰਟਰੀਆਂ ਦੇ ਤੇ ਹੈਗੇ ਆ, ਉੱਥੇ ਦਾ ਲਿਟਰੇਚਰ ਵੀ ਹੈਗਾ, ਉੱਥੇ ਦੀਆਂ ਥਾਵਾਂ ਵੀ ਹੈਗੀਆਂ, ਇੱਥੋਂ ਤੱਕ ਕਿ ਬਾਬਾ ਫਰੀਦ ਦੇ ਨਾਂ ਤੇ ਜਿਹੜੀ ਯਾਨੀ ਕਿ ਉੱਥੇ ਇੱਕ ਸੁਰਾਂ ਵੀ ਹੈਗੀ ਆ ਜਿੱਥੇ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਦੇ ਹਵਾਲੇ ਵੀ ਮਿਲਦੇ ਆ। ਸੋ ਉਹ ਇੱਕ ਮਿਸ਼ਨ ਇਹੀ ਸੀ ਇਨਸਾਨੀਅਤ ਦਾ, ਨਹੀਂ ਤਾਂ ਜਿਹੜਾ ਧਰਮ ਦਾ ਜਿਹੜਾ ਕਾਨਸੈਪਟ, ਜਿਹੜਾ ਵਰਣ ਆਸ਼ਰਮ ਦਾ ਜਿਹੜਾ ਕਾਨਸੈਪਟ ਸੀ, ਇਸੇ ਤਰ੍ਹਾਂ ਹੀ ਪੱਛਮ ਦੇ ਵਿੱਚ ਵੀ ਧਰਮ ਤੇ ਨਾਮ ਤੇ ਵੰਡ ਜਿਹੜੀ ਸੀ ਭਾਰਤ ਦੇ ਵਿੱਚ ਤਾਂ ਚਾਰ ਵਰਣਾਂ ਦੇ ਵਿੱਚ ਵੰਡਿਆ ਸੀ, ਇਸੇ ਤਰ੍ਹਾਂ ਹੀ ਪੱਛਮ ਦੇ ਵਿੱਚ ਆਰਥਿਕ ਵੰਡ ਸੀ, ਐਕਸਪਲਾਈਟੇਸ਼ਨ ਸੀ, ਹੈਵਸ ਦੀ ਤੇ ਹੈਵ ਨਾਟਸ ਦੀ। ਸੋ ਉਸ ਚੀਜ਼ ਨੂੰ ਦੇਖ ਕੇ, ਕਿਉਂਕਿ ਲੋਕਾਂ ਨੂੰ ਧਰਮ ਦੇ ਨਾਂ ਤੇ ਹੀ ਪਰਮਾ ਕੇ ਉਹਨਾਂ ਨੂੰ ਆਪਣੀ ਜ਼ਿੰਦਗੀ ਚ ਸੰਘਰਸ਼ ਕਰਨ ਤੋਂ ਰੋਕਿਆ ਜਾਂਦਾ ਸੀ, ਤਾਂ ਉਹਨਾਂ ਦੀ ਐਕਸਪਲਾਈਟੇਸ਼ਨ ਕੀਤੀ ਜਾਂਦੀ ਸੀ, ਨਹੀਂ ਤੁਹਾਡਾ ਜਿਹੜਾ ਰੱਬ ਨੂੰ ਇਹ ਮਨਜ਼ੂਰ ਸੀ ਤੁਹਾਡੀ ਇਸ ਹਾਲਤ ਵਿੱਚ, ਤਾਂ ਉਹਨੇ ਤੁਹਾਨੂੰ ਪੈਸਾ ਪੈਦਾ ਕੀਤਾ, ਕੋਈ ਪਿਛਲੇ ਜਨਮ ਦੀ ਕੋਈ ਆਵਾਗਾਉਣ ਦਾ ਹਵਾਲਾ ਦੇ ਕੇ ਸਾਜ਼ਿਸ਼ਾਂ ਰਚ ਕੇ ਮਨੁੱਖ ਨੂੰ ਇਹ ਕਿਹਾ ਜਾਂਦਾ ਸੀ ਭਾਰਤ ਦੇ ਵਿੱਚ ਖਾਸ ਤੌਰ ਤੇ ਕਿ ਭਾਈ ਤੁਹਾਡੇ ਪਿਛਲੇ ਕਰਮ ਜਿਹੜੇ ਸੀ ਮਾਰੇ ਸੀ ਪਿਛਲੇ ਜਨਮ ਦੇ ਵਿੱਚ, ਤੇ ਇਸ ਜਨਮ ਦੇ ਵਿੱਚ ਤੁਹਾਨੂੰ ਤਾਂ ਇਹ ਜਨਮ ਮਿਲਿਆ, ਤੁਸੀਂ ਇੱਥੇ ਚੰਗੇ ਕਰਮ ਕਰੋਗੇ, ਤੁਸੀਂ ਪੁੰਨ ਦਾਨ ਕਰੋਗੇ, ਤੁਸੀਂ ਬੇਪਰ ਦਾ ਟੇਢ ਭਰੋਗੇ। ਆਪਾਂ ਜਦੋਂ ਬੇਪਰ ਦੀ ਗੱਲ ਕਰਦੇ ਹਾਂ, ਬੇਪਰ ਇਹ ਨਹੀਂ ਹੈ ਕਿ ਸਾਰਾ ਹੀ ਜਿਹੜੀ ਬ੍ਰਾਹਮਣ ਕੁੱਲ ਹੈ, ਬੇਪਰ ਇੱਕ ਵਿਵਸਥਾ ਹੈ, ਇਸ ਤੇ ਅਗਲਾ ਪ੍ਰੋਗਰਾਮ ਕਰਾਂਗੇ ਕਿ ਉਹ ਕੌਣ ਹੈ। ਸੋ ਤੁਸੀਂ ਉਹਨਾਂ ਐਕਸਪਲਾਈਟਰਸ ਦਾ ਟੇਢ ਭਰੋਗੇ, ਇਹੀ ਤੁਹਾਡੀ ਜਿਹੜੀ ਨੀਤੀ ਹੈ, ਇਹੀ ਤੁਹਾਡੀ ਜਿਹੜੀ ਡੈਸਟਨੀ ਹੈ, ਇਹੀ ਤੁਹਾਡਾ ਮੁਕੱਦਰ ਹੈ। ਤੇ ਇਸੇ ਕਰਕੇ ਲੋਕ ਸੰਘਰਸ਼ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਮਿਸ਼ਨ ਦਾ, ਜਿਸ ਨੂੰ ਉਹਨਾਂ ਨੇ ਧਰਮ ਕਿਹਾ, ਕਿਉਂਕਿ ਉਹਨਾਂ ਦੀ ਨਿਗਾਹ ਦੇ ਵਿੱਚ ਕਾਇਨਾਤ ਦਾ ਵੀ ਇੱਕ ਧਰਮ ਹੈ, ਜਿਹੜੇ ਪ੍ਰਿੰਸੀਪਲਸ ਦੇ ਤਹਿਤ ਕਾਇਨਾਤ ਚੱਲ ਰਹੀ ਆ, ਜਿਹੜੇ ਪ੍ਰਿੰਸੀਪਲਸ ਦੇ ਤਹਿਤ ਬ੍ਰਹਿਮੰਡ ਚੱਲ ਰਹੇ ਆ, ਬ੍ਰਹਿਮੰਡ ਦਾ ਨਿਜ਼ਾਮ ਚੱਲ ਰਿਹਾ, ਜਿਸ ਨੂੰ ਗੁਰੂ ਸਾਹਿਬ ਇਹ ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ, ਜਿਸ ਨੂੰ ਉਹਨਾਂ ਨੇ ਹੁਕਮ ਕਿਹਾ ਤੇ ਇਹ ਦੱਸਿਆ ਕਿ ਹੁਕਮੀ ਹੋਣ ਆਕਾਰ ਹੁਕਮ ਨਾ ਕਿਹਾ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ, ਸਾਰਾ ਕੁਛ। ਫਿਰ ਉਸ ਡਿਸਿਪਲਿਨ ਦੇ ਵਿੱਚ ਉਹ ਕਹਿ ਰਿਹਾ, ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕੌ ਕਰੋੜੀ ਚਲਤਨਾ, ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਆਡਾਣੇ ਆਕਾਸ਼, ਪੈ ਵਿੱਚ ਜੋਰਮਾ, ਯਾਨੀ ਕਿ ਸਾਰਾ ਕੁਛ ਜਿਹੜਾ ਹੈ, ਪੂਰੀ ਕਾਇਨਾਤ ਜਿਹੜੀ ਆ ਇੱਕ ਡਿਸਿਪਲਿਨ ਦੇ ਵਿੱਚ, ਇੱਕ ਪ੍ਰਿੰਸੀਪਲ ਦੇ ਵਿੱਚ ਚੱਲ ਰਹੀ ਆ। ਤੇ ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਜਿਹੜੀ ਧਰਤੀ ਵੀ ਜਿਸ ਬਲਦ ਦਾ ਜ਼ਿਕਰ ਕਰ ਰਹੇ ਹੋ ਕਿ ਧਰਤੀ, ਉਸ ਤੇ ਉਹ ਅਸਲ ਦੇ ਵਿੱਚ ਪ੍ਰਿੰਸੀਪਲ ਨੇ, ਤੌਲ ਧਰਮ ਦਾ ਕਪ, ਇੱਥੇ ਉਸ ਨੂੰ ਵੀ ਧਰਮ ਕਿਹਾ, ਪ੍ਰਿੰਸੀਪਲ ਆਫ ਲਾਸ ਆਫ ਗ੍ਰੈਵਿਟੀ ਜਿਹੜੇ ਆ, ਲਾਸ ਆਫ ਕਾਸਮੋਸ ਜਿਹੜੇ ਆ, ਇਹ ਵੀ ਇੱਕ ਧਰਮ ਹੈ। ਤੇ ਇਸੇ ਕਰਕੇ ਜਿਹੜਾ ਉਹਨਾਂ ਦਾ ਧਰਮ ਦੀ ਡੈਫੀਨੇਸ਼ਨ ਹੈ, ਜਾਂ ਜਿਹੜਾ ਇਨਸਾਨ ਪ੍ਰਿੰਸੀਪਲ ਤੇ ਚੱਲ ਰਿਹਾ, ਸੁਖਮਣੀ ਸਾਹਿਬ ਦੇ ਵਿੱਚ ਵੀ ਜ਼ਿਕਰ ਕਰਦੇ ਨੇ, ਗੁਰੂ ਅਰਜਨ ਪਾਤਸ਼ਾਹ ਕਹਿੰਦੇ ਆ, ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਸਾਰੇ ਅਸੂਲਾਂ ਦੇ ਵਿੱਚੋਂ, ਸਾਰੀ ਜੀਵਨ ਜਾਂਚ ਦੇ ਵਿੱਚੋਂ, ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕਾ ਨਾਮ ਜਪ ਨਿਰਮਲ ਕਰ, ਇੱਕ ਉਸ ਅਕਾਲ ਪੁਰਖ ਨੂੰ ਚੇਤੇ ਰੱਖ, ਤੇ ਦੂਜੇ ਤੇਰੇ ਜਿਹੜੇ ਕਰਮ ਨੇ ਉਹ ਨਿਰਮਲ ਹੋਣ। ਇਹ ਨਾ ਹੋਵੇ, ਗੁਰਮਤ ਦੇ ਵਿੱਚ ਸਿੱਧਾ ਕਿਹਾ ਗਿਆ, ਕਰਮ ਧਰਮ ਪਾਖੰਡ ਜੋ ਦੀਸਾ ਤਿੰਨ ਜਮ ਜਾਗਾਤੀ ਲੁੱਟੈ। ਉੱਥੇ ਜਿਹੜਾ ਕਰਮ ਕਾਂਡ ਹੈ, ਜਿਸ ਦੇ ਨਾਂ ਤੇ ਵੰਡੀਆਂ ਕਰਕੇ ਲੋਕਾਂ ਨੂੰ ਲੁੱਟਿਆ ਜਾਂਦਾ ਹੈ, ਇਸ ਨੂੰ ਗੁਰੂ ਸਾਹਿਬ ਨੇ ਪਖੰਡ ਕਿਹਾ, ਔਰ ਇਸ ਪਖੰਡ ਨੂੰ ਚਲਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਜਮ ਕਿਹਾ। ਇਸ ਪਖੰਡ ਦੇ ਆਧਾਰ ਤੇ ਜਿਹਨਾਂ ਦਾ ਫਾਇਦਾ ਹੋ ਰਿਹਾ ਉਹਨਾਂ ਨੂੰ ਜਮ ਕਿਹਾ, ਜਮਾਂ ਨਾਲ ਉਹਨਾਂ ਦੀ ਤੁਲਨਾ ਦਿੱਤੀ ਗਈ ਹੈ। ਸੋ ਇਸੇ ਕਰਕੇ ਗੁਰਮਤ ਦੇ ਵਿੱਚ, ਕਿਉਂਕਿ ਇਹ ਮੰਨਿਆ ਜਾਂਦਾ, ਜਿਸ ਤਰ੍ਹਾਂ ਆਪਾਂ ਕਾਰਲ ਮਾਰਕਸ ਦੀ ਗੱਲ ਕੀਤੀ ਹੈ, ਕਿਉਂਕਿ ਉਸਦੀ ਖਾਲੀ ਇੱਕ ਪੰਗਤੀ ਧਰਮ ਅਫੀਮ ਹੈ, ਜਿਹੜੀ ਪਹਿਲੀਆਂ ਗੱਲਾਂ ਉਹ ਕਹਿ ਰਿਹਾ ਕਿ ਬਈ ਲੋਕਾਂ ਚ ਨੂੰ ਕਿਸ ਭਾਵਨਾ ਦੇ ਨਾਲ ਉਹਨਾਂ ਨੂੰ ਇਸ ਵਿੱਚ, ਇਸ ਚੱਕੀ ਦੇ ਵਿੱਚ ਕਿਵੇਂ ਪੀਸਿਆ ਜਾ ਰਿਹਾ, ਉਹਦੀ ਐਕਸਪਲਾਈਟੇਸ਼ਨ ਕਿਵੇਂ ਹੋ ਰਹੀ ਹੈ, ਉਹਨਾਂ ਦੀ ਲੁੱਟ ਕਿਵੇਂ ਹੋ ਰਹੀ ਹੈ, ਉਹਨਾਂ ਦੇ ਨਾਲ ਜ਼ੁਲਮ ਕਿਵੇਂ ਹੋ ਰਹੇ ਨੇ, ਉਹ ਇਸੇ ਨਾਂ ਤੇ ਹੋ ਰਹੇ ਨੇ ਨਾ, ਉਸ ਨੂੰ ਭੁੱਲ ਜਾਂਦੇ ਆ। ਅਸੀਂ ਅਗਲੀ ਇੱਕੋ ਅੱਧੀ, ਯਾਨੀ ਕਿ ਇਸੇ ਤਰ੍ਹਾਂ ਹੀ ਹੋਰ ਫਿਲਾਸਫਰਸ ਨੇ, ਜੌਨ ਰੂਸੋ ਉਹ ਲਿਖਦਾ ਹੈ, ਮੈਨ ਇਜ਼ ਬੋਰਨ ਫਰੀ ਬਟ ਐਵਰੀਵੇਅਰ ਹੀ ਇਜ਼ ਇਨ ਚੇਨਸ, ਕਿ ਮਨੁੱਖ ਤਾਂ ਆਜ਼ਾਦ ਪੈਦਾ ਹੋਇਆ ਪਰ ਸਮਾਜ ਦੇ ਆਧਾਰ ਤੇ ਹਰ ਥਾਂ ਤੇ ਉਹਨੂੰ ਜ਼ੰਜੀਰਾਂ ਦੇ ਵਿੱਚ ਜਕੜ ਕੇ ਰੱਖੇ। ਜਦੋਂ ਕਬੀਰ ਸਾਹਿਬ ਜ਼ਿਕਰ ਕਰਦੇ ਨੇ, ਆਪਾਂ ਜਦੋਂ ਗੁਰਮਤ ਦੀ ਗੱਲ ਕਰਦੇ ਹਾਂ, ਕਬੀਰ ਸਾਹਿਬ ਵੀ ਇਹ ਕਹਿ ਰਹੇ ਨੇ, ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ। ਉਹ ਇਹ ਕਹਿੰਦੇ ਆ ਕਿ ਜਿਹੜੀ ਉਹ ਗੰਗਾ ਦੇ ਨਾਂ ਤੇ, ਜਿਹੜੀ ਧਰਮ ਦੇ ਨਾਂ ਤੇ ਜਿਹੜੀਆਂ ਬੰਦਿਸ਼ਾਂ ਬਣਾਈਆਂ ਸਨ, ਉਹ ਜ਼ੰਜੀਰਾਂ ਨੇ, ਤੇ ਮੇਰੀ ਉਹ ਜਿਹੜੀ ਉਹ ਗੰਗਾ ਵਾਲੀ ਜਿਹੜੀ ਉਹ ਜਿਹੜੀ ਜ਼ੰਜੀਰ ਹੈ ਉਹ ਟੁੱਟ ਗਈ, ਕਿਉਂਕਿ ਮੇਰੇ ਖਿਆਲਾਤ ਜਿਹੜੇ ਨੇ, ਬਾਣੀ ਚ ਆਉਂਦਾ ਨਾ ਗਿਆਨ ਕੀ ਆਈ ਆਂਧੀ, ਜਦੋਂ ਗਿਆਨ ਦੀ ਆਂਧੀ ਆਈ ਤੇ ਸਾਰਾ ਕੁਛ ਬਿਖਰ ਗਿਆ, ਟੁੱਟ ਗਿਆ, ਜਿਹੜੀਆਂ ਉਹ ਜਿਹੜੇ ਜਿਹਨਾਂ ਪਿਲਰਾਂ ਦੇ ਆਧਾਰ ਤੇ ਉਹ ਸਾਰਾ ਕੁਛ, ਜਿਹੜੇ ਖੋਖੇ ਪਿਲਰ ਉਹ ਕਹਿ ਰਿਹਾ, ਸਮਾਜਿਕ ਜਿਹੜੇ ਢਾਂਚੇ ਬਣੇ ਹੋਏ ਸੀ, ਖੋਖਲੇ ਅਸੂਲ ਬਣੇ ਹੋਏ ਸੀ, ਉਹਨਾਂ ਦੇ ਉੱਪਰ ਜਿਹੜੀ ਉਹ ਝੁੱਗੀ ਸੀ ਉੜ ਗਈ, ਅੰਧਕਾਰ ਨੇ, ਗਿਆਨ ਦੀ ਆਈ ਆਉਂਦੀ, ਦੇਖੋ ਭਾਈ ਗਿਆਨ ਕੀ ਆਈ ਆਉਂਦੀ। ਸੋ ਜਦੋਂ ਗਿਆਨ, ਗੁਰੂ ਨਾਨਕ ਪਾਤਸ਼ਾਹ ਵੀ ਇਸੇ ਕਰਕੇ ਗਿਆਨ ਨੂੰ ਹੀ, ਕਿਉਂਕਿ ਜਿਹਨਾਂ ਧਾਰਮਿਕ ਉਹ ਜਿਹੜੀਆਂ ਕ੍ਰੀਏਟ ਕੀਤੀਆਂ ਹੋਈਆਂ ਸਨ, ਜਦੋਂ ਲੋਕਾਂ ਦੀ ਵੰਡ ਕੀਤੀ ਸੀ, ਇਸੇ ਕਰਕੇ ਗੁਰੂ ਨਾਨਕ ਸਾਹਿਬ ਪਾਂਡੇ ਨੂੰ ਜਦੋਂ ਇਹ ਉਪਦੇਸ਼ ਦਿੰਦੇ ਆ ਨਾ, ਕਬੁੱਧ ਡੂਮਣੀ ਕੁਦਇਆ ਕਸਾਇਣ ਪਰ ਨਿੰਦਾ ਘੱਟ ਚੂੜੀ, ਮੁੱਠੀ ਕ੍ਰੋਧ ਚੰਡਾ, ਕਾਰੀ ਕੱਢੇ ਚਾਤੀਏ ਜੇ ਚਾਰੇ ਬੈਠੀਆਂ ਨਾ। ਹੁਣ ਇੱਥੇ ਉਹਨਾਂ ਦੀ ਉਸ ਜਿਹੜੀ ਸੋਚ, ਉਸ ਸੋਚ ਨੂੰ ਗੁਰੂ ਸਾਹਿਬ ਨੇ ਨੀਚਤਾ ਨਾਲ ਦਿੱਤਾ, ਇਹ ਇਨਸਾਨਾਂ ਦੇ ਵਿੱਚ ਤਾਂ ਵੰਡੀਆਂ ਨਾ ਕਰੋ, ਤੁਹਾਡੇ ਅੰਦਰ ਜਿਹੜੇ ਅਵਗੁਣ ਨੇ, ਜਿਹੜੀ ਤੁਹਾਡੇ ਅੰਦਰ ਪ੍ਰੇਜੁਡਿਸ ਪੱਖਪਾਤੀ ਐਕਸਪਲਾਈਟੇਸ਼ਨ ਦੀ ਸੋਚ ਹੈ ਉਸ ਨੂੰ ਹੀ ਉਹਨਾਂ ਨੇ ਨੀਚਤਾ ਕਿਹਾ। ਬਾਕੀ ਜਿਹਨਾਂ ਲੋਕਾਂ ਨੂੰ ਤੁਸੀਂ ਨੀਚ ਕਹਿ ਰਹੇ ਹੋ ਤੇ ਗੁਰੂ ਸਾਹਿਬ ਕਹਿੰਦੇ ਆ ਨੀਚਾ ਅੰਦਰ ਨੀਚ ਜਾਤ ਨੀਚੀ ਹੋ ਆਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆ ਸਿਉਂ ਕਿਆਰੀ। ਜਦੋਂ ਇੱਥੇ ਇਹ ਗੱਲ ਆਉਂਦੀ ਹੈ ਜਿਹੜੇ ਗੁਰੂ ਨਾਨਕ ਪਾਤਸ਼ਾਹ ਦਾ ਧਰਮ ਦਾ ਜਿਹੜਾ ਕਨਸੈਪਟ ਹੈ ਉਹ ਆਪਣੇ ਆਪ ਵਿੱਚ ਹੀ ਪਵਿੱਤਰ ਹੈ, ਉਸ ਤਰ੍ਹਾਂ ਦਾ ਨਹੀਂ ਆ ਜਿਸ ਤਰ੍ਹਾਂ ਦੀ ਐਕਸਪਲਾਈਟ, ਉਹ ਇੱਕ ਆਪਣੇ ਆਪ ਵਿੱਚ ਇੱਕ ਰੈਵੋਲੂਸ਼ਨ ਹੈ। ਗੁਰੂ ਨਾਨਕ ਪਾਤਸ਼ਾਹ ਨੇ ਅਸਲ ਵਿੱਚ ਕਿਸੇ ਧਰਮ ਨੂੰ ਨਹੀਂ ਚਲਾਇਆ, ਗੁਰੂ ਨਾਨਕ ਪਾਤਸ਼ਾਹ ਨੇ ਇੱਕ ਅਜਿਹੇ ਸਭਿਅਕ ਸਮਾਜ ਨੂੰ ਸਿਰਜਣ ਦਾ ਕਾਰਜ ਆਰੰਭਿਆ ਜਿੱਥੇ ਹਰ ਕਿਸੇ ਦੀ ਸੋਸ਼ਲ ਸਿਕਿਉਰਿਟੀ ਗਾਰੰਟਿਡ ਹੋਵੇ, ਜਿੱਥੇ ਹਰ ਕੋਈ ਬਰਾਬਰ ਹੋਵੇ। ਗੁਰਬਾਣੀ ਦੇ ਵਿੱਚ ਭਗਤ ਰਵਿਦਾਸ ਜੀ ਦਾ ਸ਼ਬਦ ਆਉਂਦਾ ਹੈ, ਬੇਗਮਪੁਰਾ ਸ਼ਹਿਰ ਕੋ ਨਾਮ ਦੁੱਖ ਆਉਂਦਾ ਨਹੀਂ ਤੇ ਤਾਂ ਥਾਂ, ਨਾ ਤਸ਼ਵੀਸ਼ ਖਿਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜੋ। ਇਹ ਸਾਰੀਆਂ ਯਾਨੀ ਕਿ ਜਿਹੜੀਆਂ ਬੰਦਿਸ਼ਾਂ ਨੇ ਉੱਥੇ ਨਹੀਂ ਹੋਣਗੀਆਂ। ਤੇ ਨਾਲ ਹੀ ਉਹ ਕਹਿੰਦੇ ਆ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ, ਇਹੋ ਜੇ ਸਮਾਜ ਦੇ ਵਿੱਚ ਜਿਹੜਾ ਇੱਥੋਂ ਦਾ ਸਿਟੀਜ਼ਨ ਹੋਏਗਾ ਉਹ ਮੇਰਾ ਦੋਸਤ ਹੋਏਗਾ, ਭਾਵ ਬਰਾਬਰੀ ਦੀ ਗੱਲ, ਇਸੇ ਹੀ ਸਮਾਜ ਦੀ ਬਰਾਬਰੀ ਦੀ ਗੱਲ ਦਾ ਕਾਰਜ ਜਿਹੜਾ ਪ੍ਰੈਕਟੀਕਲੀ ਗੁਰੂ ਨਾਨਕ ਪਾਤਸ਼ਾਹ ਨੇ ਆਰੰਭਿਆ। ਤੇ ਜਿੰਨੇ ਵੀ ਸ਼ਹਿਰ ਸਿੱਖ ਗੁਰੂ ਸਾਹਿਬਾਨ ਨੇ ਆਪਣੀ ਹਯਾਤੀ ਦੇ ਵਿੱਚ ਆਪਣੇ ਜੀਵਨ ਕਾਲ ਦੇ ਵਿੱਚ ਵਸਾਏ ਉਹਨਾਂ ਸਾਰਿਆਂ ਹੀ ਸ਼ਹਿਰਾਂ ਦੇ ਵਿੱਚ, ਉਹਨਾਂ ਸਾਰੇ ਹੀ ਨਗਰਾਂ ਦੇ ਵਿੱਚ ਜਿਹੜੀ ਵਿਵਸਥਾ ਲਾਗੂ ਕੀਤੀ ਉਹ ਬਰਾਬਰੀ ਦੀ ਹੀ ਸੀ। ਕਰਤਾਰਪੁਰ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਜਿੰਨੇ ਵੀ ਸ਼ਹਿਰ ਵਸਾਏ ਗਏ ਜਿਹਨਾਂ ਦਾ ਅਨੁਸ਼ਾਸਨ ਗੁਰੂ ਸਾਹਿਬਾਨ ਦੇ ਗੁਰਸਿੱਖਾਂ ਦੇ ਅਨੁਕੂਲ ਸੀ, ਹੱਥ ਸੀ, ਉੱਥੇ ਬਰਾਬਰੀ ਸੀ, ਉੱਥੇ ਕਿਸੇ ਦੇ ਨਾਲ ਕੋਈ ਪੱਖਪਾਤ ਨਹੀਂ ਸੀ ਉੱਥੇ। ਤੇ ਇਹੀ ਕਨਸੈਪਟ ਜਿਹੜਾ ਬਾਬਾ ਰਵਿਦਾਸ ਜੀ ਦਾ ਕਨਸੈਪਟ ਸੀ ਇਸ ਨੂੰ ਲਾਗੂ ਕੀਤਾ, ਉਹੀ ਸੋਚ ਜਿਹੜੀ ਕਬੀਰ ਸਾਹਿਬ ਨੇ ਪ੍ਰਗਟਾਈ ਉਸ ਨੂੰ ਲਾਗੂ ਕੀਤਾ ਗੁਰੂ ਸਾਹਿਬਾਨ ਨੇ ਖੁਦ। ਤੇ ਨਾਲ ਦੀ ਨਾਲ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਇਸ ਸਾਰੇ ਕਿਸੇ ਦਾ ਜ਼ਿੰਮੇਵਾਰ ਜਿਹੜਾ ਸੀ ਕਿ ਮਨੁੱਖ ਗੁਲਾਮੀ ਸਹਿਣ ਨੂੰ ਕਿਉਂ ਮਜਬੂਰ ਹੈ ਉਸਨੂੰ ਅਗਿਆਨਤਾ ਉਸਦਾ ਕਾਰਨ ਦੱਸਿਆ, ਇਸੇ ਜਿਸ ਆਪਾਂ ਕਹਿੰਦੇ ਕਬੁੱਧ ਡੂਮਣੀ ਯਾਨੀ ਕਿ ਅਗਿਆਨਤਾ, ਇਹੀ ਨੀਚਤਾ ਹੈ, ਇਹੀ ਮਨੁੱਖ ਨੂੰ ਬੇਸਮਝੀ ਦੇ ਕਰਕੇ ਇਸ ਲੈਵਲ ਤੇ ਲੈ ਜਾਂਦੀ ਹੈ। ਜਿਹੜਾ ਗਿਆਨੀ ਹੈ ਉਹਦੇ ਅੰਦਰ ਹਿੰਮਤ ਹੈ, ਪ੍ਰੋਟੈਸਟ, ਉਹ ਆਪਣੇ ਹੱਕ ਲਈ ਲੜਦਾ ਹੈ, ਜੂਝਦਾ ਹੈ। ਤਾਂ ਹੀ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਕਹੀ ਸੀ ਕਿ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੇ। ਇਸ ਬਰਾਬਰੀ ਦੇ ਕਾਨਸੈਪਟ ਦੇਖੋ ਹਰ ਥਾਂ ਤੇ, ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਜਦੋਂ ਇਹ ਗੱਲ ਕਰਤੇ ਨੂੰ ਯਾਨੀ ਕਿ ਗੁਰੂ ਸਾਹਿਬ ਨੇ ਮਨੁੱਖ ਨੂੰ ਉਦਮੀ ਬਣਾਇਆ, ਆਲਸ ਨਹੀਂ ਬਣਾਇਆ, ਕੰਪੇਅਰ ਕੀਤਾ ਉਹਨਾਂ ਬਾਬਿਆਂ ਦਾ, ਕਿਉਂਕਿ ਅਸਲ ਦੇ ਵਿੱਚ ਜਿਸ ਧਰਮ ਦੀ ਗੱਲ ਜਿਹੜੀ ਆ ਇਸ ਇਹਨਾਂ ਤੁਕਾਂ ਦੇ ਵਿੱਚ ਆ ਰਿਹਾ, ਅਫੀਮ ਦੀ ਗੱਲ ਆਪਾਂ ਜਿਹੜੀ ਕਰ ਰਹੇ ਸੀ, ਅਫੀਮ ਜਿਹੜੀ ਆ ਉਸਦੀ ਜਿਹੜੀ ਗੱਲ ਕਰ ਰਿਹਾ ਹੈ ਕਾਰਲ ਮਾਰਕਸ। ਦੇਖੋ ਜਦੋਂ ਧਰਮ ਦੀ ਐਕਸਪਲਾਈਟੇਸ਼ਨ ਹੋ ਰਹੀ ਹੈ ਵਾਕਈ ਜਦੋਂ ਦੇਖਦੇ ਹਾਂ, ਤੇ ਕਿਤਨੀ ਹਾਲ ਦੇ ਦਿਨਾਂ ਦੇ ਵਿੱਚ ਹੀ ਅਸੀਂ ਜਦੋਂ ਦੇਖਦੇ ਹਾਂ ਮਹਾਰਾਸ਼ਟਰ ਦੇ ਵਿੱਚ ਐਜੂਕੇਟਿਡ 58 ਔਰਤਾਂ ਨੂੰ ਧਰਮ ਦੇ ਨਾਂ ਤੇ ਜਾਂ ਜੋਤਿਸ਼ ਦੇ ਨਾਂ ਤੇ ਕਾਇਲ ਕਰਕੇ ਉਹਨਾਂ ਦਾ ਸਰੀਰਕ ਸ਼ੋਸ਼ਣ ਕਰਦਾ ਹੈ ਅਸ਼ੋਕ ਖੈਰਾਤ ਵਾਲਾ। ਉਹ ਕੋਈ ਗਰੀਬ ਘਰਾਂ ਦੀਆਂ ਔਰਤਾਂ ਨਹੀਂ ਸਨ। ਇਸ ਦਾ ਮਤਲਬ ਆ ਜੇ ਧਰਮ ਨੂੰ ਪੁੱਠੇ ਪਾਸੇ ਲੈ ਜਾਂਦੇ ਆ, ਜੇ ਉਸ ਫਿਰਕਾਵਾਰਾਂ ਨੂੰ ਜੋ ਉਸ ਬਾਣੀ ਨੂੰ ਪੁੱਠੇ ਪਾਸੇ ਲੈ ਜਾਂਦੇ ਆ ਤੇ ਕਿੰਨਾ ਇਹ ਹੁੰਦਾ ਹੈ। ਹਾਲ ਹੀ ਦੇ ਵਿੱਚ ਮਤਲਬ ਇਸ ਵਕਤ ਲਗਭਗ 10 ਸਾਲ ਹੋਣ ਲੱਗੇ ਆ ਬਾਬਾ ਰਾਮ ਰਹੀਮ ਨੂੰ ਉਹ ਕੀ ਕਰਦਾ ਸੀ? ਧਰਮ ਦੇ ਨਾਂ ਤੇ ਹੀ ਐਕਸਪਲੋਇਟੇਸ਼ਨ ਕਰਦਾ ਸੀ? ਜਾਂ ਆਸਾਰਾਮ ਬਾਪੂ? ਇਸ ਤਰ੍ਹਾਂ ਦੇ ਬਹੁਤ ਨੇ, ਧਰਮ ਦੇ ਨਾਂ ਤੇ ਹੀ ਐਕਸਪਲੋਇਟੇਸ਼ਨ ਕਰ ਰਹੇ ਸੀ। ਔਰ ਲੋਕ ਇੰਨੀ ਸੀ, ਕਿਉਂਕਿ ਮੈਂ ਇੱਕ ਵਾਰ ਡਾਕਟਰ ਹਰਸ਼ਨ ਕੌਰ ਨੂੰ ਸੁਣ ਰਿਹਾ ਸੀ, ਉਹਨਾਂ ਦਾ ਉਸ ਵਕਤ ਪਟਿਆਲਾ ਹੋਸਪਿਟਲ ਦੇ ਵਿੱਚ ਉਹ ਚਾਈਲਡ ਸਪੈਸ਼ਲਿਸਟ ਦੇ ਤੌਰ ਤੇ, ਹੈਡਾਪਟਿਕ ਡਿਪਾਰਟਮੈਂਟ ਦੇ ਤੌਰ ਤੇ ਮਤਲਬ ਉਹ ਕੰਮ ਕਰ ਰਹੇ ਸੀ ਰਾਜਿੰਦਰਾ ਹੋਸਪਿਟਲ ਦੇ ਵਿੱਚ। ਉਹ ਕਹਿੰਦੇ ਆ, ਮੇਰਾ ਇੱਕ ਜਿਹੜਾ ਇੱਕ ਫੋਰਥ ਕਲਾਸ ਇੰਪਲਾਈ ਸੀ, ਉਹ ਕਹਿੰਦਾ ਕਿ ਮੈਂ ਬੜਾ ਕਿਸਮਤ ਵਾਲਾ ਹੁੰਦਾ ਜੇ ਇਸ ਤਰ੍ਹਾਂ ਦਾ ਕਦੀ ਹੱਥ ਬਾਬਾ ਰਾਮ ਰਹੀਮ ਮੇਰੀ ਘਰਵਾਲੀ ਤੇ ਰੱਖ। ਯਾਨੀ ਕਿ ਕਿਤਨਾ ਉਸ ਸ਼ਰਧਾ ਦੇ ਨਾਂ ਤੇ। ਇਸੇ ਕਰਕੇ ਸਿੱਖ ਧਰਮ ਦੇ ਵਿੱਚ ਅਜਿਹੀ ਅੰਨੀ ਸ਼ਰਧਾ ਨੂੰ ਕੋਈ ਇੰਪੋਰਟੈਂਸ ਨਹੀਂ ਦਿੱਤੀ ਗਈ। ਗੁਰੂ ਸਾਹਿਬਾਨ ਨੇ ਇੱਥੇ ਤੱਕ ਕਿਹਾ ਸੀ, ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁਝੀਏ, ਅਕਲੀ ਕੀਤੇ ਦਾਨ। ਜੇ ਦਾਨ ਵੀ ਦੇਣਾ ਨਾ, ਜੇ ਅਕਾਲ ਪੁਰਖ ਦੀ ਪੂਜਾ ਵੀ ਕਰਨੀ ਹੈ, ਸੇਵਾ ਵੀ ਕਰਨੀ ਹੈ ਅਕਾਲ ਪੁਰਖ ਦੀ, ਸਾਹਿਬ ਦੀ, ਅਕਲ ਨੂੰ ਇਸਤੇਮਾਲ ਕਰਕੇ ਪਾਓ। ਸਿੱਖ ਵਿਚਾਰਧਾਰਾ ਦੇ ਵਿੱਚ ਇਸੇ ਹੀ ਜਿਹੜਾ ਇਹ ਕੰਸੈਪਟ ਸੀ ਜਿਹੜਾ ਓਪੀਅਮ ਵਾਲਾ, ਇਸ ਨੂੰ ਕੱਢ ਕੇ ਮਨੁੱਖ ਨੂੰ ਸੁਤੰਤਰ ਕਰਨ ਦੀ, ਕਿਉਂਕਿ ਪਹਿਲੀ ਵਾਰ ਜਦੋਂ ਸਿੱਖਇਜ਼ਮ ਦੀ ਡੈਫੀਨੇਸ਼ਨ, ਸਿੱਖ ਫਿਲੋਸਫੀ, ਦ ਫਿਲੋਸਫੀ ਆਫ ਸਿੱਖਇਜ਼ਮ ਦੇ ਵਿੱਚ ਡਾਕਟਰ ਸ਼ੇਰ ਸਿੰਘ ਲਿਖਦੇ ਆ, ਉਹ ਕਹਿੰਦੇ ਆ ਸਿੱਖ ਧਰਮ ਤੋਂ ਪਹਿਲਾਂ ਇਹ ਕੰਸੈਪਟ ਹੀ ਨਹੀਂ ਸੀ ਕਿ ਮਨੁੱਖ ਦੇ ਜਿਹੜੇ ਕਰਮ ਨੇ ਉਹ ਬਦਲੇ ਜਾ ਸਕਦੇ ਨੇ ਅਮਲ ਦੇ ਨਾਲ। ਇਹ ਕੰਸੈਪਟ ਹੀ ਨਹੀਂ ਸੀ ਕਿ ਕੋਈ ਮਤਲਬ ਮਨੁੱਖ ਜਿਹੜਾ ਆਪਸ ਵਿੱਚ ਬਰਾਬਰ ਹੋਏਗਾ। ਇਹ ਪਹਿਲੀ ਵਾਰ ਇਸ ਮੇਰੇ ਹਿਸਾਬ ਦੇ ਨਾਲ ਪੂਰੇ ਦੇ ਤੌਰ ਤੇ ਵਰਲਡ ਦੇ ਵਿੱਚ ਵੀ ਆਪਾਂ ਕਹੀਏ, ਉਸ ਤਰ੍ਹਾਂ ਉਹ ਜ਼ਿਕਰ ਕਰਦੇ ਨੇ ਕਿ ਇਸ ਖਿੱਤੇ ਦੇ ਵਿੱਚ ਪਾਓ ਭਾਰਤੀ ਉਪ ਮਹਾਂਦੀਪ ਦੇ ਵਿੱਚ ਪਹਿਲੀ ਵਾਰ ਗੁਰੂ ਨਾਨਕ ਪਾਤਸ਼ਾਹ ਨੇ ਉਦਮ ਕੀਤਾ। ਮੈਂ ਸਮਝਦਾ ਹਾਂ ਕਿ ਪੂਰੀ ਵਰਲਡ ਦੇ ਵਿੱਚ ਜੇ ਗੁਰੂ ਨਾਨਕ ਪਾਤਸ਼ਾਹ ਨੂੰ ਅਰਬ ਜਾ ਕੇ, ਮੱਕੇ ਜਾ ਕੇ, ਉੱਥੇ ਦੇ ਸ਼ੇਖੁਲ ਇਸਲਾਮ ਨੂੰ ਇਸ ਗੱਲ ਤੋਂ ਕਾਇਲ ਕਰਨਾ ਪਿਆ ਕਿ ਭਾਈ ਇਹ ਜਿਹੜੀ ਮਨੁੱਖਾਂ ਦੀ ਤਸਕਰੀ ਆ ਇਹ ਜਾਇਜ਼ ਨਹੀਂ ਆ, ਮਨੁੱਖਾਂ ਨੂੰ ਗੁਲਾਮ ਬਣਾ ਕੇ ਵੇਚਿਆ ਜਾਣਾ ਇਹ ਜਾਇਜ਼ ਨਹੀਂ ਆ, ਇਹ ਐਂਟੀ ਹਿਊਮਨ ਆ। ਇਹ ਪਹਿਲੀ ਵਾਰ ਕਿਸੇ ਨੇ ਕੀਤਾ। ਉਸ ਤੋਂ ਬਾਅਦ ਸਿੱਖ ਆਉਂਦਾ ਹੈ ਜਿਸ ਤਰ੍ਹਾਂ ਮਾਰਟਿਨ ਲੂਥਰ ਦਾ ਜਾਂ ਬਾਕੀ ਕਿੰਗਾਂ ਦਾ, ਉਹ ਇੰਗਲੈਂਡ ਦੇ ਵਿੱਚ ਜੋ ਹੋਇਆ, ਲੇਕਿਨ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ। ਜਾਂ ਜਿਹੜਾ ਆਪਾਂ ਇਸੇ ਹੀ ਵਿਚਾਰਧਾਰਾ ਦਾ ਜਿਹੜੀ ਕਲਮੀਨੇਸ਼ਨ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜੋਤੀ ਜੋਤ ਸਮਾਨ ਤੋਂ ਬਾਅਦ, ਜਿਸਲੇ ਬੰਦਾ ਸਿੰਘ ਬਹਾਦਰ ਪੰਜਾਬ ਨੂੰ ਫਤਿਹ ਕਰਕੇ ਸਿੱਖ ਰਾਜ ਦੀ ਸਥਾਪਨਾ ਕਰਦਾ ਹੈ, ਤਾਂ ਪਹਿਲਾ ਜਿਹੜਾ ਲੈਂਡ ਟੂ ਟਿਲਰ ਦਾ ਜਿਹੜਾ ਕਨਸੈਪਟ ਸੀ ਉਹ ਇਸੇ ਹੀ ਰੈਵੋਲੂਸ਼ਨ ਦਾ ਸੀ। ਇਸ ਤੋਂ 90 ਸਾਲ ਬਾਅਦ ਫ੍ਰੈਂਚ ਰੈਵੋਲੂਸ਼ਨ ਹੋਇਆ, ਜਿਸ ਨੂੰ ਇਤਿਹਾਸ ਦੇ ਵਿੱਚ ਬੜਾ ਇਤਨਾ ਮਾਣ ਦਿੰਦੇ ਆ। ਪਰ ਇਤਿਹਾਸ ਦੇ ਵਿੱਚ ਜੇ ਕੋਈ ਰੈਵੋਲੂਸ਼ਨ ਹੋਇਆ, ਜੇ ਸਹੀ ਮਾਇਨਿਆਂ ਦੇ ਵਿੱਚ ਸ਼ੁਰੂਆਤ ਪਹਿਲਾਂ ਹੋਈ ਆ, ਤੇ ਉਹ ਪੰਜਾਬ ਦੀ ਇਸ ਧਰਤੀ ਤੇ ਹੀ ਹੋਈ ਹੈ, ਇਸ ਬਰਸਗੀਰ ਦੀ ਧਰਤੀ ਤੇ ਹੋਈ ਆ, ਬਾਬਾ ਬੰਦਾ ਸਿੰਘ ਬਹਾਦਰ ਦੀ ਕਿਆਦਤ ਦੇ ਵਿੱਚ। ਅੱਜ ਦਾ ਜਿਹੜਾ ਪੰਜਾਬ ਇਸ ਏਰੀਏ ਦਾ, ਪੰਜਾਬ, ਹਰਿਆਣਾ, ਉੱਤਰੀ ਯੂਰਪ, ਜਿਹੜਾ ਇੱਥੋਂ ਦੀ ਜੱਟ ਸੰਪਰਦਾਇ, ਜਿਹੜਾ ਜੱਟ ਬਰਾਦਰੀ ਹੈ, ਉਹ ਅਗਰ ਜ਼ਮੀਨਾਂ ਦੇ ਮਾਲਕ ਬਣੇ, ਤਾਂ ਪਹਿਲੀ ਵਾਰ ਇਹ ਕੰਮ ਜਿਹੜਾ ਸੀ ਇਹ ਬੰਦਾ ਸਿੰਘ ਬਹਾਦਰ ਦੇ ਟਾਈਮ ਤੇ ਹੋਇਆ। ਮੁੜ ਕੇ ਇੱਥੇ ਜਗੀਰਦਾਰੀ ਸਿਸਟਮ ਐਸਟੈਬਲਿਸ਼ ਨਹੀਂ ਹੋ ਸਕਿਆ, ਤੇ ਉਹਨਾਂ ਦੀ ਮਾਲਕੀ ਦੀ ਜਿਹੜੀ ਆ ਕੋਈ ਖੋ ਨਹੀਂ ਸਕਿਆ। ਸੋ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਸਮਾਜ ਨੂੰ ਸਿਰਜਿਆ, ਜੇ ਅੱਜ ਅਸੀਂ ਨਜ਼ਰ ਮਾਰੀਏ ਤਾਂ ਅੱਜ ਅਸੀਂ ਅਮਲੀ ਤੌਰ ਤੇ ਉਸ ਤੇ 180 ਡਿਗਰੀ ਵਿਪਰੀਤ ਕੰਮ ਕਰ ਰਹੇ ਹਾਂ। ਇਸ ਤੇ ਵੀ ਆਪਾਂ ਵਿਚਾਰ ਕਰਦੇ ਹਾਂ ਕੱਲ ਦੇ ਕਿਸੇ ਪ੍ਰੋਗਰਾਮ ਦੇ ਵਿੱਚ। ਆਓ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸੰਕੋਚਦੇ ਹਾਂ, ਫਤਿਹ ਦੀ ਸਾਂਝ ਕਰਦੇ ਹਾਂ, ਹੋਈਆਂ ਭੁੱਲਾਂ ਦੀ ਗਲਤੀ ਖਿਮਾ ਮੰਗਦੇ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

वाहिगुरु जी की फतेह। जगो जग अटल चवर शतर तखत दे मालक साहिब श्री गुरु ग्रंथ साहिब जी दी हजूरी अंदर सचखंड श्री हरिमंदर साहिब जी तो अमृत वेले प्रकाशमान होकर श्री गुरु ग्रंथ साहिब जी ने जो पावन मुख वाक समुची कायनात समुचे जगत दे भले वास्ते बख्शिया उस श्री मुख वाक दी विचार सरवण करन वास्ते आप जी श्री गुरु ग्रंथ साहिब जी दे चरणां च विराजमान हो। आओ सतगुर मेहर करन सिर ते मेहर भरिया हथ रखन अज दे अमृत बचना दी विचार गुरु साहिब जी आप करवा लैन। शब्द दे विच जो रहाओ दीआं पंक्तियां ने ਉਹ ਸ਼ਬਦ ਦਾ ਕੇਂਦਰੀ ਭਾਵ ਹੋਇਆ ਕਰਦੀਆਂ ਨੇ। ਰਹਾਉ ਦਾ ਅਰਥ ਵੀ ਇਹ ਆ ਵੀ ਇੱਥੇ ਰੁਕੋ, ਇਹਨਾਂ ਦੀ ਵਿਚਾਰ ਕਰੋ। ਅੱਜ ਦੇ ਸ਼ਬਦ ਵਿੱਚ ਜੋ ਰਹਾਉ ਦੀਆਂ ਪੰਕਤੀਆਂ ਨੇ, ਫਰੀਦ ਸਾਹਿਬ ਜੀ ਕਹਿੰਦੇ ਨੇ, ਤੈਂ ਸਾਹਿਬ ਕੀ ਮੈਂ ਸਾਰ ਨਾ ਜਾਨੀ, ਜੋਬਨ ਖੋਏ ਪਾਛਾ ਪਛਤਾਨੀ। ਦੋ ਨੁਕਤਿਆਂ ਤੇ ਵਿਚਾਰ ਗੁਰੂ ਸਾਹਿਬ ਦੀ ਕਿਰਪਾ ਨਾਲ ਕਰੀਏ। तैं साहिब की मैं सार ना जानी, हे वाहिगुरु जी, हे मेरे मालक, जदों मेरे कोल जिंदगी दा समा सी उदों ते मैं तेरे बचना दी कदर ही नहीं पाई, तेरे वल ध्यान ही नहीं दिता भी तुसी मेरे भले वास्ते की कह रहे हो। सारी जिंदगी मौज मस्तियां च नंघाई, सारी जिंदगी मन दियां मौजां करन वास्ते नंघा दित्ती, ते फिर की होया, जोबन खोए पाछा पछतानी। एक अलंकार खिंचया है, समा किसे दे हथों लंघ जावे ते मुड़ के पछतावा ही रह जांदा, ते जदों पछतावा होवे उदों बंदे कोल करन वास्ते कुछ भी नहीं हुंदा, उदों ते झुरदा है, उदों ते परेशान हुंदा। एक अलंकार महाराज जी खिंचया, असी सारियां जीव इस्त्रियां वां ते असी अपने मालक प्रभु परमेसर दे पति दी सेवा विच लगना है, ते जदों कोई जीव इस्त्री अपना जवानी दा समा नंघा लवे ते अपने मालक वल ध्यान ना करे, बाहर फिरे, ते जदों बाहर किन्ना क चिर फिरना, जिन्ना क चिर शरीर ते जवानी है, जिन्ना चिर रूप रंग है, एक दिन समा आउंदा है सब कुछ ढल जांदा, ते जदों ढल जाए उदों घर नूं मुड़े ते फिर लंघे हुए समय नाल मालक दरवाजा नहीं खोलदा, मुड़ के घर विच थां नहीं मिलदी। फरीद साहब जी ने यह बचन लिखे हुए ने गुरबाणी विच, फरीदा नड्डी शौ ना रावियो, नड्डी दा भाव जवान इस्त्री। सानू समझा रहे ने कि तू जवानी वेले संगत विच नहीं आया, जवानी वेले अमृत वेले उठिया ही नहीं, ते फिर की होया, वड्डी थी मोई आस, ये जवानी सदा नहीं रहनी, मुड़के वड्डे हो गए, भाव के मुड़के बढ़ेपे विच चले गए। हर जिंदगी दे मनुख दे कोल चार पड़ा ने, पहला पड़ा है पहले पैरे रहण के वण जा रहा मित्रा हुक्म पया गर्भास, पहला इहदा पड़ा है माता दे गर्भ विच, ते उत्थे समा पूरा हो जांदा ते माता दे गर्भ विच असी टिके नहीं रहिंदे, साडा जन्म हो जांदा। दूजा पड़ा हो जांदा साडा बचपन दा, बचपन दा भी एक टाइम आ, वो टाइम रंग जे ते असी जवानी विच चले जाने आ, ते जवानी दा भी एक समा है, जवानी दा समा लंघ जे ते असी बुढ़ेपे विच चले जाने आ। कोई भी समा एक थां नहीं टिकदा, समय नूं संभालण दी आग्या गुरु साहिब जी ने आख्या भी सारिआं दे अंदर सुरत बिरत परमात्मा ने पाई होई आ, इस समय नूं संभालणा, हर एक नूं सुचेत कीता जा रिहा। दो नुकते ने अज दे गुरबाणी शब्द दे अंदर, एक विछोड़ा ते एक पछतावा। मारे कहिंदे ने विछोड़ा ते सारिआं दा पै गया, किरत कर्म के विछड़े कर किरपा मेलो राम, ये ते सुभाविक आ, असी अपनियां गलतियां कारण विछड़ गए आ। पर जिन्हां नूं इस विछोड़े दी समझ आ गई कि जे विछोड़ा प्यार आ ते पल्ले कख नहीं रहना, जोड़न दा जतन जिन्हां ने कीता, महाराज दे गुरबाणी दे बोल ने, अक्कां दियां खखरियां ओ जदों अक्क दे बूटे नाल लगियां रहिंदियां ने ते क्या सोहणियां लगदियां, ओ लगदियां ने जिवें अंब लगे होए, ते विच उहनां दे पल्ले कख नहीं हुंदा,
ਉਹ ਓਨਾ ਚਿਰ ਸੋਹਣੀਆਂ ਲੱਗਦੀਆਂ ਜਿੰਨਾ ਚਿਰ ਅੱਕਾਂ ਦੇ ਬੂਟੇ ਨਾਲ ਲੱਗੀਆਂ ਹੋਈਆਂ ਤੇ ਮਾਰੇ ਕਹਿੰਦੇ ਨੇ ਜਦੋਂ ਟੁੱਟ ਕੇ ਡਿੱਗ ਪੈਣ ਤੇ ਉਤਲੀ ਛਿੱਲੜ ਪਾੜ ਜਾਂਦੀ ਹੈ ਤੇ ਵਿੱਚ ਤੋਂ ਉਹਦੇ ਕੱਖ ਵੀ ਨਹੀਂ ਹੁੰਦਾ ਉਹਦੇ ਵਿੱਚੋਂ ਨਿਕਲਦੇ ਨੇ ਰੂੰ ਦੇ ਤੂੰਬੇ ਤੇ ਹਜ਼ਾਰਾਂ ਸੈਂਕੜੇ ਤੂੰਬੇ ਹੋ ਕੇ ਉੱਡ ਜਾਂਦੇ ਨੇ ਲੋਕਾਂ ਦੇ ਪੈਰਾਂ ਥੱਲੇ ਰੁੜ ਜਾਂਦੇ ਨੇ ਖੇ ਘੱਟਾ ਮਿੱਟੀ ਵਿੱਚ ਰੁੜ ਜਾਂਦੇ ਨੇ ਮਾਰੇ ਕਹਿੰਦੇ ਨੇ ਓਨਾ ਚਿਰ ਹੀ ਚੰਗੀ ਅੱਖਾਂ ਦੀ ਖੱਖੜੀ ਜਿੰਨਾ ਚਿਰ ਅੱਖ ਦੇ ਗਲ ਲੱਗੀ ਹੋਈ ਆ ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ ਬਿਰਹਾਂ ਵਿਛੋੜਾ ਧਨੀ ਸਿਉ ਨਾਨਕ ਸਹਿਸੇ ਗੰਢ ਉਹ ਜਦੋਂ ਟੁੱਟ ਜਾਂਦੀ ਆ ਹਜ਼ਾਰਾਂ ਤੂੰਬੇ ਹੋ ਕੇ ਉੱਡ ਜਾਂਦੀ ਹੈ ਉਹਦੇ ਪੱਲੇ ਕੱਖ ਨਹੀਂ ਰਹਿੰਦਾ ਵਿਛੜੇ ਤੇ ਸਾਰੇ ਆ ਪਰ ਇਹਨਾਂ ਵਿੱਚੋਂ ਉਹ ਲੋਕ ਚੰਗੇ ਮੰਨੇ ਜਾਣਗੇ ਜਿਨ੍ਹਾਂ ਨੂੰ ਆਪਣੇ ਵਿਛੋੜੇ ਦਾ ਪਤਾ ਲੱਗ ਗਿਆ ਤੇ ਆਪਣੇ ਮਾਲਕ ਦੇ ਘਰ ਵੱਲ ਨੂੰ ਤੁਰ ਪਏ ਵਿਛੜੇ ਤੇ ਸਾਰੇ ਆ ਦੋ ਤਰ੍ਹਾਂ ਦਾ ਵਿਛੋੜਾ ਹੈ ਇੱਕ ਉਹ ਲੋਕ ਸਾਰੀ ਉਮਰ ਪਰਵਾਹ ਨਹੀਂ ਕਰਦੇ ਨਾ ਸੰਗਤ ਦੀ ਨਾ ਅੰਮ੍ਰਿਤ ਵੇਲੇ ਦੀ ਨਾ ਗੁਰੂ ਕੇ ਅੰਮ੍ਰਿਤ ਬਚਨਾਂ ਦੀ ਉਹਨਾਂ ਦਾ ਵੀ ਹਾਲ ਲਿਖਿਆ ਹੋਇਆ ਤੇ ਜਿਹੜੇ ਵਿਛੜੇ ਹੋਏ ਜੁੜ ਜਾਂਦੇ ਨੇ ਸ੍ਰੀ ਅਨੰਦਪੁਰ ਸਾਹਿਬ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਇੱਕ ਦੁਕਾਨ ਵਾਲਾ ਸ਼ਾਹੂਕਾਰ ਆਇਆ ਉਹਨੇ ਲਿਆ ਕੇ ਇੱਕ ਬਿੱਲ ਰੱਖਿਆ ਮਹਾਰਾਜ ਦੇ ਕੋਲ ਮੈਂ ਸੰਖੇਪ ਵਿੱਚ ਹੀ ਬੇਨਤੀ ਕਰਾਂਗਾ ਬਿੱਲ ਰੱਖਿਆ ਮਹਾਰਾਜ ਜੀ ਆ ਥੋੜੀ ਜਿਹੀ ਮਾਇਆ ਵਾ ਲੈਣ ਵਾਲੀ ਮਹਾਰਾਜ ਕਹਿੰਦੇ ਨੇ ਕਾਹਦੀ ਜੀ ਇਹ ਰਸਤਾ ਆਈ ਆ ਮਹਾਰਾਜ ਕਹਿੰਦੇ ਨੇ ਅਸਾਂ ਤੇ ਨਹੀਂ ਲਿਖ ਕੇ ਭੇਜਿਆ ਕੁਝ ਉਹਨੇ ਉਹ ਜਿਹੜੀ ਪਰਚੀ ਆਈ ਸੀ ਹੁੰਡੀ ਬਣਾਈ ਉਹ ਮਹਾਰਾਜ ਦੀ ਅੱਗੇ ਰੱਖਤੀ ਆ ਵੇਖੋ ਜੀ ਤੁਹਾਡੀ ਮੋਹਰ ਲੱਗੀ ਹੋਈ ਆ ਤੁਹਾਡੇ ਵੱਲੋਂ ਆਈ ਆ ਮਹਾਰਾਜ ਕਹਿੰਦੇ ਨੇ ਪਰਚੀ ਤੇ ਮੋਹਰ ਲਾ ਕੇ ਆਪਣੇ ਆਪ ਕਿੰਨੇ ਘੱਲੀ ਆ ਸਾਡੀ ਤੇ ਆਗਿਆ ਨਹੀਂ ਸੀ ਇਹ ਜੀ ਭਾਈ ਆਸਾ ਸਿੰਘ ਨੇ ਮੋਹਰ ਲਾਈ ਹੈ ਮਹਾਰਾਜ ਦਾ ਮੁਨਸ਼ੀ ਮਹਾਰਾਜ ਕਹਿੰਦੇ ਬੁਲਾਓ ਆਸਾ ਸਿੰਘ ਨੂੰ ਆਪਣੀ ਮਰਜ਼ੀ ਦੇ ਨਾਲ ਉਹਨੇ ਮੋਹਰ ਕਿਉਂ ਲਾਈ ਆ ਸਾਡੀ ਆਗਿਆ ਲੈਣ ਤੋਂ ਬਿਨਾਂ ਭਾਵੇਂ ਕਿ ਕਿਸੇ ਗਰੀਬ ਦੀ ਪਰਉਪਕਾਰੀ ਵਾਸਤੇ ਕੀਤਾ ਸੀ ਪਰ ਆਗਿਆ ਲੈਣੀ ਤੇ ਜ਼ਰੂਰੀ ਹੈ ਨਾ ਜਦੋਂ ਭਾਈ ਆਸਾ ਸਿੰਘ ਨੂੰ ਸੁਣਾ ਗਿਆ ਉਹ ਡਰ ਗਏ ਕਿ ਮਹਾਰਾਜ ਦੀ ਹਜ਼ੂਰੀ ਵਿੱਚ ਜਾਵਾਂਗੇ ਪਾਤਸ਼ਾਹ ਝਿੜਕਣਗੇ ਭਰੀ ਸਭਾ ਵਿੱਚ ਬੇਇੱਜ਼ਤੀ ਹੋਊਗੀ ਨਰਾਦਰੀ ਹੋਊਗੀ ਪਤਾ ਨਹੀਂ ਕੀ ਕੁਝ ਕਹਿਣਗੇ ਉਹਨਾਂ ਨੇ ਹੁਕਮ ਸੁਣਿਆ ਸਿੱਖ ਨੂੰ ਕਹਿੰਦਿਆ ਚੱਲ ਮੈਂ ਆਉਂਦਾ ਉੱਥੋਂ ਹੀ ਘੋੜਾ ਖੋਲਿਆ ਤੇ ਆਪਣੇ ਪਿੰਡ ਚਲੇ ਗਏ ਹੁਣ ਜਦੋਂ ਹੁਕਮ ਨਹੀਂ ਮੰਨਿਆ ਪਿੰਡ ਚਲੇ ਗਏ ਤੇ ਵਿਛੜ ਗਏ ਭੁੱਲ ਸੁਭਾਵਕ ਆ ਪਰ ਜਿਹਨੂੰ ਆਪਣੀ ਭੁੱਲ ਦਾ ਪਤਾ ਲੱਗ ਗਿਆ ਉਹ ਬੰਦਾ ਬਖਸ਼ਿਆ ਜਾਂਦਾ ਹੈ ਜਦੋਂ ਗਏ ਵੇਖਿਆ ਮਨ ਚ ਵਿਚਾਰ ਕੀਤੀ ਕਿੱਥੇ ਸਿਰੇ ਉੱਠਦੇ ਅਨਸਾਰ ਕਲਗੀਧਰ ਪਾਤਸ਼ਾਹ ਜੀ ਦਾ ਦਰਸ਼ਨ ਕਰਦੇ ਸਾਂ ਕਿੱਥੇ ਅਨਹਦ ਨਾਦ ਵਾਜੇ ਵੱਜਦੇ ਸੀ ਆਸਾ ਦੀ ਵਾਦ ਵਿੱਚ ਬਹਿੰਦੇ ਸਾਂ ਮੈਂ ਸੰਖੇਪ ਵਿੱਚ ਹੀ ਕਰਾਂ ਉਹਦੇ ਕੋਲੋਂ ਫਿਰ ਰਿਹਾ ਨਹੀਂ ਗਿਆ ਉਹਨਾਂ ਕਾਗਜ਼ ਕਲਮ ਲੈ ਕੇ ਤੇ ਚਿੱਠੀ ਲਿਖੀ ਭੁੱਲ ਤੇ ਗਏ ਆ ਤੇ ਵਿਛੜੀਏ ਕਿੱਦਾਂ ਮਾਰੇ ਵੱਲ ਨੂੰ ਕਹਿੰਦੇ ਆ ਸੱਚੇ ਪਾਤਸ਼ਾਹ ਜੀ ਹੰਸਾਂ ਦੀ ਡਾਰ ਵਿੱਚ ਬੈਠੇ ਹੋਏ ਅਸੀਂ ਹੰਸ ਸਾਂ ਆ ਗੁਰਸਿੱਖ ਹੰਸ ਬੈਠੇ ਨੇ ਨਾ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ ਹੰਸਾਂ ਦੀ ਡਾਰ ਵਿੱਚ ਬੈਠੇ ਅਸੀਂ ਹੰਸ ਸਾਂ ਡੰਗਰਾਂ ਵਿੱਚ ਰਲ ਕੇ ਅਸੀਂ ਡੰਗਰ ਹੋ ਗਏ ਮਿੱਟੀ ਵਿੱਚ ਰਲ ਕੇ ਅਸੀਂ ਮਿੱਟੀ ਹੋ ਗਏ ਜਿਹੜੇ ਡੰਗਰਾਂ ਨਾਲ ਵਾਹੀ ਕਰਦੇ ਉਹ ਬੁਰੇ ਨਹੀਂ ਇਹ ਸਾਡਾ ਜ਼ਿਮੀਂਦਾਰਾਂ ਦਾ ਇੱਕ ਕਹਿਣ ਦਾ ਕਥਨ ਦਾ ਤਰੀਕਾ ਵਾ ਭਈ ਵਾਹੀ ਤਾਂ ਹੁੰਦੀ ਆ ਜਦੋਂ ਡੰਗਰਾਂ ਨਾਲ ਡੰਗਰ ਹੋ ਜਾਓ ਤੇ ਮਿੱਟੀ ਨਾਲ ਮਿੱਟੀ ਹੋ ਜਾਓ ਉਹਨੇ ਕਿਹਾ ਮਹਾਰਾਜ ਜੀ ਹੰਸਾਂ ਨਾਲ ਰਲ ਕੇ ਹੰਸ ਸਾਂ ਡੰਗਰਾਂ ਨਾਲ ਰਲ ਕੇ ਡੰਗਰ ਹੋ ਗਏ ਮੇਰਾ ਗੁਨਾਹ ਨਾ ਵਿਚਾਰੋ ਕਿਰਪਾ ਕਰਕੇ ਮੈਨੂੰ ਉਸੇ ਹੰਸਾਂ ਦੀ ਡਾਰ ਵਿੱਚ ਰਲਾ ਲਓ ਜਿਨ੍ਹਾਂ ਬਾਰੇ ਲਿਖਿਆ ਹੋਇਆ ਕਿ

ਗਿਆ। ਕਹਿਣ ਤੋਂ ਭਾਵ ਵਿਛੜੇ ਸਾਰੇ ਆ, ਜਿਹੜੇ ਇਸ ਵਿਛੋੜੇ ਨੂੰ ਖਤਮ ਕਰਕੇ ਗੁਰੂ ਨਾਲ ਜੁੜ ਜਾਂਦੇ ਨੇ, ਪਰਮੇਸ਼ਰ ਨਾਲ ਜੁੜ, ਉਹਨਾਂ ਦੇ ਦੁੱਖਾਂ ਦਾ ਅੰਤ ਹੋ ਜਾਂਦਾ। ਪਰ ਜਿਹੜੇ ਵਿਛੜੇ ਵੀ ਰਹਿਣ, ਸਾਰੀ ਜ਼ਿੰਦਗੀ ਪਰਵਾਹ ਨਾ ਕਰਨ, ਉਹਨਾਂ ਦੇ ਦੁੱਖ ਨਹੀਂ ਮੁੱਕਦੇ, ਉਹਨਾਂ ਦੇ ਪੱਲੇ ਰਹਿੰਦਾ ਪਛਤਾਵਾ, ਤੇ ਪਛਤਾਵੇ ਦੇ ਵਿੱਚ ਕੇਵਲ ਦੁੱਖ ਹੀ ਦੁੱਖ ਹੈ, ਸੁੱਖ ਨਹੀਂ ਨਿਕਲ ਸਕਦਾ। ਹੁਣ ਕਿੰਨੇ ਲੋਕ ਨੇ ਜਿਹੜੇ ਪਰਵਾਹ ਨਹੀਂ ਕਰਦੇ, ਕੋਈ ਲੋੜ ਨਹੀਂ ਵੇਖੀ ਜਾਊਗੀ, ਅਜੇ ਬੜਾ ਸਮਾਂ ਪਿਆ। ਸਿੱਖ ਪੰਥ ਵਿੱਚ ਇੱਦਾਂ ਦੇ ਗੁਰਮੁਖ ਹੈ ਨੇ ਭਾਈ ਪਿਆਰੇ ਪ੍ਰੇਮੀ, ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਿਤਨੇਮ ਨਹੀਂ ਸ਼ੁਰੂ ਕੀਤਾ, ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟੇ ਦੀ ਪੌਲ ਨਹੀਂ ਲਈ। ਉਹ ਸਮਾਂ ਉਡੀਕਦੇ ਆ, ਕੋਈ ਗੱਲ ਨਹੀਂ, ਬੜੀ ਉਮਰ ਪਈ ਹੋਈ ਆ, ਬੜੀ ਉਮਰ ਪਈ ਹੋਈ ਆ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਬਚਨ ਉਚਾਰਿਆ ਨਾ, ਦੁਨੀਆਂ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮ ਸਰ ਮੋਏ ਇਜ਼ਰਾਇਲ ਗ੍ਰਿਫਤੇ ਦਿਲ ਹੇਚ ਨਾ ਜਾਨੀ, ਮੌਤ ਸਿਰ ਤੇ ਆ, ਪਤਾ ਕੋਈ ਨੀ ਕਿਹੜੇ ਵੇਲੇ ਮੌਤ ਵਰਤ ਜਾਵੇ, ਜਿੱਦਣ ਮੰਜੀ ਤੇ ਪੈ ਗਏ ਜਾਂ ਚੜਾਈ ਕਰ ਗਏ ਫਿਰ ਤੇ ਪਛਤਾਵਾ ਹੀ ਆ, ਫਿਰ ਕਰਨ ਨੂੰ ਸਮਾਂ ਕੁਛ ਨਹੀਂ ਹੋਣਾ। ਮੌਲਵੀ ਨੇ ਕਿਹਾ ਸੀ, ਮੌਲਵੀ ਕੁਤਬਦੀਨ ਨੇ, ਨਾਨਕ ਜੀ ਮੌਤ ਦੀ ਗੱਲ ਕਰਨ ਦੀ ਅਜੇ ਲੋੜ ਨਹੀਂ, ਨਾਮ ਦੀ ਗੱਲ ਕਰਨ ਦੀ ਵੀ ਅਜੇ ਲੋੜ ਨਹੀਂ, ਅਜੇ ਤੇ ਬਹੁਤ ਸਮਾਂ ਪਿਆ ਹੋਇਆ। ਮਹਾਰਾਜ ਆਖਿਆ, ਮੌਲਵੀ ਜੀ ਕਿੰਨਾ ਕੁ ਸਮਾਂ ਪਿਆ ਹੋਇਆ ਬੰਦੇ ਦੇ ਕੋਲ? ਉਹ ਆਂਦਾ, ਜੀ ਘੱਟੋ ਘੱਟ 100 ਸਾਲ ਤੇ ਹੈ ਨਾ। ਮਾਰੇ ਕਹਿੰਦੇ, ਮੰਨਿਆ ਤਾਂ ਨਹੀਂ ਜਾਂਦਾ ਵੀ 100 ਸਾਲ ਹੈ, ਮੈਂ ਸੰਖੇਪ ਵਿੱਚ ਹੀ ਕਰ, ਮੰਨਿਆ ਤਾਂ ਨਹੀਂ ਜਾਂਦਾ, ਪਰ ਮੰਨ ਲਓ ਵੀ ਇੱਕ ਬੰਦੇ ਕੋਲ 100 ਸਾਲ ਹੈ, ਜੇ ਉਹਦੇ ਕੋਲ ਗੁਰੂ ਕੀ ਮੱਤ ਨਹੀਂ ਤੇ ਉਹ 100 ਸਾਲ ਦੁਨੀਆਂ ਤੇ ਕਿੱਦਾਂ ਬਤੀਤ ਕਰਕੇ ਚੁੱਲ ਜਾਂਦਾ ਖਾਲੀ ਹੱਥ, ਮੈਂ ਤੁਹਾਨੂੰ ਦੱਸਣਾ। ਸੁਣੋ, ਆਖਿਆ ਜੀ ਦੱਸੋ। ਮਾਰੇ ਕਿਹਾ, ਕਾਗਜ਼ ਕਲਮ ਫੜਾਇਆ, ਲਿਖੋ 100। ਉਹਨੇ 100 ਲਿਖਿਆ। ਉਮਰਾਂ ਕਿੱਦਾਂ ਲੰਘਦੀਆਂ ਜਾ ਰਹੀਆਂ ਨੇ, ਕਿੱਦਾਂ ਫਿਰ ਪਛਤਾਵੇ ਪੱਲੇ ਰਹਿ ਜਾਂਦੇ ਆ। ਮਾਰੇ ਕਿਹਾ, ਇਹ ਗੱਲ ਦੱਸੋ, 4 ਪੈਰ ਦਿਨ ਤੇ 4 ਪੈਰ ਰਾਤ। ਕਹਿੰਦਾ ਜੀ ਠੀਕ। ਦਿਨੇ ਲੋਕੀ ਕਿਰਤ ਵਿਹਾਰ ਕਰਦੇ ਆ ਤੇ ਰਾਤ ਨੂੰ ਸੌ ਕੇ ਬਤੀਤ ਕਰ ਦਿੰਦੇ ਆ। ਕਹਿੰਦੇ ਜੀ ਬਿਲਕੁਲ। ਤੇ ਮਾਰੇ ਕਹਿੰਦੇ ਨੇ, ਜਿਸ ਬੰਦੇ ਕੋਲ 100 ਸਾਲ ਉਮਰ ਆ, ਉਹਦੇ ਵਿੱਚੋਂ 50 ਸਾਲ ਜਾਗਿਆ ਤੇ 50 ਸਾਲ ਤੇ ਉਹਨੇ ਸੌ ਕੇ ਬਤੀਤ ਕਰਤੇ। ਕਹਿੰਦਾ ਜੀ ਬਿਲਕੁਲ। ਤੇ ਮਾਰੇ ਕਹਿੰਦੇ ਨੇ, ਜਿਹੜਾ ਬੰਦਾ ਸੁੱਤਾ ਹੋਇਆ, ਸੁੱਤਾ ਤੇ ਮਰਿਆ ਬਰਾਬਰ ਵਾ, ਸੁੱਤਾ ਬੰਦਾ ਸੇਵਾ ਨਹੀਂ ਕਰਦਾ, ਨਾਮ ਨਹੀਂ ਜਪ ਸਕਦਾ, ਉਹ ਤੇ ਗੁਰਮੁਖ ਆ, ਜਿਹਨੂੰ ਆਖਿਆ ਵੀ ਕਿਆ ਸਮਣਾ ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਨ, ਜਿਨ੍ਹਾਂ ਰਾਤੀ ਸੋਧਰ ਪੜ ਕੇ ਸੋਹਲਾ ਸਾਹਿਬ ਪੜ ਕੇ ਘੜੀ ਨਾਮ ਜਪ ਕੇ ਸੁੱਤੇ ਨੇ, ਉਹਨਾਂ ਦਾ ਰਾਤ ਨੂੰ ਵੀ ਨਾਮ ਚੱਲਦਾ, ਉੱਠਦਿਆਂ ਤੱਕ ਉਹਨਾਂ ਦੇ ਅੰਦਰ ਨਾਮ ਦੀਆਂ ਗੂੰਜਾਂ ਪੈਂਦੀਆਂ ਰਹਿੰਦੀਆਂ, ਪਰ ਇਹ ਦਾਤ ਸਾਰਿਆਂ ਕੋਲ ਨਹੀਂ ਹੁੰਦੀ, ਲੋਕੀ ਸੌਂ ਕੇ ਬਤੀਤ ਕਰਦੇ ਆ। ਮਾਰੇ ਕਹਿੰਦੇ ਨੇ, ਅੱਧੀ ਉਮਰ ਬੰਦਾ ਜਾਗਿਆ ਤੇ ਅੱਧੀ ਉਮਰ ਬੰਦਾ ਸੌਂ ਗਿਆ, ਤੇ ਮਗਰ 50 ਸਾਲ ਤੇ ਸੁੱਤਿਆਂ ਨੰਗੇ। ਆਂਦਾ ਜੀ ਨੰਗੇ। ਮਾਰੇ ਕਹਿੰਦੇ, ਇਹ ਤੇ ਨਖੇਧ ਉਮਰ ਆ, ਕੱਢੋ ਬਾਹਰ। ਘਟਾ ਦਿੱਤੀ, ਕਿੰਨੀ ਬਚੀ ਮਗਰ? ਆਂਦਾ ਜੀ 50 ਸਾਲ। ਮਾਰੇ ਕਹਿੰਦੇ, ਸੁਣ ਇਸ 50 ਸਾਲ ਉਮਰ ਦਾ ਹਾਲ। 15 ਬਰਖ ਤੀਕ ਅਨਜਾਨਾ, ਬਾਲਪੁਣੇ ਮੈਂ ਕੀਨ ਬਿਹਾਨਾ। ਜਦੋਂ ਕਿਸੇ ਦੇ ਘਰ ਧੀ ਪੁੱਤ ਹੋਵੇ ਤੇ 15 ਸਾਲ ਤੱਕ ਦਾ ਕਿਸੇ ਦਾ ਧੀ ਪੁੱਤ ਅੰਮ੍ਰਿਤ ਵੇਲੇ ਉੱਠ ਕੇ ਨਾਮ ਨਾ ਜਪੇ, 15 ਸਾਲ ਦੀ ਉਮਰ ਤੱਕ ਕੋਈ ਚੌਂਕੜਾ ਨਾ ਮਾਰੇ, ਤੇ ਲੋਕੀ ਮਾਫ਼ੀ ਦੇ ਦਿੰਦੇ ਆ ਵੀ ਕੋਈ ਗੱਲ ਨਹੀਂ, ਅਜੇ ਬੱਚਾ ਵਾ, ਵੱਡਾ ਹੋ ਕੇ ਕਰ ਲੇਗਾ, ਹੁਣ ਇਹਨੂੰ ਕੀ ਕਹੀਏ। ਪਰ ਮਾਰੇ ਕਹਿੰਦੇ ਨੇ, ਜਿਹੜੀ 15 ਸਾਲ ਬਚਪਨ ਦੀ ਉਮਰ ਆ ਮੌਲਵੀ ਜੀ, ਘਟਣੀ ਤੇ ਉਸੇ ਉਮਰ ਵਿੱਚੋਂ ਹੀ ਆ ਨਾ, ਜਿਹੜੀ 100 ਸਾਲ ਦਰਗਾਹ ਵਿੱਚੋਂ ਲਿਖਾ ਕੇ ਲਿਆਇਆ, ਕੋਈ ਬਚਪਨ ਦੀ ਵੱਖਰੀ ਥੋੜੀ ਮਿਲਣੀ ਆ। ਕਹਿੰਦਾ ਜੀ ਉਸੇ ਵਿੱਚੋਂ। ਮਾਰੇ ਕਹਿੰਦੇ, ਇਹ ਤੇ ਬੱਚੇ ਖਾ ਪੀ ਕੇ ਸੌ ਕੇ ਉਮਰਾਂ ਬਤੀਤ ਕਰ ਦਿੰਦੇ ਨੇ, ਇਹਦੇ ਵਿੱਚ ਨਾਮ ਨਹੀਂ ਜਪਿਆ ਜਾਂਦਾ, ਇਹਨੂੰ ਘਟਾ ਦਿਓ। ਘਟਾ ਦਿੱਤੀ, ਮਗਰ ਕਿੰਨੀ ਬਚੀ? ਮੌਲਵੀ ਜੀ ਕਹਿੰਦੇ ਆ ਜੀ, ਮਗਰ ਬਚੀ 35 ਸਾਲ। ਮਾਰੇ ਕਹਿੰਦੇ ਨੇ, 35 ਦੇ ਵਿੱਚੋਂ 15 ਸਾਲ ਜਵਾਨੀ ਦੀ ਉਮਰ। ਜਵਾਨੀ ਦੀ ਉਮਰ ਉਹ ਹੁੰਦੀ ਆ, ਜਦੋਂ ਜਵਾਨੀ ਆਉਂਦੀ ਆ ਫਿਰ ਜਵਾਨੀ ਦੇ ਫੁਰਨੇ, ਜਵਾਨੀ ਦੀਆਂ ਤਰੰਗਾਂ, ਜਵਾਨੀ ਦੀਆਂ ਵਾਸ਼ਨਾਵਾਂ ਉਹ ਪੂਰੀਆਂ ਕਰਦਾ ਰਹਿੰਦਾ ਬੰਦਾ, ਨਾ ਸੌਣ ਦੇ ਟਾਈਮ ਦਾ ਪਤਾ ਤੇ ਨਾ ਅੰਮ੍ਰਿਤ ਵੇਲੇ ਉੱਠਣ ਦੇ ਟਾਈਮ ਦਾ ਪਤਾ। ਮਹਾਰਾਜ ਦੀ ਇੱਕ ਵਿਚਾਰ ਆ, ਜਿਹਨੂੰ ਰਾਤ ਨੂੰ ਸਮੇਂ ਨਾਲ ਸੌਣ ਦਾ ਪਤਾ ਲੱਗ ਗਿਆ ਉਹ ਅੰਮ੍ਰਿਤ ਵੇਲੇ ਵੀ ਉੱਠ ਜਾਏਗਾ, ਕਿਉਂਕਿ ਨੀਂਦ ਦਾ ਵੀ ਤੇ ਇੱਕ ਸਮਾਂ ਨਾ, ਜਿਹੜਾ 12-1 ਵਜੇ ਤੱਕ ਸੁੱਤਾ ਨਹੀਂ ਉਹ ਅੰਮ੍ਰਿਤ ਵੇਲੇ ਨਹੀਂ ਉੱਠ ਸਕਦਾ। ਮਹਾਰਾਜ ਕਿਹਾ, ਜਾਂ ਤੇ ਕੰਮ ਧੰਦੇ ਵਿੱਚ ਖੱਪ ਖੱਪ ਕੇ ਤੇ ਜਾਂ ਸਰੀਰ ਦੀਆਂ ਵਾਸਨਾਵਾਂ ਪੂਰੀਆਂ ਕਰ ਕਰਕੇ 15 ਸਾਲ ਜਵਾਨੀ ਦੇ ਲੰਘ ਜਾਂਦੇ ਆ, ਪਤਾ ਹੀ ਨਹੀਂ ਲੱਗਦਾ ਜਵਾਨੀ ਕਿਹੜੇ ਵੇਲੇ ਆਈ ਤੇ ਕਿਹੜੇ ਵੇਲੇ ਗਈ, ਇਹਦੇ ਵਿੱਚ ਬੰਦੇ ਦਾ ਮਨ ਨਹੀਂ ਟਿਕਦਾ। ਇਹ ਵੀ ਨਹੀਂ ਉਮਰ ਕਾਹੇ ਕੰਮ ਦੀ, ਕੱਢ ਦੋ ਇਹਨੂੰ ਵੀ ਬਾਹਰ, ਕੋਈ ਵਿਰਲਾ ਗੁਰਮੁਖ ਆਊਗਾ। ਮਸਕੀਨ ਸਾਹਿਬ ਕਿਆ ਕਰਦੇ ਸੀ ਇਸੇ ਸਥਾਨ ਤੇ ਬਹਿ ਕੇ, ਜਿਨ੍ਹਾਂ ਦੇ

ਪਿਆਰ ਰੰਗ ਮਾਣ ਲੈ ਪਿਆਰਿਆ ਜਾਂ ਜੋਬਣ ਨੌ ਹੁੱਲਾ ਦਿਨ ਥੋੜੇ ਥੱਕੇ ਭਇਆ ਪੁਰਾਣਾ ਚੋਲਾ ਬਾਰੇ ਕਹਿੰਦੇ ਨੇ ਆਨੰਦ ਲੈ ਅੱਜ ਇਹਨਾਂ ਨਿਆਣਿਆਂ ਦੇ ਪਿੱਛੇ ਕਰਕੇ ਸੰਗਤ ਵਿੱਚ ਨਹੀਂ ਨਾ ਹੁੰਦਾ ਵੀ ਕੰਮ ਪਿੱਛੇ ਪੈ ਜਾਣਾ ਨਿਆਣਿਆਂ ਦੇ ਘਾਟ ਪਊਗੀ ਇਹਨਾਂ ਦੇ ਸੁੱਖ ਨਾ ਕਿਤੇ ਘਟ ਜਾਣ ਇਹਨਾਂ ਤੈਨੂੰ ਬਾਹ ਫੜ ਕੇ ਸੰਗਤ ਵਿੱਚ ਨਹੀਂ ਲੈ ਕੇ ਆਉਣਾ ਜੇ ਆਖੇ ਵੀ ਇਹਨਾਂ ਕਰਕੇ ਮੈਂ ਪਹਿਲੋਂ ਇਹਨਾਂ ਦੇ ਕੰਮ ਸਵਾਰ ਲਾਂ ਨਾ ਨਾ ਇਹਨਾਂ ਦੇ ਭੋਗਾਂ ਦੀ ਵੀ ਉਡੀਕ ਨਾ ਰੱਖੀ ਵੀ ਜਦੋਂ ਮੈਂ ਚੜ੍ਹਾਈ ਕਰ ਗਿਆ ਤੇ ਪਤਾ ਨੀ ਕਿੱਡਾ ਕੁ ਵਧੀਆ ਮਗਰੋਂ ਮੈਨੂੰ ਮੁਕਤ ਕਰਾ ਦੇਣਗੇ ਇੱਥੇ ਕਿਸੇ ਦੇ ਸਿਰ ਤੇ ਗੱਲ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਆਖਿਆ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਆ ਆਪੇ ਬਾਣੀ ਪੜ ਆਪਣੀ ਕਿਰਤ ਵਿੱਚੋਂ ਆਪੇ ਗੁਰਸਿੱਖਾਂ ਨੂੰ ਪ੍ਰਸ਼ਾਦ ਛਕਾ ਤੇ ਆਪੇ ਹੀ ਉੱਠ ਕੇ ਅੰਮ੍ਰਿਤ ਵੇਲੇ ਜਪ ਸਤਨਾਮ ਸ੍ਰੀ ਵਾਹਿਗੁਰੂ ਜੁੜ ਜਾਏਗਾ ਤੇ ਸੁੱਖਾਂ ਦੁੱਖਾਂ ਦਾ ਅੰਤ ਹੋ ਜਾਏਗਾ ਜੇ ਵਿਛੜਿਆ ਰਿਹਾ ਤੇ ਪਛਤਾਵਾ ਰਹਿ ਜਾਏਗਾ ਕਿਵੇਂ ਪਛਤਾਵਾ ਫਿਰ ਫਰੀਦ ਸਾਹਿਬ ਜੀ ਦੱਸ ਰਹੇ ਨੇ ਆਓ ਆਰੰਭ ਤੋਂ ਸ਼ਬਦ ਦੀ ਵਿਚਾਰ

0: ਕੀ।
1: ਵਾਹਿਗੁਰੂ।
0: ਤਪ ਤਪ ਲੋਹੇ ਲੋਹੇ ਹਾਥ ਮਰੋਰਾ।
1: ਸੋਹੀ ਰਾਗ ਦੇ ਅੰਦਰ ਸੇਖ ਫਰੀਦ ਸਾਹਿਬ ਜੀ ਦੇ ਇਹ ਅੰਮ੍ਰਿਤ ਬੋਲ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਨੇ। ਤਪ ਤਪ ਲੋਹੇ ਲੋਹੇ ਹਾਥ ਮਰੋਰੋ, ਜਿਹੜੀ ਵਿਛੜੀ ਹੋਈ ਰੂਹ ਆ, ਸਮਾਂ ਲੰਘ ਗਿਆ, ਪੱਲੇ ਕੱਖ ਨਹੀਂ, ਹੁਣ ਤੇ ਹਿਰਦਾ ਤਪਦਾ ਹੈ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਹੁਣ ਤੇ ਹੱਥ ਮਲਦੀ ਰਹਿ ਗਈ, ਜਿਹਦੇ ਪੱਲੇ ਕੱਖ ਨਾ ਹੋਵੇ, ਲੋਕੀ ਕਹਿੰਦੇ ਹੱਥ ਮਲਦਾ ਰਹਿ ਗਿਆ, ਪੱਲੇ ਕੱਖ ਨਹੀਂ ਪਿਆ, ਉਮਰ ਲੰਘ ਗਈ ਤੇਰੇ ਤੋਂ ਵਿਛੜੇ ਦੀ।
0: ਬਾਵਲ ਹੋਈ ਸੋ ਸ਼ਹੁ ਲੋਰਾ।
1: ਸਮੇਂ ਨੂੰ ਨਹੀਂ ਸੰਭਾਲਿਆ ਤੇ ਹੁਣ ਸਮਾਂ ਲੰਘਾ ਕੇ ਮੈਂ ਝੱਲਿਆ ਵਾਂਗੂ ਟੱਕਰਾਂ ਮਾਰਦੀ ਫਿਰਦੀ ਆਂ, ਵੀ ਕਿਤੇ ਰੱਬ ਮਿਲੇ, ਕਿਤੇ ਪਰਮਾਤਮਾ ਦੀ ਬੰਦਗੀ ਹੋ ਜਾਵੇ।
0: ਤੈ ਸਹਿ ਮਨ ਮਹਿ ਕੀਆ ਰੋਸ।
1: ਇਹ ਜੋ ਮੈਨੂੰ ਹੁਣ ਦੁੱਖ ਆਣ ਪੈ ਗਿਆ ਹੈ, ਝੋਰਾ ਚਿੰਤਾ, ਮਰ ਕੇ ਅੱਗੇ ਪਤਾ ਨੀ ਕੀ ਹੋਏਗਾ ਮੇਰੇ ਨਾਲ, ਨਾਮ ਨੀ ਜਪਿਆ, ਪਤਾ ਨੀ ਜਮਾਂ ਦੇ ਜਮ ਕੀ ਕਰਨਗੇ, ਇਹ ਜਿਹੜਾ ਦੁੱਖ ਪੈ ਗਿਆ ਮਹਾਰਾਜ ਜੀ, ਇਹਦੀ ਮੈਂ ਹੀ ਜ਼ਿੰਮੇਵਾਰ ਵਾਂ, ਜਦੋਂ ਮੈਂ ਤੇਰਾ ਨਾਮ ਨੀ ਜਪਿਆ ਤੇ ਤੁਸੀਂ ਵੀ ਫਿਰ ਮੇਰੇ ਨਾਲ ਰੋਸ ਕੀਤਾ।
0: ਕੁਝ ਅਵਗਨ ਸਹਿ ਨਾਹੀ ਦੋਸ਼।
1: ਇਹ ਹੁਣ ਦੁੱਖਾਂ ਦਾ ਕਾਰਨ ਜਿਹੜਾ ਮੇਰੇ ਆਪਣੇ ਔਗਣਾ ਕਰਕੇ ਆ, ਤੁਹਾਡਾ ਕੋਈ ਦੋਸ਼ ਨੀ, ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਣਾ। ਜ਼ਿੰਦਗੀ ਚ ਕੋਈ ਦੁੱਖ ਪਵੇ, ਆਂਢੀਆਂ ਗੁਆਂਢੀਆਂ ਰਿਸ਼ਤੇਦਾਰਾਂ ਦੋਸਤ ਮਿੱਤਰਾਂ ਵੱਲ ਉਂਗਲ ਨਾ ਕਰ, ਫਲਾਣੇ ਕਰਕੇ ਮੁਸ਼ਕਲ ਪਈ ਆ, ਇਸ ਮੁਸ਼ਕਲ ਦਾ ਕਾਰਨ ਤੂੰ ਆਪੇ ਆ, ਕਿਉਂਕਿ ਤੂੰ ਨਹੀਂ ਜਪਿਆ ਸਤਨਾਮ ਸ੍ਰੀ ਵਾਹਿਗੁਰੂ।
0: ਮੈਂ ਸਾਹਿਬ ਕੀ ਮੈਂ ਸਾਰ ਨਾ ਜਾਨੀ।
1: ਜ਼ਿੰਦਗੀ ਰਹਿੰਦਿਆਂ ਰਹਿੰਦਿਆਂ ਵਾਹਿਗੁਰੂ ਅਕਾਲ ਪੁਰਖ ਜੀ, ਮੈਂ ਤੁਹਾਡੇ ਬਚਨਾਂ ਦੀ ਕਦਰ ਨਹੀਂ ਪਾਈ, ਤੁਸੀਂ ਤੇ ਆਵਾਜ਼ਾਂ ਮਾਰਦੇ ਰਹੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਰੋਜ਼ ਆਵਾਜ਼ਾਂ ਆਉਂਦੀਆਂ ਸੀ ਪਰ ਮੈਂ ਇਹਨਾਂ ਆਵਾਜ਼ਾਂ ਦੀ ਕਦਰ ਨਹੀਂ ਕੀਤੀ।
0: ਜੋਬਨ ਖੋਏ ਪਾਛੈ ਪਛਤਾਨੀ।
1: ਹੁਣ ਸਮਾਂ ਲੰਘ ਗਿਆ, ਹੁਣ ਤੇ ਮੈਂ ਪਛਤਾ ਰਹੀ ਹਾਂ ਵੀ ਅੰਤ ਸਦੋਂ ਮੇਰਾ ਹੋ ਗਿਆ ਤੇ ਮੇਰੇ ਨਾਲ ਕਿਹੜੇ ਭਾਵ ਵੇਗੇਗੀ, ਕਿਆ ਜਾਣਾ ਕਿ ਮਰੇਗੇ ਕੈਸਾ ਮਰਨਾ ਹੋਏ, ਹੁਣ ਪਤਾ ਨੀ ਮੇਰਾ ਅੰਤ ਕਿਵੇਂ ਹੋਵੇ।
0: ਕਾਲੀ ਕੋਇਲ ਤੂੰ ਕਿਤ ਗੁਣ ਕਾਲੀ।
1: ਕੋਇਲ ਨੂੰ ਪੁੱਛ ਰਿਹਾ ਕਿ ਮੈਂ ਤੇ ਆਪਣੇ ਕਰਮਾਂ ਦੀ ਮਾਰੀ ਹੋਈ ਆ, ਹੌਕੇ ਮਾਰਦੀ ਆ, ਤੂੰ ਕਿਹੜੀ ਗੱਲੋਂ ਕਾਲੀ ਹੋ ਗਈ ਆ, ਤੇਰਾ ਰੰਗ ਕਾਲਾ ਕਿਉਂ, ਕਿਵੇਂ ਸੜ ਗਈ ਤੂੰ ਆਪ।
0: ਆਪਣੇ ਪ੍ਰੀਤਮ ਕੇ ਹਉ ਬਿਰਹ ਜਾਲੀ।
1: ਕੋਇਲ ਨੇ ਵੀ ਇਹੋ ਜਵਾਬ ਦਿੱਤਾ ਵੀ ਭੈਣਾ ਤੂੰ ਵੀ ਵਿਛੜ ਕੇ ਦੁਖੀ ਆ ਤੇ ਮੈਂ ਵੀ ਆਪਣੇ ਮਾਲਕ ਤੋਂ ਵਿਛੜ ਗਈ ਆ, ਵਿਛੋੜੇ ਨੇ ਸਾੜ ਕੇ ਮੈਨੂੰ ਕਾਲਿਆ ਕਰ ਦਿੱਤਾ ਹੈ, ਇਹ ਵਿਛੋੜਾ ਬਹੁਤ ਬੁਰਾ ਹੈ ਜੀ।
0: ਬਿਹੂਨ ਕਤ ਹੈ ਸੁਖ ਪਾਏ।
1: ਫਰੀਦ ਸਾਹਿਬ ਜੀ ਕਹਿੰਦੇ ਬਿਲਕੁਲ ਠੀਕ, ਜਿਹੜਾ ਆਪਣੇ ਮਾਲਕ ਨਾਲੋਂ ਵਿਛੜ ਜਾਏ ਕਦੀ ਉਹਨੂੰ ਵੀ ਸੁਖ ਮਿਲਿਆ, ਮਾਲਕ ਨਾਲੋਂ ਵਿਛੜੀਆਂ ਹੋਈਆਂ ਰੂਹਾਂ ਸਦਾ ਦੁਖੀ ਰਹਿੰਦੀਆਂ ਨੇ, ਕਦੀ ਸੁਖੀ ਨਹੀਂ ਹੋ ਸਕਦੀਆਂ।
0: ਜਾ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ।
1: ਹਾਂ, ਜੇ ਕਿਤੇ ਮਹਾਰਾਜ ਕਿਰਪਾਲੂ ਹੋ ਜਾਣ, ਅਕਾਲ ਪੁਰਖ ਜੀ ਦਇਆ ਕਰਨ ਤੇ ਉਹ ਬਾਹੋਂ ਫੜ ਕੇ ਮਿਲਾ ਲੈਣ, ਇਹ ਇੱਕ ਰਮਜ ਆ। ਕਿੰਨਾ ਨੂੰ ਮਿਲਾਉਂਦੇ ਆ, ਇਹ ਨਹੀਂ ਵੀ ਮਾਲਕ ਕਿਸੇ ਨੂੰ ਮਿਲਾਉਣਾ ਚਾਹੁੰਦੇ ਆ ਤੇ ਕਿਸੇ ਨੂੰ ਨਹੀਂ, ਇਹ ਹੁਣ ਰਮਜ ਖੁੱਲੇਗੀ ਕਿ ਮਹਾਰਾਜ ਕਿੰਨਾ ਨੂੰ ਮਿਲਾਉਂਦੇ ਆ, ਫਿਰ ਕਿੰਨਾ ਤੇ ਕਿਰਪਾਲੂ ਹੁੰਦੇ ਆ। ਸਰਵਣ ਕਰੋ ਜੀ।
0: ਵਿਦਣ ਖੂਹੀ ਮੁੰਦ ਅਕੇਲੀ।
1: ਉਹਨਾਂ ਨੂੰ ਮਹਾਰਾਜ ਤਰਸ ਕਰਕੇ ਬਾਹੋਂ ਫੜ ਕੇ ਮਿਲਾ ਲੈਂਦੇ ਨੇ, ਜਿਹੜੇ ਕਹਿੰਦੇ ਨੇ ਮਾਲਕਾ ਮੈਂ ਜਗਤ ਦੀ ਇਸ ਭਿਆਨਕ ਖੂਹੀ ਵਿੱਚ ਡਿੱਗ ਪਈ ਆ ਤੇ ਮੈਂ ਕੱਲੀ ਆ, ਮੇਰਾ ਕੋਈ ਆਸਰਾ ਨਹੀਂ, ਮੈਂ ਵੇਖਿਆ ਜਿਨ੍ਹਾਂ ਦੇ ਮਗਰ ਮੈਂ ਤੁਰੀ ਫਿਰਦੀ ਰਹੀ ਉਹਨਾਂ ਵਿੱਚ ਤੇ ਕੋਈ ਵੀ ਮੇਰਾ ਸਾਥੀ ਨਹੀਂ, ਹੁਣ ਸਗਲ ਦੁਆਰ ਕਉ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ, ਤੁਹਾਰ ਤੁਹਾਡੇ ਚਰਨੀ ਪੈ ਗਈ ਆ, ਮੈਨੂੰ ਜੋੜ ਲਓ, ਜਿਹੜਾ ਤਰਲਾ ਕਰੇਗਾ ਉਹਦੇ ਤੇ ਮਹਾਰਾਜ ਤਰਸ ਕਰ ਲੈਣਗੇ।
0: ਨਾ ਕੋ ਸਾਥੀ ਨਾ ਕੋ ਬੇਲੀ।
1: ਮੈਨੂੰ ਪਤਾ ਲੱਗ ਗਿਆ ਇਸ ਦੁਨੀਆਂ ਦੇ ਵਿੱਚ ਮੇਰਾ ਕੋਈ ਸਾਥੀ ਨਹੀਂ, ਜਦੋਂ ਮੈਂ ਮਰ ਗਿਆ ਮੇਰੇ ਨਾਲ ਕਿਸੇ ਨੇ ਨਹੀਂ ਜਾਣਾ, ਜਹ ਮਾਤ ਪਿਤਾ ਸੁੱਤ ਮੀਤ ਨਾ ਭਾਈ, ਜਿਹੜੇ ਟੱਬਰ ਪਿੱਛੇ ਲੱਗੇ ਰਹੇ, ਮਨ ਉਹਾਂ ਨਾਮ ਤੇਰਾ ਸੰਗ ਸਹਾਈ, ਦੁਨੀਆਂ ਵਿੱਚੋਂ ਮੇਰਾ ਕੋਈ ਬੇਲੀ ਨਹੀਂ ਇੱਥੇ।
0: ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ।
1: ਜਦੋਂ ਫਿਰ ਤਰਸ ਇਹ ਅਰਦਾਸ ਕੀਤੀ ਤੇ ਉਹਨਾਂ ਨੇ ਕਿਰਪਾ ਕਰ ਲਈ, ਉਸੇ ਵੇਲੇ ਤਰਸ ਆ ਗਿਆ ਵੀ ਆ ਫਿਰ ਜੇ ਤੂੰ ਅਰਦਾਸ ਕਰਨ ਆਇਆ ਤੇ ਇਸ ਸੰਗਤ ਵਿੱਚ ਬਹਿ, ਸੰਗਤ ਵਿੱਚ ਬੈਠ ਕੇ ਤੇਰੇ ਔਗਣ ਬਖਸ਼ੇ ਜਾਣਗੇ।
0: ਜਾ ਫਿਰ ਦੇਖਾ ਤਾਂ ਮੇਰਾ ਅੱਲੋ ਬੇਲੀ।
1: ਸੰਗਤ ਕਰਦੇ ਭਰਮ ਭੁਲੇਖੇ ਨਿਕਲ ਗਏ। ਅੱਗੇ ਮੈਂ ਕਹਿੰਦਾ ਸਾਂ ਫਲਾਣਾ ਮੇਰਾ ਰਿਸ਼ਤੇਦਾਰ ਦੁੱਖ ਪਊਗਾ ਤੇ ਫਲਾਣਾ ਮੇਰਾ ਸੱਜਣ ਮੇਰੇ ਆਖੇ ਲੱਗੂਗਾ, ਨਹੀਂ ਇੱਥੇ ਭੁਲੇਖੇ ਕੱਢੇ ਨੇ ਮਾਰੇ। ਕਹਿੰਦੇ ਨੇ ਇੱਕ ਸੱਜਣ ਸਭ ਸੱਜਣ, ਜੇ ਤੇ ਗੁਰੂ ਤੇਰੇ ਵੱਲ ਵਾ ਤੇ ਤੇਰੇ ਭੈਣ ਭਰਾ ਰਿਸ਼ਤੇਦਾਰ ਤੇਰਾ ਸਾਥ ਦੇਣਗੇ, ਜੇ ਗੁਰੂ ਦੀ ਤੇਰੇ ਤੇ ਮਿਹਰ ਦੀ ਨਜ਼ਰ ਨਹੀਂ ਤੇ ਸੌ ਰਿਸ਼ਤੇਦਾਰ ਵੀ ਤੇਰੇ ਲਾਗੇ ਬੈਠਾ ਹੋਵੇ, ਦੁੱਖ ਪਊ ਤੇ ਸੌ ਦਾ ਸੌ ਹੀ ਮੂੰਹ ਪਰਾਂ ਨੂੰ ਕਰ ਲੂਗਾ, ਕੋਈ ਕਿਸੇ ਦੀ ਬਾਂਹ ਨਹੀਂ ਫੜਦਾ। ਗੁਰੂ ਜਿਨ੍ਹਾਂ ਦੇ ਵੱਲ ਹੋਵੇ ਉਹ ਹੀ ਅੱਗੇ ਹੁੰਦੇ ਨੇ। ਸੰਗਤ ਵਿੱਚ ਆਣ ਕੇ ਭੁਲੇਖਾ ਨਿਕਲ ਗਿਆ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਬੇਲੀ, ਮਾਲਕ ਹੀ ਮੇਰਾ ਬੇਲੀ ਹੈ ਅਸਲੀ।
0: ਵਾਟ ਹਮਾਰੀ ਖਰੀ ਉਡੀਣੀ।
1: ਮਹਾਰਾਜ ਹੁਣ ਦੱਸ ਰਹੇ ਨੇ, ਇਸ ਕਰਕੇ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ, ਆਹ ਜਿਹੜਾ ਜ਼ਿੰਦਗੀ ਦਾ ਸਫ਼ਰ ਆ ਨਾ ਸਾਡਾ, ਇਹ ਬਹੁਤ ਵਿਖੜਾ ਪੈਂਡਾ ਵਾ। ਇਹ ਕੋਈ ਐਵੇਂ ਇੰਨਾ ਸਸਤੇ ਚ ਗੱਲ ਨਹੀਂ ਲੈ ਲੈਣੀ ਚਾਹੀਦੀ ਵੀ ਇੱਥੇ ਖਾਣ ਪੀਣ ਮੌਜਾਂ ਮਾਨਣ ਆਏ ਹੋਏ ਆ, ਇਹ ਬੜਾ ਵਿਖੜਾ ਪੈਂਡਾ ਹੈ ਜੀ।
0: ਖੰਡੇ ਉਹ ਤਿੱਖੀ ਬਹੁਤ ਪੈਣੀ।
1: ਇਹ ਤੇ ਇਸ ਤਰ੍ਹਾਂ ਵਾ ਜਿੱਦਾਂ ਖੰਡੇ ਦੀ ਤਿੱਖੀ ਧਾਰ ਹੋਵੇ, ਉਹਦੇ ਉੱਤੇ ਤੁਰਨਾ ਹੋਵੇ ਤੇ ਬੜੀ ਭੀੜੀ ਗਲੀ ਜਿਹਦੇ ਵਿੱਚੋਂ ਦੀ ਇੱਕ ਪੈਰ ਵੀ ਨਾ ਰੱਖਿਆ ਜਾਵੇ, ਉਹਦੇ ਵਿੱਚੋਂ ਦੀ ਲੰਘਣਾ ਹੈ ਜੀ।
0: ਉਸ ਉੱਪਰ ਹੈ ਮਾਰਗ ਮੇਰਾ।
1: ਇਹ ਮੇਰਾ ਮਾਰਗ ਆ। ਕੀ ਸਮਝਾਇਆ? ਇੱਥੇ ਪਲ ਪਲ ਗਲਤੀ ਕਰਨ ਦਾ ਡਰ ਹੈ, ਇੱਥੇ ਪਲ ਪਲ ਔਗਣਾਂ ਵਿੱਚ ਫਸਣ ਦਾ ਡਰ ਵਾ। ਜਿਹੜਾ ਡਰ ਕੇ ਰਹੇਗਾ ਉਹਦੀ ਬਾਂਹ ਗੁਰੂ ਸਾਹਿਬ ਜੀ ਫੜਨਗੇ, ਉਹ ਨਹੀਂ ਕਦੀ ਡਿੱਗੇਗਾ। ਤੇ ਜਿਨ੍ਹਾਂ ਨੇ ਗੁਰੂ ਕੋਲੋਂ ਬਾਂਹ ਛਡਾ ਕੇ ਤੁਰਨ ਦਾ ਯਤਨ ਕਰਨਗੇ ਉਹਨਾਂ ਨੂੰ ਠੇਡੇ ਲੱਗਣਗੇ, ਪਲ ਪਲ ਗਲਤੀਆਂ ਕਰਨਗੇ, ਉਹਨਾਂ ਕੋਲੋਂ ਅੱਗੇ ਤੁਰਿਆ ਨਹੀਂ ਜਾਏਗਾ ਜੀ।
0: ਇੱਕ ਫਰੀਦਾ ਪੰਥ ਸਮਾਰ ਸਵੇਰਾ।
1: ਕੀ ਕਰੀਏ ਫਿਰ? ਫਰੀਦ ਸਾਹਿਬ ਜੀ ਜੁਗਤੀ ਦੱਸ ਕੇ ਕਹਿੰਦੇ ਨੇ, ਜੇ ਗੁਨਾਹਾਂ ਤੋਂ ਬਚਣਾ, ਠੋਕਰਾਂ ਤੋਂ ਬਚਣਾ ਤੇ ਕੀ ਕਰੀਏ? ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ, ਨਦਰੀ ਮੋਖ ਦੁਆਰ। ਉੱਠ ਕੇ ਅੰਮ੍ਰਿਤ ਵੇਲੇ ਸਮੇਂ ਨੂੰ ਸੰਭਾਲ, ਝਾਲਾਂਗੇ ਉੱਠ ਨਾਮ ਜਪ, ਨਿਸਬਾਸੁਰ ਆਰਾਧ, ਕਾੜਾ ਤੁਝੇ ਨਾ ਵਿਆਪਈ, ਨਾਨਕ ਮਿਟੇ ਉਪਾਦ, ਜਿੰਨੇ ਤੇਰੇ ਦੁੱਖ ਟੈਨਸ਼ਨਾਂ ਪਰੇਸ਼ਾਨੀਆਂ ਪਈਆਂ ਹੋਈਆਂ ਇਹ ਵਿਛੋੜੇ ਕਰਕੇ ਆ। ਨਾਮ ਦੁਆਰਾ ਸ਼ਬਦ ਦੁਆਰਾ ਗੁਰੂ ਨਾਲ ਜੁੜ ਜਾ, ਤੇਰੇ ਦੁੱਖਾਂ ਦਾ ਨਾਸ ਹੋ ਜਾਏਗਾ, ਸੁੱਖ ਤੇਰੀ ਝੋਲੀ ਵਿੱਚ ਪੈ ਜਾਣਗੇ। ਇਹ ਅੱਜ ਦੇ ਸ਼ਬਦ ਦੀ ਵਿਚਾਰ ਹੈ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ, ਮਾਰੂ ਰਾਗ ਦੇ ਅੰਦਰ ਵਾਰ ਦੀ ਆਰੰਭਤਾ ਹੈ। ਆਓ, ਬਾਰਵੀਂ ਪੌੜੀ ਦੇ ਨਾਲ ਤਿੰਨ ਸਲੋਕ ਨੇ, ਇਹਨਾਂ ਦੀ ਵਿਚਾਰ ਅਗਲੇ ਰਹਿੰਦੇ ਸਮੇਂ

ਪ੍ਰਾਪਤੀ ਵਾਸਤੇ ਲੋਕੀ ਰੱਬ ਨੂੰ ਬਾਹਰ ਲੱਭਣ ਗਏ। ਪਰ ਇਹ ਕਹਿੰਦੇ ਨੇ ਲੋੜੀਂਦੋ ਹੱਬ ਜਾਏ, ਬਾਹਰ ਲੱਭਣ ਗਏ ਕਿਨੂੰ? ਉਹ ਜਿਹੜਾ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਜਿਹੜਾ ਕੁੱਲ ਸ੍ਰਿਸ਼ਟੀ ਦਾ ਮਾਲਕ ਹੈ। ਗਲਤ ਤਰੀਕੇ ਨਾਲ ਤੁਰ ਪਏ, ਖੋਜ ਸਹੀ ਸੀ ਪਰ ਦਿਸ਼ਾ ਗਲਤ ਸੀ। ਉਹ ਬਾਹਰੋਂ ਲੱਭਣ ਗਏ, ਜਿਹੜੇ ਵੀ ਬਾਹਰ ਲੱਭਣ ਗਏ। ਗੁਰੂ ਅਰਜਨ ਦੇਵ ਜੀ ਨੇ ਆਖਿਆ, ਮਾਰੇ ਕਹਿੰਦੇ ਸਭ ਕਿਛ ਧਰਮ ਹੈ, ਬਾਹਰ ਨਾਹੀ ਬਾਹਰ ਟੋਲੇ ਸੋ ਭਰਮ ਪਲਾਹੀ। ਆ ਦੁਨੀਆਂ ਤੋਂ ਕੀ ਲੱਭਦੇ? ਫਰੀਦ ਸਾਹਿਬ ਜੀ ਕਹਿੰਦੇ, ਫਰੀਦਾ ਜੰਗਲ ਜੰਗਲ ਕਿਆ ਭਵੇ, ਵਣ ਕੰਡਾ ਮੋੜੇ ਹੈ ਕੀ? ਐਵੇਂ ਝਾੜੀਆਂ ਲਤਾੜਦਾ ਫਿਰਦਾ ਜੰਗਲਾਂ ਚ ਥੋੜਾ ਬੈਠਾ ਹੋਇਆ। ਇੱਕ ਗੁਰਮੁਖ ਪਿਆਰੇ ਮਹਾਂਪੁਰਖ ਏਦਾਂ ਵੀ ਅਰਥ ਕਰਦੇ ਸੀ ਵੀ ਵਣ ਕੰਡਾ ਮੋੜੇ। ਜਦੋਂ ਜੰਗਲ ਵਿੱਚ ਗਏ ਰੱਬ ਦਾ ਨਾਮ ਜਪਣ ਵਾਸਤੇ, ਜਿਹੜੇ ਲੋਕ ਪੈਰ ਵਿੱਚ ਕੰਡਾ ਚੁਭਿਆ ਤੇ ਕੰਡੇ ਨੇ ਚੁਭਣ ਦਾ ਮਤਲਬ ਇਸ਼ਾਰਾ ਕੀਤਾ ਵੀ ਇੱਧਰ ਰੱਬ ਨਹੀਂ ਹੋ, ਪਛਾਹ ਨੂੰ ਮੁੜ ਜਾ। ਕੰਡਿਆਂ ਨੇ ਵੀ ਰੋਕਿਆ, ਇਹ ਤੇਰਾ ਗਲਤ ਤਰੀਕਾ ਹੀ ਰੱਬ ਦੀ ਪ੍ਰਾਪਤੀ ਵਾਸਤੇ। ਉਹ ਬਾਹਰ ਥੋੜਾ ਵਾ, ਬਾਹਰ ਟੋਲੇ ਸੋ ਭਰਮ ਪਲਾਈ। ਪਰ ਬਹੁਤ ਜ਼ਿਆਦਾ ਲੋਕ ਰਹਿ ਗਏ ਨੇ ਬਾਹਰ ਲੱਭਦੇ ਰੱਬ ਦੇ, ਜਦੋਂ ਨਹੀਂ ਮਿਲਿਆ ਤੇ ਕਿੰਨੇ ਪੜ੍ਹੇ ਲਿਖੇ ਤੇ ਵਿਦਵਾਨ ਲੋਕ ਨਾਸਤਕ ਹੋ ਗਏ। ਉਹਨਾਂ ਨੇ ਕਿਹਾ ਰੱਬ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ, ਪਹਾੜ ਗਾਲੇ ਨੇ ਜੰਗਲ ਗਾਲੇ ਨੇ, ਕੁੰਦਰਾਂ ਚ ਬਹਿ ਕੇ ਵੇਖ ਲਿਆ ਉੱਥੇ ਰੱਬ ਹੈ ਨਹੀਂ। ਪਰ ਇਹ ਕਹਿੰਦੇ ਨੇ ਜਿਹੜੇ ਜਿਹੜੇ ਵੀ ਬਾਹਰ ਲੱਭਣ ਵਾਸਤੇ ਗਏ ਨਿਰੰਕਾਰ ਪਰਮੇਸ਼ਰ ਨੂੰ, ਉਹ ਭਟਕਣਾ ਵਿੱਚ ਹੀ ਪਏ ਰਹੇ।

0: ਜੀ ਕਹਿੰਦੇ ਨੇ ਉਹ ਕਿੱਥੋਂ ਮਿਲੇਗਾ ਮਾਰੇ ਕਹਿੰਦੇ ਜਦੋਂ ਮੈਂ ਆਪਣੇ ਮੁਖ ਤੋਂ ਉਹਦੇ ਗੁਣਾਂ ਦਾ ਉਚਾਰਨ ਕੀਤਾ ਜਦੋਂ ਮੈਂ ਉਹਦਾ ਨਾਮ ਜਪਿਆ ਵਾਹ ਮਾਲਕਾ ਸੋਹਣਾ ਘਰ ਦਿੱਤਾ ਹੈ ਧੀਆਂ ਪੁੱਤ ਦਿੱਤੇ ਨੇ ਤੰਦਰੁਸਤੀ ਦਿੱਤੀ ਆ ਮਾਇਆ ਦਿੱਤੀ ਆ ਕੱਪੜੇ ਦਿੱਤੇ ਨੇ ਇੰਨੇ ਪਦਾਰਥ ਦਿੱਤੇ ਇੱਕ ਇੱਕ ਚੀਜ਼ ਵੱਲ ਵੇਖ ਕੇ ਜਦੋਂ ਉਹਦਾ ਸ਼ੁਕਰਾਨਾ ਸ਼ੁਰੂ ਕੀਤਾ ਤੇ ਉਹ ਅੰਦਰੇ ਹੀ ਪ੍ਰਗਟ ਹੋ ਗਿਆ ਉਹ ਕਿਤੇ ਬਾਹਰ ਨਹੀਂ ਸੀ ਉਹ ਬਾਹਰ ਨਹੀਂ ਸੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਜਿਨ੍ਹਾਂ ਨੇ ਗੁਣ ਉਚਾਰਨ ਕੀਤੇ ਨਾਮ ਜਪਿਆ ਉਹਨਾਂ ਦੇ ਅੰਦਰੋਂ ਪ੍ਰਗਟ ਹੋ ਜਾਂਦਾ ਹੈ ਜੀ
1: ਮਹੱਲਾ ਪੰਜਵਾ
0: ਹਾਂਜੀ
1: ਮਾਣਕੋ ਮੋਹੇ ਮਾਓ ਡਿੰਨਾ ਧਣੀ ਅਪਾਹੇ
0: ਹੇ ਮਾਂ ਇਹ ਜਿਹੜਾ ਮੈਂ ਹੁਣ ਨਾਮ ਜਪ ਰਿਹਾ ਇਹ ਮੈਂ ਆਪ ਨਹੀਂ ਪ੍ਰਾਪਤ ਕੀਤਾ ਇਹ ਤੇ ਜਦੋਂ ਮੈਂ ਅਰਦਾਸ ਕੀਤੀ ਤਰਲਾ ਲਿਆ ਤੇ ਨਾਮ ਇੱਕ ਹੀਰਾ ਹੈ ਇੱਕ ਮੋਤੀ ਹੈ ਇਹ ਰਤਨ ਆ ਇਹ ਮੇਰੇ ਮਾਲਕ ਨੇ ਆਪੇ ਹੀ ਜਪਾਇਆ ਜਿਹੜਾ ਵੀ ਸਰਨ ਪੈ ਜੇ ਉਹਦੀ ਬਾਂਹ ਫੜ ਲੈਂਦੇ ਹਨ ਮਾਰੇ ਕਹਿੰਦੇ ਨੇ ਹੱਠ ਮਜਾ ਹੂੰ ਮੈਂ ਮਾਣਕ ਲੱਦਾ ਮੁੱਲ ਨਾ ਘਿੱਦਾ ਮੈਂ ਕੁਛ ਸਤਿਗੁਰ ਦਿੱਤਾ ਇਹ ਜਿਹੜਾ ਨਾਮ ਹੀ ਅੰਦਰ ਹੀ ਸੀ ਪਰ ਅੰਦਰ ਦਾ ਨਾਮ ਵੀ ਗੁਰੂ ਦੀ ਕਿਰਪਾ ਤੋਂ ਬਿਨਾਂ ਪ੍ਰਗਟ ਨਹੀਂ ਹੁੰਦਾ ਜਦੋਂ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਰਗੜਿਆ ਸਿਰ ਰੱਖਿਆ ਤੇ ਮਹਾਰਾਜ ਨੇ ਅੰਦਰੋਂ ਹੀ ਨਾਮ ਦਾ ਹੀਰਾ ਪ੍ਰਗਟ ਕਰ ਦਿੱਤਾ ਉਹ ਨਾਮ ਚੱਲ ਪਿਆ ਮੇਰੇ ਅੰਦਰ
1: ਹਿਆਉ ਮਹਿਜਾ ਠੰਡੜਾ ਮੁਖੋ ਸੱਚ ਅਲਾਏ
0: ਹੁਣ ਮੇਰੇ ਅੰਦਰ ਠੰਡ ਪੈ ਗਈ ਕੀ ਠੰਡ ਕਾਹਦੀ ਆ ਵਿਕਾਰਾਂ ਦੀ ਤਪਸ਼ ਤ੍ਰਿਸ਼ਨਾ ਦੀ ਅੱਗ ਇਹਨੂੰ ਠੰਡਿਆਂ ਕਰਨ ਵਾਸਤੇ ਕਈ ਜੁਗਤੀਆਂ ਸੰਸਾਰ ਤੇ ਵਰਤੀਆਂ ਗਈਆਂ ਕਈ ਲੋਕ ਬਰਫ਼ ਵਿੱਚ ਬਹਿ ਗਏ ਕਿ ਅੰਦਰ ਨੂੰ ਠੰਡਿਆਂ ਕਰਨ ਵਾਸਤੇ ਕਈਆਂ ਨੇ ਚੰਦਨ ਘੋਲ ਕੇ ਸਿਰ ਤੋਂ ਲੈ ਕੇ ਸਾਰੇ ਸਰੀਰ ਤੇ ਮਲ ਲਿਆ ਮੱਥੇ ਤੇ ਵੀ ਮਿਲਿਆ ਕਈ ਚੰਦਰਮੇ ਦੀਆਂ ਰਾਤਾਂ ਨੂੰ ਕੱਪੜੇ ਲਾ ਕੇ ਪਏ ਰਹੇ ਉਹਦੇ ਅੱਗੇ ਵੀ ਚੰਦਰਮੇ ਦੀਆਂ ਕਿਰਨਾਂ ਠੰਡੀਆਂ ਨੇ ਤਪਸ਼ ਮਿਟ ਜਾਏਗੀ ਪਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਨਾ ਨਾ ਚੰਦਨ ਮਲਿਆਂ ਵੀ ਬੰਦਾ ਠੰਡਾ ਨਹੀਂ ਹੁੰਦਾ ਕੋਰੇ ਵਿੱਚ ਬੈਠਿਆਂ ਵੀ ਠੰਡਾ ਨਹੀਂ ਹੁੰਦਾ ਤੇ ਚੰਦਰਮੇ ਦੇ ਅੱਗੇ ਬਹਿਣ ਨਾਲ ਵੀ ਠੰਡਾ ਨਹੀਂ ਹੁੰਦਾ ਮਾਰੇ ਕਹਿੰਦੇ ਨੇ ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿਟਈ ਘਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਠੰਡੇ ਉਹ ਹੋਣਗੇ ਜਿਹੜੇ ਅੰਮ੍ਰਿਤ ਵੇਲੇ ਉੱਠਣਗੇ ਤੇ ਆਪਣੇ ਮੁੱਖ ਤੋਂ ਜਪਣਗੇ।

ਦੇ ਜਤਨਾਂ ਨਾਲ ਠੰਡ ਨਹੀਂ ਪੈਂਦੀ। ਮਹਾਂਪੁਰਖਾਂ ਕੋਲ ਇੱਥੇ ਬਟਾਲੇ ਤੋਂ ਅੱਗੇ ਸਥਾਨ ਹੈ ਨਿਸ਼ਾਰਾ ਮੱਝਾ ਸਿੰਘ। ਉਹਨਾਂ ਮਹਾਂਪੁਰਖਾਂ ਦੇ ਕੋਲ ਇੱਕ ਮੋਨੀ ਸਾਧੂਆਂ ਦਾ ਟੋਲਾ ਆਇਆ, ਮੂੰਹ ਤੇ ਪੱਟੀ ਬੱਧੀ ਹੋਈ ਹੈ। ਜਿਹੜਾ ਮੋਨੀ ਸਾਧੂ ਮੁਖੀ ਸੀ, ਉੱਥੇ ਲੰਗਰ ਚੱਲਦੇ ਸੀ, ਭੇਟਾਵਾਂ ਆਉਂਦੀਆਂ ਸੀ, ਉਹਨਾਂ ਦੇ ਅੱਗੇ ਏਡੀ ਲੰਮੀ ਪਰਚੀ ਰੱਖੀ। ਉਹ ਮੋਨੀ ਸਾਧੂ ਦੇ ਸੇਵਕ ਨੇ, ਕਹਿੰਦੇ ਦੱਸੋ, ਕਹਿੰਦੇ ਜੀ ਅਸੀਂ ਭੰਡਾਰਾ ਕਰਨਾ, ਅਸੀਂ ਲੰਗਰ ਕਹਿੰਦੇ ਹਾਂ, ਤੁਹਾਡੇ ਕੋਲ ਰਸਤਾ ਆਉਂਦੀਆਂ, ਲੰਗਰ ਦੀ ਰਸਤ ਚਾਹੀਦੀ, ਕਿਰਪਾ ਕਰਕੇ ਰਸਤ ਦਿਓ। ਉਹ ਬ੍ਰਹਮ ਨੇਤਰੀ ਬ੍ਰਹਮ ਸਰੋਤਰੀ ਸਨ, ਉਹ ਮਹਾਂਪੁਰਖ ਨਾਮ ਦੇ ਰਸੀਏ। ਪਰਚੀ ਫੜ ਕੇ ਕਹਿੰਦੇ ਨੇ ਮਿਲ ਜਾਊਗਾ ਸਭ ਕੁਝ, ਘਿਓ ਖੰਡ ਜੋ ਕੁਝ ਦਾਲਾਂ ਚੌਲ। ਇਹ ਪਰਚੀ ਲਿਖੀ ਕਿੰਨੇ ਆ? ਕਿਉਂਕਿ ਉਹਨਾਂ ਦੇ ਮੁਖੀ ਨੇ ਮੂੰਹ ਤੇ ਪੱਟੀ ਬੱਧੀ ਸੀ। ਮਹਾਂਪੁਰਖ ਕਹਿੰਦੇ ਨੇ ਪੱਟੀ ਕਿਉਂ ਬੱਧੀ ਆ? ਕਹਿੰਦੇ ਜੀ ਇਹ ਬੋਲਦੇ ਨਹੀਂ ਗੇ, ਇਹਨਾਂ ਨੇ 40 ਦਿਨ ਨਹੀਂ ਬੋਲਣਾ, ਇਹਨਾਂ ਦਾ ਸਿਲਾਬਸ 40 ਦਿਨਾਂ ਤੋਂ ਬਾਅਦ ਵਿੱਚ ਬੋਲਣਗੇ। ਤੋ ਆਂਦੇ ਆ, ਅੱਛਾ ਇਹ ਨਹੀਂ ਬੋਲਦੇ? ਨਹੀਂ ਬੋਲਦੇ। ਆਹ ਪਰਚੀ ਕਿਹਨੇ ਲਿਖੀ ਆ? ਕਹਿੰਦੇ ਜੀ ਇਹਨਾਂ ਲਿਖੀ ਆ। ਮਹਾਂਪੁਰਖ ਕਹਿੰਦੇ ਆ ਪਰਚੀ ਜਦੋਂ ਲਿਖੀ ਵੀ ਇੰਨਾ ਘਿਓ ਇੰਨੀ ਖੰਡ ਇੰਨੇ ਚੌਲ, ਮਨ ਵਿੱਚ ਅੱਖਰ ਆਏ ਕਿ ਨਹੀਂ? ਮੂੰਹ ਹੀ ਬੰਦ ਸੀ, ਮਨ ਥੋੜਾ ਚੁੱਪ ਕਰ ਗਿਆ ਸੀ? ਮਨ ਤੇ ਬੋਲੀ ਜਾਂਦਾ, ਆ ਖੋਲ ਦਿਓ ਮੂੰਹ। ਆ ਪੱਟੀਆਂ ਬੰਨਣ ਦੇ ਨਾਲ ਮਨ ਨੇ ਚੁੱਪ ਨਹੀਂ ਕਰਨਾ, ਕਿਉਂਕਿ ਚੁੱਪ ਹੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ। ਇਹ ਮਨ ਭੁੱਖਾ ਵਾ, ਭੁੱਖਾ ਮਨ ਉਦਣ ਰੱਜੇਗਾ ਜਿੱਦਣ ਅੰਮ੍ਰਿਤ ਵੇਲੇ ਉੱਠ ਕੇ ਜਪਾਂਗੇ ਸਤਨਾਮ ਸ੍ਰੀ ਵਾਹਿਗੁਰੂ। ਉਹ ਮੰਨ ਗਏ ਸੀ ਵੀ ਬਿਲਕੁਲ ਠੀਕ ਆ ਜੀ, ਮਨ ਤੇ ਬੋਲਿਆ ਵਾ। ਸਾਹਿਬ ਗਰੀਬ ਨਵਾਜ ਜੀ ਕਹਿੰਦੇ ਬਾਹਰ ਦੇ ਜਤਨ ਨਾਲ ਠੰਡ ਨਹੀਂ, ਜਿਹੜਾ ਨਾਮ ਜਪੇ ਉਹਦੇ ਅੰਦਰ

0: ਸੁਣਾ।
1: ਗੁਰੂ ਕੀ ਗੱਲ ਦੀ ਸਮਝ ਆ ਗਈ ਆ। ਹੁਣ ਮੈਂ ਆਪਣੇ ਹਿਰਦੇ ਵਿਚ ਆਪਣੇ ਮਾਲਕ ਦੇ ਆਰਾਮ ਵਿਰਾਜਣ ਵਾਸਤੇ ਸੇਜ ਵਿਛਾ ਦਿੱਤੀ ਆ ਤੇ ਸੇਜ ਦੇ ਉੱਤੇ ਆਪਣੀਆਂ ਨੈਣਾਂ ਦਾ ਬਿਸਤਰ ਵਿਛਾ ਦਿੱਤਾ। ਨੈਣਾਂ ਦਾ ਆ ਜਿਹੜੀਆਂ ਅੱਖਾਂ ਦੀਆਂ ਪੁਤਲੀਆਂ ਬੜੀਆਂ ਨਰਮ ਭਾਵ ਕੇ ਨਰਮ ਸੇਜ ਵਸਾਈ ਆਪਣੇ ਮਾਲਕ ਦੇ ਆਉਣ ਵਾਸਤੇ ਕਿ ਮੇਰੇ ਹਿਰਦੇ ਤੇ ਆਣ ਕੇ ਬੈਠੋ।
0: ਜੇ ਦੇਖੈ ਇੱਕ ਵਾਰ ਤਾਂ ਸੁਖ ਕੀ ਮਾਹੂ ਬਾਹਰੇ।
1: ਹੇ ਵਾਹਿਗੁਰੂ ਜੀ, ਸੇਜ ਕੀ ਆ? ਅੰਮ੍ਰਿਤ ਵੇਲੇ ਜਿਹੜੇ ਗੁਰਮੁਖ ਉੱਠ ਕੇ ਵਾਜਾਂ ਮਾਰਦੇ ਆਪਣੇ ਪ੍ਰੀਤਮ ਨੂੰ, ਜਿਹੜੇ ਤੁਰੇ ਫਿਰਦੇ ਵੀ ਉਹਨੂੰ ਵਾਜਾਂ ਮਾਰਦੇ ਆ, ਹਿਰਦੇ ਸੇਜ ਵਿਛ ਗਈ ਆ। ਉਹ ਕਹਿ ਰਹੇ

0: ਜਾਗ ਕੇ ਤੇ ਨਿਤ ਆਪਣੇ ਮਾਲਕ ਨੂੰ ਯਾਦ ਕਰੋ। ਸਵੇਰੇ ਵੀ ਨਿਤਨੇਮ ਕਰੋ, ਸ਼ਾਮ ਨੂੰ ਵੀ ਨਿਤਨੇਮ ਕਰੋ, ਤੁਰਦੇ ਫਿਰਦੇ ਆਪਣੇ ਮਾਲਕ ਨੂੰ ਯਾਦ ਕਰੋ ਤੇ ਇੱਕ ਕੰਮ ਹੋਰ ਕਰੋ। ਲਾਦ ਖੇਪ ਸੰਤਨ ਸੰਗ ਚਾਲ, ਅੰਮ੍ਰਿਤ ਛਕ ਲਿਆ, ਨਾਮ ਜਪ ਲਿਆ, ਨਿਤਨੇਮ ਕਰ ਲਿਆ, ਇਹ ਜਿਹੜਾ ਸੌਦਾ ਇਕੱਠਾ ਕਰ ਲਿਆ, ਮੁੜ ਕੇ ਸਾਧ ਸੰਗਤ ਵਿੱਚ ਜ਼ਰੂਰ ਆ, ਕਿਉਂਕਿ ਸੰਗਤ ਤੋਂ ਬਿਨਾਂ ਪਾਰ ਨਹੀਂ ਲੰਘਿਆ ਜਾਂਦਾ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਸੰਤਾਂ ਨੇ ਜਵਾਬ ਦਿੱਤਾ, ਗੁਰਮੁਖਾਂ ਪਿਆਰਿਆਂ ਨੇ, ਹਰ ਵੇਲੇ ਯਾਦ ਕਰ ਤੇ ਸਾਧ ਸੰਗਤ ਦੇ ਨਾਲ ਰਲਿਆ ਰਹੋ।
1: ਖੰਬੇ ਆਸਾਂ ਪੂਰੀਆਂ, ਗੁਰ ਮਹਿਲ ਬੁਲਾਈਆ।
0: ਜਿਹੜਾ ਸਾਧ ਸੰਗਤ ਦੇ ਨਾਲ ਰਲਿਆ ਰਹਿੰਦਾ, ਉਹਦੇ ਮਹਾਰਾਜ ਔਗਣ ਨਹੀਂ ਵੇਖਦੇ, ਇਹਨੇ ਪਿੱਛੇ ਕੀ ਕੀਤਾ ਵਾ, ਸਭ ਕੁਝ ਛੱਡ ਕੇ ਚਰਨੀ ਪੈ ਗਿਆ, ਤੇ ਗੁਰੂ ਫਿਰ ਬਾਹੋਂ ਫੜ ਕੇ ਉਹਨੂੰ ਮਾਲਕ ਦੇ ਘਰ ਵਿੱਚ ਪਹੁੰਚਾ ਦਿੰਦਾ ਹੈ ਜੀ।
1: ਤੁਧ ਜੇ ਵੱਡ ਹੋਰ ਨਾ ਸੁਝਾਈ, ਮੇਰੇ ਮਿੱਤਰ ਗੁਸਾਈਆਂ।
0: ਔਗਣਾਂ ਵਾਲਿਆਂ ਨੂੰ ਬਖਸ਼ਣ ਵਾਲਾ, ਗੁਨਾਵਾਂ ਗਾਰਾਂ ਦੇ ਪਰਦੇ ਢੱਕਣ ਵਾਲਾ, ਹੇ ਮਾਲਕ ਜੀ, ਤੇਰੇ ਬਿਨਾਂ ਮੈਨੂੰ ਹੋਰ ਦੂਜਾ ਕੋਈ ਨਹੀਂ ਦਿਖਦਾ। ਤਰਸ ਕਰੋ, ਆਪਣਾ ਨਾਮ ਦਿਓ, ਆਪਣੀ ਸੰਗਤ ਦਿਓ। ਅੱਜ ਦੀ ਇਹ ਸ਼ਬਦ ਦੀ ਵਿਚਾਰ, ਸਤਿਗੁਰ ਮੇਰ ਕਰਨ, ਸਭ ਦੀ ਹਾਜ਼ਰੀ ਪ੍ਰਵਾਨ ਹੋਵੇ। ਕੋਟਾਨ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਔਰ ਮੁੱਖ ਗ੍ਰੰਥੀ ਸਿੰਘ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਧੰਨਵਾਦ, ਜਿਨ੍ਹਾਂ ਨੇ ਹੁਕਮ ਕਰਕੇ ਦਰਸ਼ਨ ਕਰਾਏ। ਸਮੁੱਚੇ ਪ੍ਰਬੰਧ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖੇਮਾ। ਆਖਰੀ ਪੰਕਤੀਆਂ ਸਰਵਣ ਕਰੋ ਤੇ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ ਯੂਨਿਟ ਨੰਬਰ 2110 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ।
2: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ।
3: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130 4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 ਐਵਨਿਊ, ਨਾਰਥ ਈਸਟ ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stanford.

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 2323 32nd Avenue North East Calgary।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171 80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ ਸਤਿਗੁਰੂ।

ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ ਨਾਰਥ ਈਸਟ, ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲ

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street Northeast Calgary।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ

ਮੇਰਾ ਸਭ ਦੁੱਖ ਗਵਾਏ ਜੀਓ। ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੇ, ਦੇਹੋ ਦਰਸ ਮਨ ਚਾਓ। ਭਗਤ ਇਹੋ ਮਨ ਠਹਿਰਾ।

ਨਾਨਕ ਮਿਟੈ ਉਪਾਦ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਰਾਖੋ ਰਾਖਣ ਹਾਰ ਦਿਆਲਾ ਨਾਨਕ ਹਰ ਕੇ ਗੋਲੇ।

नीलंत जम त्रास मेटाई तेह मिलंत जम त्रास मेटाई।

ਮਾਤਾ ਕਰਤਾਰ ਤੂੰ ਤਸਦੇ ਵੈ ਕਰੇ ਪਸਾਉ ਤੂੰ ਜਾਣੋਈ ਸਭ ਸਹਿ ਦੇ ਲੈ ਸਹਿ ਜਿੰਦ ਕਵਾਓ ਕਰ ਆਸਣ ਡਿੱਠੋ ਚਾਓ ਡਿੱਠੋ ਚਾਓ ਡਿੱਠੋ ਚਾਓ ਹਰ ਪ੍ਰੇਮ ਬਣੀ ਮਨ ਮਾਰਿਆ ਅਣਿਆ ਲੈਣਿਆ ਰਾਮ ਦਾਜੇ ਜਿਸ ਲਾਗੀ ਪੀਰ ਪੇਰਮ ਕੀ

ਸੁੰਦਰ ਵੇਖੈ ਵਰਤੈ ਤਾਂ ਕੋ ਤਾਕ ਪੌੜੀ ਆਪਣੇ ਭੋਗ ਭੋਗੈ ਹੋਏ ਫਸਮੜੇ ਪਾਵਰ ਸਦਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘਾਟੇ ਚਲਾਇਆ ਕਿ ਕਰਨੀ ਕਿਤ ਵਚੀਐ ਬਹਿਲੇ ਖਾ ਕਰ ਸਮਝਾਇਆ ਥਾਂ ਨਾ ਹੋਵੇ ਪੌਦੇ ਹੁਣ ਸੁਣੀਐ।

ਕਰਦਾ ਹੋਵਾ ਦੁਨਗਾਰ ਕਲ ਸੰਗਲ ਕੱਤ ਚਲਾਇਆ ਅੱਗੇ ਕਰਨੀ ਕਿਰਤ ਵਾਚੇ ਬਹਿ ਲੇਖਾਂ ਕਰ ਸਮਝਾਇਆ ਪਾਉ ਨਾ ਹੋਵੀ ਪਾਉਂਦੇ ਹੁਣ ਸੁਣੀਏ ਕਿਆ ਰੁਆਇਆ ਮਨ ਅੰਦੇ ਜਨਮ ਗਵਾਇਆ ਮਨ

0: ਨਾਮ ਤਰਾਇਆ।
1: ਸਲੋਕ ਮਹਲਾ ਪਹਿਲਾ। ਭੈ ਵਿੱਚ ਪਵਨ ਮਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢਿਆ ਵੇਗਾਰ, ਭੈ ਵਿੱਚ ਧਰਤੀ ਦੱਬੀ ਪਹਾੜ, ਭੈ ਵਿੱਚ ਇੰਦ ਫਿਰੈ ਸੁਰ ਪਹਾੜ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋ ਕਰੋੜੀ ਚਲਤਨਾਂਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਅਡਾਣੇ ਆਕਾਸ, ਭੈ ਵਿੱਚ ਅਡਾਣੇ ਆਕਾਸ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋ ਕਰੋੜੀ ਚਲਤਨਾਂਤ,
0: ਭੈ ਵਿੱਚ ਅਡਾਣੇ ਆਕਾਸ, ਭੈ ਵਿੱਚ ਜੋਤ ਮਹਾਬਲ ਸੂਰ, ਭੈ ਵਿੱਚ ਆਵੇ ਜਾਵੇ ਪੂਰ, ਸਗਲਿਆ ਫੋ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚੇ ਇੱਕ ਮਹੱਲਾ ਪਹਿਲਾ। ਨਾਨਕ ਨਿਰਭਉ ਨਿਰੰਕਾਰ, ਹੋਰ ਕੀਤੇ ਰਾਮ ਰਵਾਲ, ਕੀਤੀਆਂ ਕਨ ਕਹਾਣੀਆਂ, ਕੀਤੇ ਵੇਦ ਵਿਚਾਰ, ਕੀਤੇ ਨੱਚੇ ਮੰਗਤੇ ਗਿਣਵਣ ਪੂਰੇ ਤਾਲ, ਬਾਜ਼ਾਰੀ ਬਾਜ਼ਾਰ ਮੈਂ

0: ਲੱਖ ਟੱਕਿਆਂ ਕੇ ਮੁੰਦੜੇ, ਲੱਖ ਟੱਕਿਆਂ ਕੇ ਹਾਰ, ਜਿੱਤਣ ਪਈ ਨਾਨਕਾ ਸੇਤਨ ਹੋਵੇ ਛਾਰ, ਗਿਆਨ ਨਾ ਗਲੀ ਢੂੰਡੀਏ ਕਥਨਾ ਕਰੜਾ ਸਾਰ, ਕਰ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਅਖਬਾਰ, ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜੀ ਉਹ ਵਜਨ ਭਰਮਿਆ, ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇਵੜ ਦਾ ਤਕੋ ਨਹੀਂ, ਸਭ ਸੁਣਿਓ ਲੋਕ ਸੁਭਾਅ, ਸਤਿਗੁਰ ਮਿਲੇ ਸੱਚ ਪਾਇਆ, ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸਤ ਬੁਝਾਇਆ, ਸਤ ਬੁਝਾਇਆ, ਸਤ ਬੁਝਾਇਆ,
1: ਆਪ ਗਵਾਇਆ, ਜਿਹਨੇ ਸੱਚੋ ਸੱਚ ਬੁਝਾਇਆ, ਜਿਹਨੇ ਸੱਚੋ ਸੱਚ ਬੁਝਾਇਆ।

0: ਘੜੀਆਂ ਸਭੇ ਗੋਪੀਆਂ ਪਹਿਰਕਨ ਗੋਪਾਲ, ਗਹਿਣੇ ਪੌਣ ਪਾਣੀ ਬੈ ਸੰਤਰ ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ ਧਨ ਵਰਤਨ ਸਿਰਜਣ ਜਾਲ, ਨਾਨਕ ਮੁਸੈ ਗਿਆਨ ਮੈਂ ਹੋਣੀ ਖਾਇ ਗਿਆ, ਜਮਕਾਲ ਮਹੱਲਾ ਪਹਿਲਾ।
1: ਵਾਇਨ ਚੇਲੇ ਨਚਨ ਗੁਰ ਪੈਰ ਹਲਾਇਨ, ਫੇਰਨ ਸਿਰ ਡੁਡਰਾਵਾ ਛਾਟੇ ਪਾਏ, ਵੇਖੇ ਲੋਕ ਹੱਸੇ ਕਰ ਜਾਏ, ਰੋਟੀਆਂ ਕਰਨ ਪੂਰੇ ਤਾਲ, ਪਛੜੇ ਧਰਤੀ ਨਾਨ, ਗਾਵਨ ਗੋਪੀਆਂ ਗਾਵਨ ਕਾਨ, ਗਾਵਨ ਸੀਤਾ ਰਾਜੇ ਰਾਮ, ਨਿਰਭਉ ਨਿਰੰਕਾਰ ਸਤਨਾਮ, ਜਾਂ ਕਾ ਕੀਆ ਸਕਲ ਜਹਾਰ, ਸੇਵਕ ਸੇਵੈ ਕਰਮ ਚੜ੍ਹਾਓ, ਪਿੰਨੀ ਰਹਿਣ ਜਨਾ ਮਨ ਚਾਓ, ਸਿੱਖੀ ਸਿੱਖਿਆ ਗੁਰ ਵਿਚਾਰ, ਨਜ਼ਰੀ ਕਰਮ ਨਿਖਾਇ ਪਾਰ, ਕੋਲੂ ਚਰਖਾ ਚੱਕੀ ਚੱਕ, ਥਲ ਵਰੋ ਲੈ ਬਹੁ ਤਨਾਤ, ਲਾਟੂ ਮਧਾਣੀਆਂ ਨਗਾ, ਪੰਖੀ ਪਾਉਂਦਿਆਂ ਲੈਣ ਨਾ ਸਾਹ, ਸੂਏ ਚੜ ਭਾਈਏ ਜਾਂਤ, ਨਾਨਕ ਪਾਉਂਦਿਆਂ ਗਣਤ ਨ ਅੰਤ, ਬੰਧਨ ਬੰਦ ਪਏ ਸੋਏ ਪੈਕਟ ਨੱਚੇ ਸਭ ਕੋਏ, ਨੱਚ ਨੱਚ ਹੱਸੇ ਚਲੇ ਸੇ ਰੋਏ, ਉਡਨਾ ਜਾਈ ਸਦਨਾ ਹੋਏ, ਨੱਚਣ ਕੁਦਨ ਮਨ ਕਾ ਚਾਓ, ਨਾਨਕ

0: ਸਭ ਤਿਸਦਾ ਦੇਖਾ ਜੇ ਆਖ ਗਵਾਈਏ, ਜੇ ਲੋੜ ਹੈ ਚੰਗਾ ਆਪਣਾ ਕਰਪੁ ਨੂੰ ਨੀਚ ਸਦਾਈਏ, ਜੇ ਜਰਵਾਨਾ ਪਰ ਹਰ ਜਰਵੇਸ ਕਰੇਂਦੀ ਆਈਏ, ਕੋ ਰਹੇ ਨਾ ਪਰੀਏ ਪਾਈਏ, ਕੋ ਰਹੇ ਨਾ ਪਰੀਏ ਪਾਈਏ।
1: ਪੰਥ ਦਿਸਾ ਨਿਤ ਖੜੀ

0: ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ, ਬੰਦੇ ਸੇ ਜੇ ਪਵੇ ਵਿੱਚ ਬੰਦੀ, ਵੇਖਣ ਕੋ ਦੀਦਾਰ, ਹਿੰਦੂ ਸਾਲਾ ਹੀ ਸਾਲਾ ਅੰਦਰ ਸੰਦੂਪ ਪਾਰ, ਤੀਰਥ ਨਾ ਵੈਰ ਤਾ ਪੂਜਾ ਅਗਰਵਾਸ ਬੈਕਾ, ਜੋਗੀ ਸੁਣ ਧਿਆਵਨ ਜੇ ਤੇ ਲੱਖ ਨਾਮ ਕਰਤਾਰ, ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਇਆ ਕਾਰ, ਸਤੀਆ ਮਨ ਸੰਤੋਖ ਜੇ ਦੇਣਾ ਕੈ ਵਿਚਾਰ, ਦੇ ਮੰਗੇ ਸਹਿਸਾ ਗੁਣਾ ਸੋ ਕਰੇ ਸੰਸਾਰ, ਚੋਰਾ ਜਰਾ ਤੇ ਕੁੜਿਆ ਰਖਾ ਰਾਬਾ ਵੇਕਾਰ, ਇੱਕ ਹੁੰਦਾ ਖਾਏ ਚਲੇ ਐਥਾ ਉਤਨਾ ਪੇਕਾਈ ਕਾਰ, ਜਲ ਥਲ ਜੀਆਂ ਪੁਰੀਆਂ ਲੋਆਂ ਆ ਕਰ ਆਇਆ ਕਾਰ, ਓਏ ਜੇ ਆਖੇ ਸੋ ਤੂੰ ਹੈ ਜਾਣੇ ਤੇ ਨਾ ਪੇ ਤੇਰੀ ਸਾਰ, ਨਾਨਕ ਭਗਤਾ ਪੁਖਸਾ ਲਾਹਣ ਸੱਚ ਨਾਮ ਆਧਾਰ, ਸਦਾ ਆਨੰਦ ਰਹਿ ਦਿਨ ਰਾਤੀ, ਗੁਣਵੰਤਿਆਂ ਪਾਛਾਰ ਮਹਲਾ ਪਹਿਲਾ।
1: ਮਿੱਠੀ ਮੁਸਲਮਾਨ ਕੀ ਪਿੜ ਪੇ ਘੁਮਿਆਰ, ਘੜ ਭਾਂਡੇ ਟਾਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਵਪੜੀ ਚੜ ਚੜ ਪਵੇਂ ਗਿਆਰ, ਨਾਨਕ ਗਿਨ ਕਰਤੇ ਕਾਰਨ ਕੀਆ,

ਸੁਣ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸੋਚ ਕਲਾਇਆ। ਜਗਜੀਵਨ ਦਾਤਾ ਪਾਇਆ, ਜਗਜੀਵਨ ਦਾਤਾ ਪਾਇਆ।

ਨਾਨਕ ਹੁਕਮੀ ਲਿਖੀਏ ਨੇ।

ਜਿਸਤੂ ਦੇ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲੇ ਸੱਚ ਪਾਇਆ, ਜਿਨਕੇ ਹਿਰਦੇ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ, ਵਿੱਚ ਦੁਨੀਆਂ ਕਾ

ದಾಸ ಬಲ್ಲ ಹಣ ನಿನ್ನ ಸಂಗತ ತನ್ನ ತನ್ನ ಕರೋ ನಿನ್ನ ಸಂಗತ ತನ್ನ ತನ್ನ

0: रामदास गुरु रामदास गुरु
1: सोई रामदास गुरु बल पाणे मिल संगत।

0: ਹੋਏ ਪੌੜੀ ਤਾਨ ਮਹੰਡਾ ਤਲੀਖਾ ਮੈਨੂੰ ਤਮਸਤਕ ਲਾਈਏ ਕੂੜਾ ਲਾਲਚ ਛੱਡੀਏ ਹੋਏ ਕੁਮਾਰ ਲਖ ਤੇ ਆਈਏ ਫਲ ਤੇ ਵੇਹੋ ਪਾਈਏ ਜਿਵੇਂ ਹੀ ਕਾਰ ਕਮਾਈਏ ਜੇ ਹੋਵੇ ਪੂਰਬ ਲਿਖਿਆ ਰੋੜ ਤੇ ਨਾ ਦੀ ਪਾਈਏ ਹਥੋੜੀ ਸਿਵ ਗਵਾਈਏ ਸਿਵ ਗਵਾਈਏ ਸਿਵ ਗਵਾਈਏ
1: ਮਸਤਕ ਲਾਈਏ ਕੂੜਾ ਲਾਲ ਛੱਡੀਏ ਹੋਏ ਇੱਕ ਮਨ ਅਲਖ ਤੇ ਆਈਏ ਫਲ ਤੇਵੇ ਹੋ ਪਾਈਏ ਜੇ ਵੀ ਹਿਕਾਰ ਕਮਾਈਏ ਜੇ ਹੋਵੇ ਪੂਰਬ ਲਿਖਿਆ ਤਾਂ ਤੋੜ ਤੇ ਨਾ ਦੇ ਪਾਈਏ ਮਤ ਥੋੜੀ ਸੇਵ ਗਵਾਈਏ ਮਤ ਥੋੜੀ ਸੇਵ ਗਵਾਈਏ।

0: ਸੱਚ ਕਾਲ ਕੁੜ ਵਰਤਿਆ ਕਲ ਖਾਲਖ ਬੇਤਾਲ ਬੀਓ ਬੀਜ ਪਤ ਲੈ ਗਏ ਅਬ ਕਿਉਂ ਗੁਵੈ ਦਾਲ ਜੇ ਕੁ ਹੋਏ ਤਾ ਗੁਵੈ ਰੁਤੀ ਹੋਣ ਤੋ ਹੋਏ ਨਾਨਕ ਪਾਹੈ ਬਾਹਰਾ ਕੋਰੇ ਰੰਗ ਨਾ ਸੋਏ ਭੈ ਵਿੱਚ ਖੁੰਮ ਚੜਾਈਐ ਸਰਮ ਪਾਹੋ ਤਨ ਹੋਏ ਨਾਨਕ ਭਗਤੀ ਦੇ ਰਪੈ ਕੂੜੈ ਸੋਏ ਨਾ ਕੋਈ ਮਹਲਾ ਪਹਿਲਾ
1: ਲਭ ਪਾਵਦ ਰਾਜਾ ਮੈਂ ਤਾ ਕੁੜ ਹੋ ਸਿੱਖਦਾਰ ਕਾਮ ਨੇ ਸਤ ਪੁੱਛੀਐ

ਉੱਚੇ ਕੁੱਕੇ ਵਾਦਾ ਗਾਵੇ ਜੋਦਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੇ ਮੰਗੇ ਮੁਖ ਦੁਆਰ ਜਤੀ ਸਦਾ ਵੈ ਜੁਗਤ ਨਾ ਜਾਣੇ ਛੱਡ ਬਹਿ ਘਰ ਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਅਖੇ ਪਤ ਪਰਵਾਣਾ ਪਿੱਛੇ ਪਾਏ ਤਾਂ ਨਾਨਕ ਤੋਲਿਆ ਜਾਪੇ ਭਲਾ।

0: ਬਸ ਕਿਛ ਨਹੀਂ ਤੁਸੀਂ ਵੇਖੀ ਜਗ ਤੂੰ ਪਾਇਆ, ਇੱਕ ਨਾਲੂ ਤੂੰ ਮਿਲ ਰਹਿ ਕਾਪੋ ਤੁਧ ਖਵਾਇਆ, ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ, ਸਹਿਜੇ ਹੀ ਸੱਚ ਸਮਾਇਆ ਸਹਿਜੇ ਹੀ ਸੱਚ ਸਮਾਇਆ,
1: ਜਿਉਂ ਭਾਵੇ ਤਿਉਂ ਰੱਖ ਲੈ।

0: ਸੋਈ ਨਿਰੰਜਨ ਦੇਵ ਮਹੱਲਾ ਦੂਜਾ।
1: ਏ ਕ੍ਰਿਸ਼ਨੰ ਸਰਵ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਬਸ ਦੇਵਾ ਸੱਚੇ ਕੋ ਜਾਣੇ ਪਿਓ ਨਾਨਕ ਤਾਕਾ ਦਾਸ ਹੈ।
0: ਸੋਈ ਨਿਰੰਜਨ ਦੇਵ ਮਹੱਲਾ ਪਹਿਲਾ ਤੁੰਬੇ ਪਤਾ ਚੱਲ ਰਿਹਾ ਹੈ।

ਮਾਰੀਏ, ਜਿਹਾ ਕਾਲੇ ਕਾਲ ਨਾ ਤੇਵੇ ਨਾ ਉਪਚਾਰੀਏ, ਐਸੀ ਕਲਾ ਨਾ ਖੇਡੀਏ ਜਿੱਤ ਦਰ ਗਏ ਗਿਆ ਹਾਰੀਏ, ਪੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ, ਮੋਹ ਚਲੇ ਸੋ ਅੱਗੇ ਮਾਰੀਏ, ਮੋਹ ਚਲੇ ਸੋ ਅੱਗੇ ਮਾਰੀਏ।

ਹਰ ਹਰ ਨਾਮ ਤਿਹਾਰ ਦਰਸ਼ਨ ਦੀਜੇ ਖੋਲ ਕਿਵਾ।

ಕಾಟಣ್ಣ.

Happy!

ਧਾ ਦੇਕ ਮਨ ਜਨ ਗਾਵੇ ਅਛਲ ਛਲਾ ਗਾਵੇ ਗੁਣ ਧੂਮ ਅਟਲ ਮੰਡਲ ਵੈ ਭਗਤ ਭਾਏ ਰਸ ਜਾਣਿਓ ਕਬ ਕਲ

ਹਰ ਦਾਤਮ ਜਿਨ ਜਾਣਿਓ ਕਬ ਕਲ

0: ਗਾਵੇ ਗੁਣ ਵਰਨ ਚਾਰ ਖੱਟ ਦਰਸ਼ਨ ਬ੍ਰਹਮਾਦਿਕ ਸਿਮਰੰਥ ਗੁਣਾ। ਗਾਵੇ ਗੁਣ ਸੇਸ ਸਹਿਸ ਜੇ ਬਾਰਸ ਆਦਿ ਅੰਤ ਲਿਵਲਾਗ ਤੁਨਾ। ਗਾਵੇ ਗੁਣ ਮਹਾਦੇਵ ਬੈਰਾਗੀ ਜਿਨ ਧਿਆਨ ਨਿਰੰਤਰ ਜਾਣਿਓ। ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ।
1: ਰਾਜ ਜੋਗ ਮਾਣਿਓ ਬਸਿਓ ਨਿਰਵੈਰ ਰੇ ਦੰਤਰ ਸ੍ਰਿਸ਼ਟ।

ਜਨ ਕਾਦ ਜੁਗ ਹੈ ਲਗ ਧਨ ਧਨ ਗੁਰ ਧਨ ਜਨਮ ਸਕੇ ਅਥ ਪਲੋ।

0: ਜੋਤ ਰੂਪ ਹਰਿਆ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅਮਰਤ ਛਤਰ ਗੁਰ ਰਾਮਹਿ ਦੀਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਚ ਪਰਮਾਣ ਪੁਰਖ ਗੁਰ ਅਰਜੁਨ ਪਿੱਖੋ
1: ਅੰਤ ਨ ਪਾਵਤ ਦੇਵ ਸਭੇ ਮਨੋ ਇੰਦਰ ਮਹਾਸਿਵ ਜੋਗ ਕਰੀ ਹੁਣ ਬੇਦ ਬੇਰੰਚ ਵਿਚਾਰ ਰਹੋ ਹਰ ਜਾਪ ਨ ਛਾਡਿਓ ਏਕ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ ਅਰਜੁਨ ਮਹਿ ਤਰੀ
0: ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓਰ ਆਦਿ ਪੁਰਖ ਪ੍ਰਤੱਖ ਲਿਖਿਓ ਅੱਛਰ ਮਸਤਕ ਧੁਰ ਪ੍ਰਗਟ ਜੋਤ ਜਗਮਗੈ ਤੇਜ ਭੂ ਮੰਡਲ ਛਾਇਓ ਪਾਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਇਓ ਭਨ ਮਥੁਰਾ ਮੂਰਤ ਸਦਾ ਥਿਰ ਲਾਏ ਚਿਤ ਸਨਮੁਖ ਰਹੋ ਕਲ ਯੁਗ ਜਹਾਜ ਅਰਜੁਨ ਗੁਰੂ ਸਗਲ ਸ੍ਰਿਸ਼ਟ ਲਗ ਬੇਤਰੋ
2: ਸ੍ਰੀ ਗੁਰੂ ਸਾਹਿਬ ਸਭੀ ਉਪਰ ਕਰੀ ਕਿਰਪਾ ਸਤਿਯੁਗ ਜਿਨ ਧਰੂ ਪਰ ਸ੍ਰੀ ਪ੍ਰਹਿਲਾਦ ਭਗਤ ਉਦਰਿਅੰਗ ਹਸਤ ਕਮਲ ਮਾਥੇ ਪਰ ਧਰਿਅੰਗ ਅਲਖ ਰੂਪ ਜੀ ਰੱਖਿਆ ਨਾ ਜਾਈ ਸਾਧਿਕ ਸਿੱਧ ਸਗਲ ਸਰਨਾਈ ਗੁਰ ਕੇ ਬਚਨ ਸਤਿ ਜੀ ਧਾਰੋ ਮਾਨਸ ਜਨਮ ਦੇਹ ਨਿਸਤਾਰੋ ਗੁਰ ਜਹਾਜ ਖੇਵਟ ਗੁਰੂ ਗੁਰਬਿਨ ਤਰਿਆ ਨਾ ਕੋਏ ਗੁਰ ਪ੍ਰਸਾਦ ਪ੍ਰਭ ਪਾਈਐ ਗੁਰਬਿਨ ਮੁਕਤ ਨਾ ਹੋਏ ਗੁਰ ਨਾਨਕ ਨਿਕਟ ਬਸੇ ਬਨਵਾਰੀ ਤਿਨ ਰਹਿਣਾ ਥਾਪ ਜੋਤ ਜਗ ਧਾਰੀ ਰਹਿਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋ ਦੀਆ ਤਿਨ ਸ੍ਰੀ ਰਾਮਦਾਸ ਸੋਢੀ ਥਿਰ ਥੱਪਿਓ ਹਰ ਕਾ ਨਾਮ ਅਖੈ ਨਿਧ ਅਪਿਓ ਅਪਿਓ ਹਰ ਨਾਮ ਅਖੈ ਨਿਧ ਚੋਹ ਯੁਗ ਗੁਰ ਸੇਵਾ ਕਰ ਫਲ ਰਹੀਅੰ ਬੰਦੇ ਜੋ ਚਰਨ ਸਰਨ ਸੁਖ ਪਾਵੈ ਪਰਮਾਨੰਦ ਗੁਰਮੁਖ ਕਹੀਅੰ ਪ੍ਰਤੱਖ ਦੇ ਪਾਰ ਬ੍ਰਹਮ ਸਵਾਮੀ ਆਦਿ ਰੂਪ ਪੋਖਨ ਪਰਨਨ ਸਤਿਗੁਰ ਗੁਰਸੇਵ ਅਲਖ ਗਤ ਜਾਂਕੀ ਸ੍ਰੀ ਰਾਮਦਾਸ ਤਾਰਨੇ ਤਰਨਨ
3: ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੋਹੈ ਰੰਗ ਰਤੋ ਨਾਮ ਸਿਉ ਕਲ ਨਾਮ ਸੁਰ ਨਰੈ ਬੋਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਵ ਲੋਏ ਦਰਸਨ ਪਰਸ ਐ ਗੁਰੂ ਕੈ ਅੱਠ ਸੱਠ ਮਜਨ ਹੋਏ ਹਮ ਆਵ ਗੁਣ ਪਰੇ ਏਕ ਗੁਣ ਨਾਹੀ ਅੰਮ੍ਰਿਤ ਛਾਟ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਭੁੱਲ ਸੁਤ ਦਾਰਾ ਸਿਉ ਪ੍ਰੀਤ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹੇ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਖੋ ਸਰਨਾਈ ਇੱਕ ਅਰਦਾਸ ਪਾਟ ਕੀਰਤ ਕੀ गुरु रामदास राखो सरनाई।
4: सुकहु टल गुर सेविया अहनिस सहज सुभाए, दर्शन परसै गुरु कै जन्म मरण दुख जाय। हुवै सिफत खसम दी नूर अरसह कुर सह चटिया, तुद डिठे सच्चे पाते सा माल जनम जनम दी कटिया। सजन सच्चा पाते साह सिर साहा दैसाह, जिस पास बैठिया सोहिया सबना दावे साहु। सजन सच्चा पाते साहु सिर साहा दैसाहु, जिस पास बैठिया सोहिया सबना दावे साहु। सत

तिसका कहो क्या जताना, जिसते वंजिया हार बिसरया के ओ त्रिपुत्र।

सोई सोई देव जो मांगे ठाकुर अपने तू।

ਪਹਿਲਾ ਪਹਿਲਾ ਸਿਮਲ ਰੁਕਸ ਰਾਇਰਾ ਅੱਤ ਦੀ ਰਗਤ ਮੁੱਚ ਓਏ ਜਿਵੇਂ ਅਸ ਕਰ ਜਾਹਿਨ ਰਸ ਕਿਤ ਫਲ ਫਿੱਕੇ।

0: ਭਾਰਤ ਰਾਜ ਤੋਲੀਏ ਨਿਵੇਂ ਸਗੋਰਾ ਹੋਏ ਆਪਰਾਧੀ ਦੁਣਾ ਨਿਵੇਂ ਜੋ ਹੰਤਾ ਮਿਰਗਾਹੇ ਸੀਸ ਨਵਾਇਆ ਕਿਆ ਥੀਏ ਜਾਰ ਦਾ ਕਸੂਬ ਜਾਹੇ ਮਹੱਲਾ ਪਹਿਲਾ
1: ਪੜ ਪੁਸਤਕ ਸਿੰਧਿਆ ਬਾਦਮ ਸਿਲ ਪਹੁਜ ਸਬਗਲ ਸਮਾਦਮ ਮੁਖ ਝੂਠ ਵਿਗੋਖਣ ਸਾਰੰ ਤ੍ਰਿਪਾਲ ਤਿਹਾਲ ਵਿਚਾਰ।

0: ਭੁੱਖਾਂ ਸਭ ਗਵਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟਾਂ ਜਿਸ ਦੀਆਂ ਇਹ
1: ਵਡਿਆਈਆਂ।
0: ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ।

0: ਅਨ ਤੈ ਸੁਖ ਹੋਆ ਤਤ ਕਰੇ ਅਨਹਦ ਵਜੇ ਅਨ ਸੁਣੁ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਹਰਿ ਬ੍ਰਹਮ
1: ਪਾਇਆ ਤੇ ਸਗਲ ਵਸੂਰੇ
0: ਦੁਖ ਰੋਗ ਸੰਤਾਪ ਤੇਰੇ ਸੁਣੀ ਸੱਚੀ ਬਾਣੀ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰ ਕੈ ਗੁਰ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੇ ਹੈ ਘਰ ਨੌ ਨੇ ਦਿਆ ਵੈ ਤਾਏ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ। ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ

ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲ

सब भला ही है रे, बुरा नहीं सब भला ही है रे।

हार नहीं सब जीते, हार नहीं सब जीते, बुरा नहीं सब।

ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇ ਉਜੀ ਕਾ ਹੈ ਤਾਂ ਭਾਂਡੇ ਕਤ ਨਾ ਹੋ ਟੁੱਟੇ ਨਾ ਮਲ ਲਗੈ ਨਾ ਹੋ ਜਲੈ ਨਾ ਜਾਏ ਤਨ ਸੁਮਨ ਸਨਾਨ ਕਾ ਜੋ ਗਲ ਚਲੈ ਭਾਈ।

ਤਦਕ ਪਹੁ ਕਤੀਏ ਬਮਣ ਮਟੇ ਦਾ ਕੋਈ ਬੱਕਰਾ ਜਿਨ ਖਾਇਆ ਸਭ ਕੋ ਅੱਖੇ ਪਾਏ ਕੋਈ ਪ੍ਰਣ ਸੁੱਟੀਏ ਵੀ ਫਿਰ ਪਈਏ ਹੋਰ ਨਾਨਕ ਤਦ ਨਾ ਟੁੱਟਈ।

0: ਤਗਨਾ ਤੁਰ ਸਪੂਤ ਮਹਲਾ ਪਹਿਲਾ
1: ਤਗਨਾ ਇੰਦਰੀ ਤਗਨਾ ਨਾਰੀ ਪਲਕੇ ਥੁੱਕ ਪਵੇ ਨਿਤ ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜੇਵਾ ਤਗਨਾ ਅੱਖੀ ਵੇ ਤਗਾ ਆਪੇ ਵਤੇ ਵੜਤਾ ਗਏ ਔਰ ਖਤੇ ਲੈ ਫਾੜ ਕਰੇ ਵੀ ਆ ਹੋ ਖੜਕਾਗਲ ਦੇਸੇ ਕਾਂ

0: ਸਤਿਕਾਰ ਕਰਾਏ ਸੀ, ਸੌ ਸੇਵਕ ਸੇਵਾ ਕਰੇ, ਜਿਸ ਨੂੰ ਹੁਕਮ ਬਣਾਏ ਸੀ, ਹੁਕਮ ਬਣਿਆ ਹੋਵੇ ਪ੍ਰਵਾਨ ਦਾ, ਕਸਮੇ ਕਾ ਮਹਿਲ ਪਾਏ ਸੀ, ਕਸਮੇ ਪਾਵੇ ਸੋ ਕਰੇ ਮਨ ਹੋ ਚਿੱਦਿਆ ਸੋ ਫਲ ਪਾਈ ਸੀ, ਤਾਂ ਦਰਗੇ ਪੈਂਦਾ ਜਾਈ ਸੀ, ਤਾਂ ਦਰਗੇ ਪੈਂਦਾ ਜਾਈ ਸੀ।
1: ਕੋਈ ਗਾਵੇ ਰਾਗੀ ਨਾ ਦੀਵੇ ਦੀ ਭਾਂਤ ਕਰ, ਨਹੀਂ ਹਰ ਹਰ ਭਿਜੇ ਰਾਮ ਰਾਗੀ, ਤਿੰਨਾ ਅੰਤਰ ਕਪਟ ਵਿਕਾਰ ਗਏ, ਤਿੰਨਾ ਰੋਏ ਕਿਆ ਕੀ।

0: ਪਣਕ ਦੇ ਬਾ ਸੰਜਮ ਤੁਰਕਾ ਭਾਈ ਛੋਡੀ ਲੈ ਪਖੰਡਾ ਨਾਮ ਲੈ ਜਹ ਤਰੰਦਾ ਮਹਲਾ ਪਹਿਲਾ
1: ਮਨਸ ਖਾਣੇ ਕਰੀ ਨਿਵਾਜ਼।

ਨਾਨਕੂੜ ਰਹਿਆ ਭਰਪੂਰ, ਮੱਥੇ ਟਿੱਕਾ ਤੇੜ ਤੋਂ ਤਿਕ ਖਾਈ। ਹੱਥ ਸ੍ਰੀ ਜਗਤ ਕਾ ਸਾਈ, ਨੀਲ ਵਸਨ ਪੈਰ ਵੇ ਪ੍ਰਵਾਨ, ਮਰੇ ਥਾਂ ਲੈ ਪੂਜੇ ਪ੍ਰਾਣ। ਆਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ, ਦੇ ਕੇ ਚੌਂਕਾ ਗੱਡੀ ਕਾਰ, ਉੱਪਰ ਆਏ ਬੈਠੇ ਕੁੜਿਆਰ, ਮਤ ਫਿੱਟੇ ਮਤ ਫਿੱਟੇ, ਇਹੋ ਅਨ ਸਾਡਾ ਫਿੱਟੇ, ਤਨ ਫਿੱਟੇ ਫੇਰ ਕਰੇਨ, ਤਨ ਫਿੱਟੇ ਫੇਰ ਕਰੇਨ, ਮਨ ਝੂਟੇ ਚੁੜੀ ਪਰਹੇਨ। ਕਹੋ ਨਾਨਕ ਸੱਚ ਥਾਈਏ, ਸੱਚ ਹੋਵੇ ਤਾਂ ਸੱਚ ਪਾਈਏ, ਪੜੁ ਚਿੱਤੇ ਅੰਦਰ ਸਭ।

ਕਰਾਈਆਂ ਆਪੇ ਹੀ ਕਰਮ ਕਰਾਇਦਾ ਵੱਡ ਹੋ ਵੱਡਾ ਵੱਡ ਮੇਦਨੀ ਸਿਰੇ ਸਿਰ ਤੰਦੇ ਲਾਇਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਕਾਹੂ ਕਰਾਇਦਾ ਦਰ ਮੰਗਣ ਭਿੱਖ ਨਾ ਪਾਏਦਾ ਦਰ ਮੰਗਣ ਭਿੱਖ ਨਾ ਪਾਏਦਾ।

ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਪਾਉਂਦੇ ਹਰ ਰੰਗੀ ਹਰ ਵਸ ਵਰਿਆ ਉੱਠੇ ਮੱਟ ਬਾੜੀਆਂ ਲਾਏ ਬੈਠੇ ਕਰਤਾ ਸਾਰਿਆਂ ਜੀਵ ਕਰਨ ਆਵਾਂਗੇ ਹਰ ਬੁਝਣਾ ਨਾਹੀ ਹਾਰਿਆ ਕਰ ਫਰਮਾਇਸ਼।

ਕੀ ਸਤਿਗ ਵੇਖਣਾ ਪਰਤੇ ਪਰ ਧਨ ਰੂ ਕੰਨੀ ਸੁਤ ਕਨ ਪੈ ਲੈ ਤਬਾਰੀ ਖਾਏ ਨਾਨਕ ਹੰਸਾ ਆਦਮੀ।

ਖਾਣ ਆਵੇ ਜਾਏ। ਖਾਣਾ ਪੀਣਾ ਪਵਿੱਤਰ ਹੈ ਤੇ ਤੈਨੂੰ ਜਿਗ ਸੰਭਾਏ। ਨਾਨਕ ਜੀ ਨੇ ਗੁਰਮੁਖ ਬੁਝਿਆ ਇੰਨਾ ਸੂਤਕ ਨਾ ਪੜ। ਸਤਿਗੁਰ ਵੱਡਾ ਕਰ ਸਲਾਈ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਜਤ ਸੁਭਾਣਾ ਤਮਨ ਵਸਾਈਆਂ ਕਰ ਹੁਕਮ ਹੱਥ ਧਰ ਵਿੱਚ ਮਾਰੇ ਕੱਢੀਆਂ ਭਰਿਆਈਆਂ।

ਟੰਡ ਮੰਗਣਵੀ ਫੰਡੋ ਹੋਵੇ ਦੋਸਤੀ ਫੰਡੋ ਚੱਲੇ ਰਾਖੋ ਫੰਡ ਮੂਆ ਪੰਡ ਪਾਲੀਏ ਪੰਡੋਵੇ ਬੰਦਾ।

ਸੱਚੇ ਦਰਬਾਰ ਪੌੜੀ ਸਭ ਕੋ ਅਖੇ ਆਪਣਾ ਜਿਸ ਨਾਹੀ ਸੋਚਣ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ ਦਰੜਾ।

ਪਹੀ ਲੇਖਾ ਸੰਡੀਏ ਚਾਰ ਐਨਾ ਨਾਹੀ ਐਤ ਜਗਤਾ ਸਾਹਿਤ ਗਰਿਬ ਹੰਡੀਏ ਮੰਦਾ ਕਿਤਨਾ ਖੇ ਪੜਾ ਖਰੇ ਹੋ ਬੁਝੀਏ ਮੂਰਖੇ ਨਾਲ ਲਾ ਲੁਝੀਏ ਮੂਰਖ

ਮਹਲਾ ਪਹਿਲਾ ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ, ਫਿੱਕਾ ਦਰਗਹਿ ਸਟੀਐ ਮੋਇ ਥੁੱਕਾ ਫਿੱਕੇ ਪਾਏ, ਫਿੱਕਾ ਮੁਰ

0: ਨਾਨਕ ਅਸ ਕਾਂਢੀਏ ਸਦ ਹੀਰੇ ਸਮਾਏ, ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋ, ਆਸ ਕੇ ਹੁਣਾ ਖੀਏ ਜੇ ਲਿਖੇ ਵਰਤੇ ਸੋਈ ਮਹਲਾ ਦੂਜਾ।
1: ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁਥਾ ਜਾਏ, ਨਾਨਕ ਦੋਵੇਂ ਕੁੜੀਆਂ ਥਾਏ ਨਾ ਕਾਈ ਪਾਏ, ਜਿਤ ਸੇ ਵੀ ਹੈ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ, ਜਿਤ ਕੀਤਾ ਪਾਈਏ ਆਪਣਾ ਸਖਾਲ ਬੁਰੀ ਕਿਉਂ।

0: ਬੰਦਾ ਮੂਲ ਨਾ ਕਿਚੀ ਦੇ ਲੰਮੀ ਨਜ਼ਰ ਨਿਹਾਲੀ ਹੈ ਜੋ ਸਾਹਿਬ ਨਾਲ ਨਹਾਰੀਏ ਤੇ ਵੇਹਾ ਪਾਸਾ ਟਾਲੀ ਹੈ ਕਿਛਲਾ ਉੱਪਰ ਕਾਲੀ ਹੈ ਕਿਛਲਾ ਉੱਪਰ ਕਾਲੀ ਹੈ
1: ਗੁਰਮੁਖ ਨਾਮ ਤੇ ਆਇਆ ਤੇ ਨਾ ਫਿਰ ਵਿਘਨ ਨਾ ਹੋਈ ਰਾਮ ਰਾਜ ਸਤਿਗੁਰ ਪੁਰਖ ਮਨਾਇਆ

ਗੱਲਾਂ ਕਰੇ ਕਨੇਰੀਆਂ ਖਸ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੁਪਰ।

ਖੋਏ ਮਿਓ ਮਹਲਾ ਦੂਜਾ ਨਾ ਲੈਣੇ ਦੋਸਤੀ ਕਦੇ ਨਾ ਆਵੇ ਦਾਸ ਜਿਹਾ ਜਾਣੇ ਤੇ ਹੋ ਵਰਤੇ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਮਾਵੇ ਦੂਜੀ

0: ਏਕ ਨਹੀਂ ਦਾਤਾ ਪਸਤੇ ਜੋ ਪਾਈਐ ਨਾਨਕ ਸਾਕਰਮਾਤ ਸਾਹਿਬ ਤੁਠੈ ਜੋ ਮਿਲੇ ਮਹਲਾ ਦੂਜਾ।
1: ਏਕ ਨਹੀਂ ਚਾਕਰੀ ਜਿਤ ਪਉ ਖਸਮ ਨ ਜਾਏ ਨਾਨਕ ਸੇਵਕ ਕੰਡੀਐ ਜਿਸੇ ਤੀ ਖਸਮ ਸੰਭਾਏ ਪੌੜੀ ਨਾਨਕ।

0: ਨਾ ਗਲੀ ਜੰਜੀਰੇ ਇੱਕ ਤੂੰ ਵੀ ਚੜ੍ਹੇ ਬਸਿਆ ਆਪ ਕਰਾਏ ਕਰੇ ਆਪ ਹੋ ਕੇ ਸਿਉਂ ਕਰੀ ਪੁਕਾਰ ਨਾਨਕ ਕਰਨਾ ਜਿਨ ਕੀਆ ਫਿਰ ਜਿਸ ਹੀ ਕਰਨੀ ਸਾਰ
1: ਪ੍ਰਭ ਮੋਹੇ।

ਆਪੇ ਭਾਂਡੇ ਸਾਜਨਾ ਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈ ਇੱਕ ਚੁੱਲੇ ਰਹਿਣ ਚੜੇ, ਇੱਕ ਨੇ ਹਾਲੀ ਪੈਸਾ ਨੀ ਕੁੱਪ ਰਹਿਣ ਖੜੇ।

ਵਡਿਆਈਆਂ ਵਿੱਚ ਕਹਿਣਾ ਕਹਿਣ ਨਾ ਜਾਏ ਸਬਰ ਦਾ ਕਦਰੀ ਤੇਰੀਆਂ ਰਿਜਕ ਸੰਭਾਏ ਸਾਈ ਕਰ ਦੁਆ।

0: ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪੌੜੀ ਵੱਡੇ ਕੀ ਵਡਿਆਈਆਂ ਕਿਸ ਕਹਿਣਾ ਕਹਿਣਾ ਜਾ ਕੋ ਖਤਮ।

0: ਪਿਆਰ ਸੱਚਾ ਤੁਧ ਤਖਤ ਸਿਰ ਸ਼ਾਹਾਂ ਪਾਤਸ਼ਾਹ ਨੇ ਚਲ ਚੋਰ ਛੱਡ ਪੌੜੀ ਵੱਡੀ ਵੱਡਾ ਪਰ ਤੇਰਾ ਮਰਤਬਾਰ ਪਰ ਗੁਣ ਕੁਝ ਆਪਣ ਕਰਤਬਾ ਜੀਆਂ ਅੰਦਰ ਜੀਓ ਸਭ ਕੀ ਜਾਣ ਲਾ ਸਭ ਕੀ ਤੇਰੇ ਵਸ ਤੇਰਾ ਖਰਬਾ ਤੇਰੇ ਖਰ ਨਾ ਦੁਝਾਈ ਤੁਧ ਕਰ ਮਾਨ ਮਤ ਤੇ ਜਪਣਾ ਕਰ ਹਰ ਕਰਾ ਭਰਪੂਰ ਦਿਸੈ ਜਤ ਕਰਤਾ ਨਾਨਕ ਦਾਸਨ ਦਾਸ ਦਿਆ ਕੈ ਬਿਨਤਾ ਤੇਰਾ ਜਿਤੇ ਦਾ ਨਾਮ ਸਤ ਹੈ ਸ੍ਰੀ ਵਾਹਿ
1: ਪੌੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਕਰ ਪਲਾ ਤੇਰੇ ਕਰ ਆਨੰਦ ਵਧਾਈ ਤੁਧ ਘਰ ਮਾਣ ਮਹੱਤਾ ਤੇ ਜਾਪਣਾ ਆਪ ਜਲ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾਸਨ ਦਾ ਸੁਧਿਆ ਕੈ ਬਿਨਵਤਾ
0: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਥਰਤ ਮਹਤ ਦਿਸ ਰਾਤ ਦਇਦਾਈ ਦਾਇਆ ਹਿਲੈ ਸਗਲ ਜਗ ਚੰਗੀਆਂ

0: ਜਿਨੀ ਨਾਮ ਤਿਹਾਰ ਗਏ ਮਸਕਤ ਖਾ ਨਾਨਕ ਤੇ ਮੁਖੀ ਅਜਰੇ ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਦੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੁ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੈ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਮ ਸਿਮਰਾਂ ਸ੍ਰੀ ਹਰ ਰਾਇ, ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਟੈ ਸਭ ਦੁੱਖ ਜਾਇ, ਤੇਗ ਬਹਾਦਰ ਸਿਮਰੈ ਘਰ ਨਉ ਨਿਧ ਆਵੈ ਤਾਇ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਾਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਵਾਹਿਗੁਰੂ, ਬੋਲੋ ਜੇ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਵਾਹਿਗੁਰੂ, ਬੋਲੋ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿੱਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ, ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਲ ਬੋਲੋ ਜੀ ਵਾਹਿਗੁਰੂ, ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗਾਂ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰੱਖਾਂ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ, ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ਼੍ਰੀ

0: ஸ்தானம் சச்சு கண்டம் ஸ்ரீ ஹர்மந்தர் சாஹிப் ஜிவிக்க தன்ன தன் சத்குரு ஸ்ரீ குரு கிரந்த சாஹிப் ஜிய மகாராஜ் ஆப் ஜீ தே ஹஜூர ஷபத் சௌங்கி ஆசாதி வார் தே போக ஜீ கி அர்தாஸ் புல் சுக் முவாஃப் கர்ணி சிக்கா படதே சுனதே ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ
1: ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹਿ ਸਹਾਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਐ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਜਗ ਔਰ ਨ ਆਹੇ ਮਹਾਤਮ ਮੈਂ ਅਵਤਾਰੇ ਉਜਾਗਰੇ ਆਨ ਕੀ ਆਉ ਤਿਨਕੇ ਦੁਖ ਕੋਟਿਕ ਦੂਰ ਗਏ ਮਥੁਰਾ ਜਿਨੇ ਅੰਮ੍ਰਿਤ ਨਾਮ ਪੀ ਆਉ ਇਹ ਪੱਧਤ ਤੇ ਮਤ ਚੁੱਕ ਹੈ ਰੇ ਮਾਨ ਭੇਦ ਵਿਭੇਦ ਨਾ ਜਾਨ ਬੀ ਆਉ ਪਰ ਤਛ ਹਿਰਦੈ ਗੁਰ ਅਰਜੁਨ ਕੈ ਹਰ ਪੂਰਨ ਬ੍ਰਹਮ ਨਿਵਾਸ ਲੀ ਆਉ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀ ਆ ਤਿਸ ਮੋਹਨ ਲਾਲ ਪਿਆਰੇ ਹਉ ਫਿਰਉ ਖੋਜੰਤੀ ਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀਜੈ ਨੈਣ ਹਮਾਰੇ ਪ੍ਰਿਯ ਰੰਗ ਰੰਗਾਰੇ ਇੱਕ ਤਿਲ ਭੀ ਨਾ ਤੀਰੀਜੈ ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈਤ ਸੰਤੀਆ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ਸਤਿਗੁਰ ਆਇਓ ਸਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ तेह मिलंत जम त्रास मिटाई। एक अरदास पाट कीरत की, गोर राम दास राखो सरनाई। अंदर सच्चा ने हो लाया प्रीतम आपने, तन मन हुए निहाल, जा गुर देखा सामने, सो कहो टल गुर सेविया, अहनिस सहज सुभाए, दर्शन परसया गुरु का, जन्म मरण दुख जाय, होवै सिफत खसम दी, नूर अरसहु कुरसहु चटिया, तुद डिठे सच्चे पातशाह, माल जन्म जन्म दी कटिया, सज्जन सच्चा पातशाह, सिर साहां दैसाह, जिस पास बैठिया सोहिया, सबना दा वेसाह, सज्जन सच्चा पातशाह, सिर साहां दैसाह, जिस पास बैठिया सोहिया, सबना दा वेसाह। सत नाम श्री वाहे गुरु साहिब जी, सलोका राज कपटं रूप कपटं, तान कपटं कोल गर्भत है, संचंत बिखया छलं छिद्रं, नानक बेनहार संग न चालते, राज कपटं रूप कपटं, तान कपटं कोल गर्भत है, संचंत बिखया छलं छिद्रं, नानक बेनहार संग न चालते, खंदड़ों की भुला तुम दिसम सोहना, अड ना लहंदड़ मोला,

ਚੱਲਦਿਆਂ ਲਾਲ ਨਾ ਚੱਲਾਂ ਸੋ ਕਿਉਂ ਸੰਜੀਆਂ ਤੇ ਉਸ ਕਾ ਕਹੋ ਕਿਆ ਜਤਨਾਂ ਜਿਸ ਤੇ ਵੰਜੀਆਂ ਹਰ ਬਿਸਰਿਆਂ ਕਿਉਂ ਤ੍ਰਿਪਤਾਵਾਂ ਨਾ ਮਨ ਰੰਜੀਆਂ ਪ੍ਰਭੂ ਛੋੜ ਆਨ ਲਾਗਾ ਨਰਕ ਸਮੰਜੀਆਂ ਹੋ ਕਿਰਪਾਲ ਦਇਆਲ ਨਾਨਕ ਭਉ ਭੰਜੀਆਂ ਪ੍ਰਭੂ ਛੋੜ ਆਨ ਲਾਗਾ ਨਰਕ।

0: ਨਾਨਕ ਭਉ ਪੰਜੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੋਲ ਗਰਬਤ ਹੈ ਸੰਚੰਤ ਵਿਖਿਆ ਛਲੰ ਛਿਦਰੰ ਨਾਨਕ ਬਿਨ ਹਰ ਸੰਗ ਨਾ ਚਾਲਤੇ।
1: ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਨਣ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

ਸਤਿਗੁਰੂ ਅੱਜ ਮੈਂ 15 ਪੈਸੇ ਵੱਟੇ, ਜੇਬ ਵਿੱਚੋਂ ਕੱਢੇ ਪੈਸੇ ਸਤਿਗੁਰਾਂ ਦੇ ਚਰਣਾਂ ਵਿੱਚ ਰੱਖ ਦਿੰਦੇ। ਸਤਿਗੁਰੂ ਆਖਣ ਲੱਗੇ, ਸੋਮਿਆਂ ਇੱਕ ਗੱਲ ਸਮਝ ਆ, ਤੈਨੂੰ ਦਿਨੋਂ ਦਿਨ ਘਾਟਾ ਕਿਉਂ ਪੈਂਦਾ ਜਾਂਦਾ ਹੈ? ਪਹਿਲੇ ਦਿਨ ਤੇਰੇ ਕੋਲ ਆਏ ਤੂੰ 40 ਪੈਸੇ ਵੱਟੇ ਸਨ, ਦੂਜੇ ਦਿਨ 30 ਪੈਸੇ ਤੇ ਅੱਜ ਤੂੰ 15 ਪੈਸੇ ਵੱਟੇ। ਤੇਰੇ ਕੰਮ ਦੇ ਵਿੱਚ ਕਿਉਂ ਨਹੀਂ ਬਰਕਤਾਂ ਪੈਂਦੀਆਂ? ਤੇ ਜਿਉਂ ਜੇ ਸਤਿਗੁਰੂ ਬੋਲ ਰਹੇ ਨੇ, ਅੱਖਾਂ ਵਿੱਚ ਹੰਝੂ ਭਰੇ ਹੋਏ ਨੇ। ਸਤਿਗੁਰੂ ਮੈਂ ਬੜਾ ਹੀ ਗਰੀਬ ਹਾਂ, ਜਿੰਨੇ ਪੈਸੇ ਹੁੰਦੇ ਨੇ ਤੁਹਾਨੂੰ ਦੇ ਜਾਂਦਾ, ਪਹਿਲੇ ਦਿਨ ਦੇ 40 ਪੈਸੇ ਵੀ ਤੁਹਾਨੂੰ ਦੇ ਦਿੱਤੇ ਤੇ ਅੱਜ ਆਖਰੀ 15 ਪੈਸੇ ਵੀ ਤੁਹਾਨੂੰ ਦੇ ਜਾਣੇ ਨੇ। ਤੇ ਸਤਿਗੁਰੂ ਮੇਰੇ ਕੋਲ ਹੁਣ ਪੈਸੇ ਮੁੱਕ ਗਏ ਨੇ, ਹੁਣ ਕੱਲ੍ਹ ਤੋਂ ਮੈਂ ਸ਼ਾਬੀ ਲਾਉਣ ਵਾਸਤੇ ਨਹੀਂ ਆਉਣਾ, ਮੈਂ ਬੜਾ ਹੀ ਗਰੀਬ ਹਾਂ। ਸਤਿਗੁਰੂ ਰਹਿਮਤ ਦੇ ਘਰ ਵਿੱਚ ਆਏ। ਸੋਮਿਆ ਕਿਉਂ ਝੂਠ ਬੋਲਦਾ ਹੈ, ਤੂੰ ਤੇ ਬੜਾ ਹੀ ਅਮੀਰ ਹੈ। ਨਹੀਂ ਸਤਿਗੁਰੂ ਮੈਂ ਗਰੀਬ ਹਾਂ। ਨਹੀਂ ਬਈ ਤੂੰ ਅਮੀਰ ਹੈ। ਜਦੋਂ ਸਤਿਗੁਰਾਂ ਨੇ 2-3 ਵਾਰ ਆਖਿਆ, ਹੰਝੂ ਭਰ ਕੇ ਆਖਣ ਲੱਗਾ, ਸਤਿਗੁਰੂ 3 ਦਿਨ ਹੋ ਗਏ ਨੇ ਮੈਂ ਤੇ ਮੇਰੀ ਮਾਂ ਨੇ ਪ੍ਰਸ਼ਾਦਾ ਵੀ ਨਹੀਂ ਛਕਿਆ।

ਵੇਖਿਆ ਜਾਂਦਾ ਤੇ ਦੇਖੋ ਗੁਰੂ ਦੀ ਕਿਰਪਾ। ਅੱਜ ਵੀ ਸੋਮੇ ਸ਼ਾਹ ਦੇ ਪਰਿਵਾਰ ਦੇ ਮੈਂਬਰ ਜਿਹੜੇ ਸ਼ਹਿਰਾਂ ਵਿੱਚ ਵਸਦੇ ਨੇ ਤੇ ਲੋਕੀ ਉਹਨਾਂ ਨੂੰ ਅੱਜ ਵੀ ਸ਼ਾਹ ਜੀ ਕਰਕੇ ਬੁਲਾਉਂਦੇ ਨੇ। ਹੈ ਸਤਿਗੁਰੂ ਜਿਨ੍ਹਾਂ ਦਾ ਕੋਈ ਨਹੀਂ ਉਹਨਾਂ ਦਾ ਤੂੰ ਹੋ ਜਾਂਦਾ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਪਿਤਾ,

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

ਜਿਨ ਵਿੱਚੋਂ ਮੋਹ ਚੁਕਾਇਆ ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ।

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਉਚਾਰਨ ਕੀਤੀ ਹੋਈ ਆਸਾ ਕੀ ਵਾਰ ਇਸ ਵਾਰ ਦੀ 6ਵੀਂ ਪੌੜੀ ਨਾਲ ਜੋ ਸਤਿਗੁਰਾਂ ਨੇ ਅੰਮ੍ਰਿਤ ਦੋ ਸ਼ਲੋਕ ਦਰਜ ਕੀਤੇ ਨੇ ਇਸ ਦੀ ਵਿਚਾਰ ਆਪਾਂ ਹੁਣ ਤੱਕ ਕਰ ਚੁੱਕੇ ਹਾਂ। ਉਹ ਵਿਚਾਰ ਸੀ ਕਿ ਹਰ ਧਰਮ ਆਪੋ ਆਪਣੀ ਸ਼ਰ੍ਹਾ ਦੀ ਆਪਣੀ ਧਾਰਮਿਕ ਨਿਯਮਾਂ ਦੀ ਮਰਿਆਦਾ ਦੀ ਆਪਣੇ ਧਰਮ ਦੇ ਬਣਾਏ ਹੋਏ ਅਸੂਲਾਂ ਦੀ ਗੱਲ ਕਰਦਾ ਹੈ, ਪਰ ਇਹ ਸ਼ਬਦ ਕਹਿ ਦੇਣਾ ਕਿ ਮੇਰੇ ਧਰਮ ਦੇ ਅਸੂਲ ਹੀ ਆਖਰੀ ਸੱਚ ਨੇ, ਜਿਹੜਾ ਇਹਨਾਂ ਨੂੰ ਧਾਰਨ ਨਹੀਂ ਕਰਦਾ ਉਹ ਤਾਂ ਇਨਸਾਨ ਹੈ ਹੀ ਨਹੀਂ। ਸਤਿਗੁਰਾਂ ਨੇ ਬੜੇ ਸਪਸ਼ਟ ਸ਼ਬਦ ਕਹੇ। ਮੁਸਲਮਾਨ ਕਹਿ ਰਿਹਾ ਹੈ ਕਿ ਸ਼ਰ੍ਹਾਂ ਹੀ ਉੱਤਮ ਹੈ, ਜੋ ਇਸਲਾਮੀ ਸ਼ਰ੍ਹਾਂ ਦਾ ਪਾਬੰਦ ਹੈ, ਜਿਹੜਾ ਇਹਦੀ ਬੰਦੀ ਵਿੱਚ ਕੈਦ ਵਿੱਚ ਰਹਿੰਦਾ ਉਹ ਹੀ ਅਸਲ ਵਿੱਚ ਇਨਸਾਨ। ਹਿੰਦੂ ਵੀਰ ਸੱਚ ਏਵੇ ਦਰਸ਼ਨ ਰੂਪ ਅਪਾਰ ਦੀ ਗੱਲ ਕਰਦਾ ਹੈ, ਪਰ ਉਹ ਵੀ ਆ ਕੇ ਮੂਰਤੀ ਪੂਜਾ, ਤੀਰਥ ਇਸ਼ਨਾਨ, ਪੂਜਾ ਅਰਚਨਾ, ਸੰਸਾਰਿਕ ਕਰਮ ਕਾਂਡਾ ਤੱਕ ਹੀ ਸੀਮਤ ਰਹਿ ਗਿਆ। ਜੋਗੀ ਅਫੁਰ ਸੁਨ ਸਮਾਧੀ ਦੀ ਗੱਲ ਕਰਦਾ ਹੈ, ਸੂਖਸ਼ਮਤਾਈ ਦੀ ਗੱਲ ਕਰਦਾ ਹੈ, ਅਲੱਖ ਕਹਿੰਦਾ ਹੈ ਕਰਤਾਰ ਨੂੰ, ਪਰ ਉਹ ਵੀ ਧਿਆਨ ਆਕਾਰ ਤੱਕ ਸੀਮਤ ਰੱਖਣ ਲੱਗ ਪਿਆ। ਦਾਨੀ ਪੁਰਸ਼ ਦਾਨ ਕਰਦੇ ਨੇ ਪਰ ਇੱਕ ਵਪਾਰੀ ਬਿਰਤੀ ਦੇ ਨਾਲ, ਮੈਂ ਇੰਨਾ ਕੁਛ ਦਿੱਤਾ ਆਹ ਕੁਛ ਮੈਨੂੰ ਮਿਲੇਗਾ। ਉਸ ਤੋਂ ਬਾਅਦ ਸਤਿਗੁਰਾਂ ਨੇ ਕਿਹਾ ਇਸ ਸੰਸਾਰ ਵਿੱਚ ਪਰਮਾਤਮਾ ਚੋਰੀ ਕਰਨ ਵਾਲੇ, ਵਿਵਿਚਾਰੀ ਕਰਨ ਵਾਲੇ, ਕੂੜ ਯਾਰ ਬੰਦੇ, ਖਰਾਬੀਆਂ ਪੈਦਾ ਕਰਨ ਵਾਲੇ ਇਹ ਵੀ ਤੇਰੇ ਹੀ ਬਣਾਏ ਹੋਏ ਨੇ। ਪਤਾ ਨਹੀਂ ਕਿੰਨੇ ਕੁ ਬ੍ਰਹਿਮੰਡ ਖੰਡ ਨੇ, ਤੂੰ ਸਾਰੇ ਜੀਵਾਂ ਦੀ ਸਾਰ ਸੰਭਾਲ ਆਪ ਕਰਨ। ਪਰ ਅਖੀਰ ਤੇ ਸਤਿਗੁਰਾਂ ਨੇ ਜੋ ਤਤ ਸ਼ਬਦ ਕਿਹਾ ਉਹ ਇਹ ਸੀ ਕਿ ਅਸਲ ਚ ਜਿਹੜੇ ਪਰਮਾਤਮਾ ਦੇ ਪ੍ਰੇਮੀ ਭਗਤ ਨੇ, ਪਰਮੇਸ਼ਵਰ ਦੀ ਭਗਤੀ ਕਰਨ ਵਾਲੇ ਨੇ, ਉਹ ਕਿਸੇ ਵੀ ਝਗੜੇ ਚ, ਬਹਿਸ ਮੁਬਹਿਸੇ ਚ ਨਹੀਂ ਪੈਂਦੇ, ਤੂੰ ਚੰਗਾ ਕਿ ਮੈਂ ਚੰਗਾ, ਉਹ ਇੱਕੋ ਧੁਨ ਚ ਲੱਗੇ ਰਹਿੰਦੇ ਨੇ, ਮੈਂ ਵੱਧ ਤੋਂ ਵੱਧ ਪਰਮਾਤਮਾ ਦੀ ਬੰਦਗੀ ਕਰਾਂ, ਮੈਂ ਸਿਮਰਨ ਕਰਾਂ। ਉਹਨਾਂ ਦੇ ਅੰਦਰ ਭੁੱਖ ਹੈ ਪਰਮਾਤਮਾ ਦੇ ਸਿਮਰਨ ਦੀ। ਕਿ ਸਾਹਿਬ ਨੇ ਫਰਮਾਇਆ ਨਾਨਕ ਭਗਤਾਂ ਭੁੱਖ ਸਲਾਹਣ, ਸੱਚ ਨਾਮ ਆਧਾਰ, ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਸ਼ਾਹ। ਉਹ ਗੁਣ ਵਾਲਿਆਂ ਦੇ ਚਰਨਾਂ ਦੀ ਧੂੜ ਬਣਦੇ ਨੇ। ਉਸ ਤੋਂ ਬਾਅਦ ਕਿ ਇਹ ਸ਼ਬਦ ਕਹਿ ਦੇਣਾ ਤੇ ਮੈਂ ਅਰਜ਼ ਕੀਤੀ, ਉਸ ਵਕਤ ਕਿਹਾ ਜਦੋਂ ਇਸਲਾਮੀ ਰਾਜ ਦਾ ਇੱਥੇ ਬੋਲਬਾਲਾ ਸੀ ਕਿ ਜਿਹੜੇ ਬੰਦੇ ਮਰਨ ਤੋਂ ਬਾਅਦ ਕਬਰਾਂ ਚ ਦਫਨਾਏ ਜਾਣਗੇ, ਕਿਆਮਤ ਵਾਲੇ ਦਿਨ ਉਹ ਹੀ ਪ੍ਰਵਾਨ ਹੋਣਗੇ, ਪਰ ਜਿਨ੍ਹਾਂ ਬੰਦਿਆਂ ਨੂੰ ਮਰਨ ਤੋਂ ਬਾਅਦ ਅੱਗ ਵਿੱਚ ਫੂਕਿਆ ਜਾਂਦਾ ਹੈ ਉਹ ਦੋਜ਼ਖ ਦੀ ਅੱਗ ਵੀ ਸੜਨਗੇ। ਮਹਾਰਾਜ ਜੀ ਨੇ ਇੱਕ ਲੋਜਿਕ, ਇੱਕ ਦਲੀਲ, ਇੱਕ ਤਰਕ ਦਿੱਤਾ। ਉਹ ਤਰਕ ਨੂੰ ਨੈਗੇਟਿਵ ਨਹੀਂ ਲਿਜਾਣਾ। ਕਹਿਣ ਲੱਗੇ ਜਿਸ ਜ਼ਮੀਨ ਵਿੱਚ ਮੁਰਦੇ ਦਫਨਾਏ ਜਾਂਦੇ ਨੇ, ਕੁਝ ਸਮੇਂ ਤੋਂ ਬਾਅਦ, ਕੁਝ ਸਾਲਾਂ ਤੋਂ ਬਾਅਦ ਉਸ ਮਿੱਟੀ ਵਿੱਚ ਬੰਦੇ ਦੀ ਚਮੜੀ ਮਿੱਝ ਫੈਲਣ ਕਰਕੇ ਉਹ ਮਿੱਟੀ ਚਿਕਨੀ ਹੋ ਜਾਂਦੀ ਹੈ। ਤੇ ਅਕਸਰ ਜਿਹੜੇ ਕੁੰਭਾਰ ਵੀਰ ਨੇ, ਮਿੱਟੀ ਦਾ ਇੱਟਾਂ ਭਾਂਡੇ ਬਣਾਉਣ ਵਾਲੇ, ਉਹ ਫਿਰ ਉਸ ਚਿਕਨੀ ਮਿੱਟੀ ਦੀ ਭਾਲ ਵਿੱਚ ਰਹਿੰਦੇ ਨੇ। ਪੁਰਾਣੀਆਂ ਕਬਰਾਂ ਵਾਲੀ ਥਾਂ ਤੋਂ ਉਹ ਮਿੱਟੀ ਪੱਟੀ, ਉਹਦੇ ਇੱਟਾਂ ਭਾਂਡੇ ਬਣਾਏ, ਆਵੀ ਵਿੱਚ ਉਹਨੂੰ ਬੀੜ ਕੇ ਅੱਗ ਲਾ ਦਿੱਤੀ ਗਈ, ਮਿੱਟੀ ਵਿੱਚੋਂ ਛੂੰ ਛੂੰ ਦੀ ਆਵਾਜ਼ ਆਈ। ਸਤਿਗੁਰੂ ਕਹਿੰਦੇ ਨੇ ਉਹ ਮਿੱਟੀ ਸੜ ਰਹੀ ਹੈ, ਪੁਕਾਰ ਕਰ ਰਹੀ ਹੈ। ਦੇਖੋ ਤੇ ਫਿਰ ਸ਼ਬਦ ਵਰਤਿਆ ਕਿ ਕਿਸੇ ਦੇ ਮਰਨ ਤੋਂ ਬਾਅਦ ਉਹਨੂੰ ਮਿੱਟੀ ਦਬਣਾਉਣਾ, ਉਹਨੂੰ ਅੱਗ ਵਿੱਚ ਫੂਕਣਾ, ਉਹਨੂੰ ਪਾਣੀ ਵਿੱਚ ਪ੍ਰਵਾਹਿਤ ਕਰ ਦੇਣਾ,
1: ਉਸ ਦੀ ਬੋਡੀ ਨੂੰ ਕੁੱਤੇ ਕਾਂ ਇੱਲਾਂ ਖਾ ਜਾਣ ਤੇ ਇਹ ਕਹਿਣਾ ਵੀ ਇਸ ਦੀ ਗਤੀ ਨਹੀਂ ਹੋਈ, ਇਹਦੀ ਗਤੀ ਹੋ ਗਈ, ਇਹ ਪ੍ਰਵਾਨ ਹੋ ਗਿਆ, ਨਹੀਂ ਪ੍ਰਵਾਨ ਹੋਇਆ। ਮਹਾਰਾਜ ਨੇ ਅਖੀਰ ਤੇ ਤਤ ਕਹਿ ਦਿੱਤਾ, ਕਹਿਣ ਲੱਗੇ ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣੈ ਕਰਤਾ। ਇਹ ਤਾਂ ਸਾਈ ਜਾਣਦਾ ਹੈ ਜਿਨਨੇ ਸਭ ਕੁਝ ਸ੍ਰਿਸ਼ਟੀ ਸਰਜੀ। ਅੱਜ ਹਜ਼ੂਰ ਨੇ ਫਿਰ ਅੱਗੇ ਪੌੜੀ ਹੈ ਤਤ ਭਾਵ। ਜਿਸ ਦਿਨ ਆਸਾ ਕੀ ਵਾਰ ਦੀ ਕਥਾ ਸ਼ੁਰੂ ਕੀਤੀ ਸੀ ਉਸ ਦਿਨ ਮੈਂ ਇੱਕ ਅਰਜ਼ ਕੀਤੀ ਸੀ ਕਿ ਅਸਲ ਚ ਜਿਹੜੀਆਂ ਵਾਰਾਂ ਨੇ ਨਾ, ਜਿਹੜੇ ਕਾਵਿਕ ਰਮਜਾਂ ਨੂੰ ਸਮਝਦੇ ਨੇ, ਜਿਹੜੀ ਵਾਰ ਦੀ ਬਣਤਰ ਏ ਇਹ ਪੌੜੀਆਂ ਹੀ ਹੁੰਦੀ। ਤੁਸੀਂ ਕਦੀ ਦੇਖੋ ਜਦੋਂ ਕਿਸੇ ਢਾਡੀ ਵਾਰ ਗਾਉਣਗੇ ਉਹ ਪੌੜੀਆਂ ਦੇ ਰੂਪ ਚ ਹੁੰਦੀ। ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਨੇ, ਅਸੀਂ ਕਹਿੰਦੇ ਹਾਂ ਨਾ ਜੀ, ਪਰ ਉਹ ਸਾਰੀਆਂ ਪੌੜੀਆਂ ਨੇ ਨਾਲ ਸ਼ਲੋਕ ਨੇ, ਕਿਉਂਕਿ ਵਾਰ ਦੀ ਬਣਤਰ ਹੈ ਹੀ ਪੌੜੀਆਂ। ਗੁਰੂ ਸਾਹਿਬ ਨੇ ਇੱਕ ਕਿਰਪਾ ਕੀਤੀ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਦਾਤਾਰ ਨੇ ਦਰਜ ਕੀਤੀਆਂ ਨੇ, ਗੁਰੂ ਨਾਨਕ ਸਾਹਿਬ ਦੀ ਜੋਤ ਗੁਰੂ ਅਰਜਨ ਦੇਵ ਜੀ ਨੇ। ਉਸ ਵਿੱਚੋਂ 20 ਵਾਰਾਂ ਨੇ ਜਿਨ੍ਹਾਂ ਦੀਆਂ ਪੌੜੀਆਂ ਨਾਲ ਸਲੋਕ ਸੰਯੁਕਤ ਜੋੜੇ ਗਏ, 2 ਵਾਰਾਂ ਨੇ ਜਿਨ੍ਹਾਂ ਦੀਆਂ ਸਿਰਫ ਪੌੜੀਆਂ, ਇੱਕ ਬਸੰਤ ਕੀ ਵਾਰ ਮਹੱਲ 5, ਉਹ 3 ਪੌੜੀਆਂ, ਦੂਸਰੀ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ, ਉਹ 8 ਪੌੜੀਆਂ। ਮੈਂ ਤਾਰਜ ਕੀਤੀ ਵਾਰਾਂ ਅਸਲ ਚ ਹੁੰਦੀਆਂ ਪੌੜੀਆਂ, ਪਰ ਮਹਾਰਾਜ ਜੀ ਨੇ ਕਿਰਪਾ ਕੀਤੀ, ਜਿਹੜੀ ਵਾਰ ਹੈ ਇਹ ਪੌੜੀ ਰੂਪ ਉਚਾਰਨ ਕਰੀ ਗਏ। ਇਹਨੂੰ ਫਿਰ ਸੁਣਿਓ ਕਿ ਇਹ ਜਿਹੜੇ ਸ਼ਲੋਕ ਅਸੀਂ ਨਾਲ ਪੜ੍ਹ ਰਹੇ ਹਾਂ, ਵਿਚਾਰ ਰਹੇ ਹਾਂ, ਕਿ ਇਹਨਾਂ ਪੌੜੀਆਂ ਦੇ ਨਾਲ ਉਚਾਰਨ ਕੀਤੇ ਗਏ। ਫਿਰ ਧਿਆਨ ਨਾਲ ਸੁਣੋ, ਨਹੀਂ ਮੈਂ ਵਾਹਿਗੁਰੂ ਜੀ ਦਾਵਾ ਨਹੀਂ ਕਰਾਂਗਾ, ਸਤਿਗੁਰੂ ਸਿਰਫ ਪੌੜੀਆਂ ਰੂਪ ਵਿੱਚ ਵਾਰ ਉਚਾਰਨ ਕੀਤੀ, ਸ਼ਲੋਕ ਵੀ ਉਚਾਰਨ ਕੀਤੇ। ਹਾਲਾਂਕਿ ਇਹਦਾ ਸਰਲੇਖ ਹੈ ਕਿ ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ, ਇਹਦਾ ਮਤਲਬ ਇਸ ਵਾਰ ਨਾਲ ਪੌੜੀਆਂ ਨਾਲ ਜਿਹੜੇ ਸ਼ਲੋਕ ਨੇ ਉਹ ਮਹੱਲੇ ਪਹਿਲੇ ਦੇ ਉਚਾਰਨ ਕੀਤੇ ਹੋਏ ਵੀ ਲਿਖੇ ਗਏ। ਪਰ ਮੈਂ ਕਹਿੰਦਾ ਇਹਦਾ ਮਤਲਬ ਇਹ ਸ਼ਲੋਕਾਂ ਦਾ ਉਦੋਂ ਕੀਰਤਨ ਨਾਲ ਹੋਵੇ, ਤਾਂ ਗੁਰੂ ਸਾਹਿਬ ਨੇ ਇਹ ਡਿਟੇਲ ਇਹ ਹੈਡਿੰਗ ਦੇ ਦਿੱਤਾ। ਪਰ ਜਿਹੜੀਆਂ ਪੌੜੀਆਂ ਨੇ, ਆਸਾ ਕੀ ਵਾਰ ਦੀਆਂ 24 ਪੌੜੀਆਂ, ਇਹ ਜਿਹੜੀਆਂ 24 ਪੌੜੀਆਂ ਨੇ, ਇਸ ਵਾਰ ਦਾ ਸਰਲੇਖ ਹੈ ਕਿ ਵਾਰ ਸ਼ਲੋਕਾਂ ਨਾਲ, ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ, ਟੂੰਡੇ ਅਸਰਾਜੈ ਕੀ ਧੁਨੀ। ਇਹ ਟੂੰਡਾ ਅਸਰਾਜ ਮੈਂ ਡਿਟੇਲ ਨਾਲ ਅਰਜ ਕਰ ਚੁੱਕਾ, ਜਿਹੜੀ ਟੂੰਡੇ ਅਸਰਾਜ ਕੀ ਵਾਰ ਹੈ ਉਸ ਦੀਆਂ ਜਿੰਨੀਆਂ ਪੌੜੀਆਂ ਨੇ ਉਸ ਦੀਆਂ 5-5 ਤੁਕਾਂ ਨੇ। ਧਿਆਨ ਰੱਖਿਓ, ਉਹ ਵਾਰ ਸ਼ੁਰੂ ਹੁੰਦੀ ਹੈ, ਭਬਕਿਆ ਸ਼ੇਰ ਸਰਦੂਲ ਰਣ ਮਾਰੂ ਵੱਜੇ, ਖਾਨ ਸੁਲਤਾਨ ਵੜ ਸੂਰਮੇ ਵਿੱਚ ਰਣ ਦੇ ਗੱਜੇ, ਖਤ ਲਿਖੇ ਟੁੰਡੇ ਅਸਰਾਜ ਨੂੰ ਪਾਤਸ਼ਾਹੀ ਅੱਜੈ। ਉਹ ਸਾਰੀ ਜਿਹੜੀ ਵਾਰ ਦੀ ਪੌੜੀ ਹੈ ਨਾ ਜੀ, ਉਹਦੀਆਂ 5-5 ਤੁਕਾਂ ਨੇ। ਤੁਸੀਂ ਆਸਾਂ ਕੀ ਵਾਰ ਦੀਆਂ ਪੌੜੀਆਂ ਨੂੰ ਧਿਆਨ ਨਾਲ ਪੜੋ, ਵੇਖੋ ਇਹ ਗੱਲਾਂ ਸਾਨੂੰ ਸਮਝਣੀਆਂ ਚਾਹੀਦੀਆਂ। ਇਸ ਕਰਕੇ ਨੀ ਮੈਂ ਖੌਮੇ ਚ ਨਹੀਂ ਕਹਿ ਰਿਹਾ, ਸੱਚੀ ਗੱਲ ਜੇ ਸਾਡੀ ਸਰੋਤ ਵੀ ਅੱਜ ਇੰਨੀ ਗਹਿਰੀ ਨਹੀਂ ਰਹੀ। ਅਸੀਂ ਆਉਂਦੇ ਹਾਂ, ਸਾਖੀ ਸ਼ੁਰੂ ਕੀਤੀ ਮੈਂ ਇਹਦੇ ਬਿਲਕੁਲ ਬਰਕ, ਮੈਂ ਖੁਦ ਇਤਿਹਾਸ ਸੁਣਾਉਣਾ ਸਾਖੀ ਨੂੰ ਬਾਣੀ ਦੇ ਰੋਸ਼ਨੀ ਥੱਲੇ, ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਚ ਗੂੜ ਗਿਆਨ ਪਿਆ ਕਿ ਇਨਸਾਨ ਇਹਨੂੰ ਸੁਣ ਤੇ ਵਿਚਾਰਨ ਤੋਂ ਬਿਨਾਂ ਹੀ ਦੁਨੀਆਂ ਤੋਂ ਚਲਾ ਜਾਏਗਾ। ਕੀ ਮਤਲਬ ਨੇ ਇਹਨਾਂ ਪਵਿੱਤਰ ਬਾਣੀਆਂ ਦੇ, ਗੁਰੂ ਗ੍ਰੰਥ ਸਾਹਿਬ ਗਹਿਰੇ ਨੇ। ਸੱਚੀ ਗੱਲ ਅਸੀਂ ਤੁਹਾਨੂੰ ਉਲਝਾਈ ਬੈਠੇ ਹਾਂ ਬੋਲਣ ਵਾਲੇ, ਅੱਧਿਓਂ ਜ਼ਿਆਦਾ ਕਥਾ ਤਾਂ ਸਾਡੀ ਰਾਜਨੀਤੀ ਤੋਂ ਪ੍ਰੇਰਿਤ ਹੈ ਅਸਲੀਅਤ ਵਿੱਚ। ਸੱਚ ਜੇ ਇਹ ਮੰਨੇ ਨਾ ਕੋਈ ਮੰਨੇ, ਮੈਂ ਇੱਕ ਦਿਨ ਬਾਹਰ ਵੀ ਕਿਹਾ, ਅਸੀਂ ਕਹਿੰਦੇ ਹਾਂ ਧਰਮ ਉੱਤੇ ਸਿਆਸਤ ਹਾਵੀ ਹੋ ਗਈ, ਸਾਰੇ ਕਹਿੰਦੇ ਹਨ ਨਹੀਂ ਧਰਮ ਉੱਤੇ ਕਦੀ ਸਿਆਸਤ ਨਹੀਂ ਹਾਵੀ ਹੁੰਦੀ, ਧਰਮ ਦੇ ਬੁਰਕੇ ਉੱਤੇ ਸਿਆਸਤ ਹਾਵੀ ਹੋ ਸਕਦੀ। ਫਿਰ ਸ਼ਬਦ ਸੁਣਿਓ, ਜਿੱਥੇ ਸੱਚਾ ਧਰਮ ਉੱਤੇ ਸਿਆਸਤ ਹਾਵੀ ਹੋ ਜੂਗੀ, ਮੈਂ ਬੇਨਤੀ ਕਰਾਂ ਚਾਂਦਨੀ ਚੌਂਕ ਵਿੱਚ ਕੀ ਸਿਆਸਤ ਹਾਵੀ ਹੋ ਗਈ ਧਰਮ ਦੇ ਉੱਤੇ? ਕਿ ਸਰਹੰਦ ਦੀਆਂ ਦੀਵਾਰਾਂ ਵਿੱਚ ਸਿਆਸਤ ਹਾਵੀ ਹੋ ਗਈ? ਕਿ ਲਾਹੌਰ ਦੇ ਜਿਹੜੇ ਚੁਰਸਤੇ ਨੇ, ਜਿੱਥੇ ਬੀਬੀਆਂ ਦਾ ਭਾਈ ਤਾਰੂ ਸਿੰਘ ਦਾ ਭਾਈ ਮਨੀ ਸਿੰਘ ਆਦਿਕ ਇਹਨਾਂ ਨੂੰ ਤਸੀਹੇ ਦੇ ਤੇ ਸ਼ਹੀਦ ਕੀਤਾ, ਉੱਥੇ ਧਰਮ ਤੇ ਸਿਆਸਤ ਆਈ ਹੋਵੀ? ਧਰਮ ਉੱਤੇ ਕਦੀ ਵੀ ਸਿਆਸਤ ਨਹੀਂ ਹੁੰਦੀ, ਚੇਤੇ ਰੱਖਿਓ ਧਰਮ ਅਸਥਾਨਾਂ ਦੇ ਸਿਸਟਮ ਉੱਤੇ ਸਿਆਸਤ ਆਵੀ ਹੋ ਜਾਂਦੀ। ਧਰਮ ਤਾਂ ਇੱਕ ਯੂਨੀਵਰਸਲ ਸੱਚ ਹੈ, ਉਸ ਸੱਚ ਦੇ ਉੱਤੇ ਕਿਵੇਂ ਹਾਵੀ ਹੋ ਜੂਗੀ ਕੋਈ ਚੀਜ਼। ਧਰਮ ਇੱਕ ਉਹ ਸੱਚਾਈ ਹੈ, ਹਰ ਚੀਜ਼ ਖਤਮ ਹੋ ਜਾਏਗੀ ਪਰ ਧਰਮ ਨਹੀਂ ਖਤਮ ਹੋਵੇਗਾ। ਕਿ ਕਿਸੇ ਬੰਦੇ ਦੀ ਹਸਤੀ ਹੈ ਧਰਮ ਉੱਤੇ ਉਹ ਕਾਬੂ ਪਾ ਲੈ, ਪਰ ਹਾਂ ਸਾਡੇ ਤੇ ਤਾਂ ਹਾਵੀ ਹੁੰਦੀ ਏ, ਸਾਡੇ ਕੋਲ ਲਿਬਾਸ ਧਰਮ ਦਾ ਹੈ, ਸ਼ਬਦਾਵਲੀ ਧਰਮ ਦੀ ਏ, ਪਰ ਅੰਦਰ ਧਰਮ ਹੈ ਨਹੀਂ। ਜਦੋਂ ਅੰਦਰ ਧਰਮ ਹੋਵੇ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਧਰਮੀ ਦੀ ਅੱਖ ਚ ਅੱਖ ਪਾ ਕੇ ਸਿਆਸੀ ਬੰਦਾ ਕੋਈ ਗੱਲ ਵੀ ਕਰ ਸਕੇ। ਬੇਨਤੀ ਹੈ ਮੇਰੀ, ਪਰ ਮੈਂ ਫਿਰ ਅਰਜ਼ ਕਰਾਂਗਾ, ਸਤਿਗੁਰਾਂ ਨੇ ਇੱਕ ਕਿਰਪਾ ਕੀਤੀ, ਹੁਣ ਕੀ ਹੁਣ ਕਥਾ ਵੀ ਸਿਆਸਤ ਹੋ ਗਈ ਜੀ। ਮੰਨ ਲਓ ਸ਼ਬਦ ਅੱਜ ਮੈਂ ਬਿਨ ਸਤਿਗੁਰੂ ਕਿਨੇ ਨਾ ਪਾਇਓ ਪੌੜੀ ਕਰਨੀ, ਮੈਂ ਤੁਹਾਡਾ ਧਿਆਨ ਇੱਕੋ ਦਮ ਡਿਵਰਟ ਕਰ ਦਿਆਂਗਾ। ਮੇਰੀ ਬੇਨਤੀ ਸੁਚੇਤ ਹੋਵੋ ਗੁਰਸਿੱਖੋ, ਮੈਂ ਤੁਹਾਨੂੰ ਕਿਸੇ ਮੁੱਦੇ ਵੱਲ ਲੈ ਜਾਂਗਾ, ਕਰੰਟ ਮੁੱਦਾ ਮੰਨ ਲਓ ਪੇਪਰਾਂ ਜਿਹੜਾ ਚੱਲਦਾ, ਮੈਂ ਕਹਿੰਦਾ ਕਰੋ ਗੱਲ, ਚੰਗਾ ਹੋਵੇ ਕਿਤੇ ਵੱਖਰਾ ਥਾਂ ਬਣਾ ਕੇ ਰੱਜ ਕੇ ਇੱਕ ਦੂਜੇ ਨੂੰ ਕਹਿ ਲਵੋ। ਹੁਣ ਮੈਂ ਤੁਹਾਡਾ ਧਿਆਨ ਇੱਕੋ ਦਮ ਡਿਵਰਟ ਕਰਦੇ ਆ, ਤੁਹਾਡਾ ਧੰਨਵਾਦ ਧਿਆਨ ਦੂਜੇ ਪਾਸੇ ਲੈ ਜਾ। ਸੱਚੀ ਗੱਲ ਏ, ਤੁਸੀਂ ਬੋਧਕ ਤਲ ਤੇ ਅੰਦਰ ਦੁਵੈਸ਼ ਵਿੱਚ ਹੀ ਸਭ ਕੁਝ ਸੁਣੀ ਜਾਓਗੇ। ਉੱਥੇ ਫਿਰ ਕਥਾ ਸ਼ਬਦ ਉੱਤੇ ਬੰਦਾ ਆਪਣੀ ਮੈਲ ਨੂੰ ਹਾਵੀ ਕਰਦਾ ਹੈ। ਨਹੀਂ, ਜੋ ਸਤਿਗੁਰਾਂ ਨੇ ਕਿਹਾ ਹੈ ਨਿਰੋਲ ਉਸ ਗਿਆਨ ਨੂੰ ਸੰਗਤ ਤੱਕ ਪਹੁੰਚਾਈਏ। ਆਪਣੀ ਸ਼ਬਦਾਵਲੀ ਮੈਨੂੰ ਕਿਸੇ ਨੇ ਸੱਟ ਮਾਰ ਦਿੱਤੀ, ਮੈਂ ਆਪਣੀ ਸੱਟ ਨੂੰ ਸ਼ਬਦ ਦੇ ਤਰੀਕੇ ਉੱਤੇ ਕਿਸੇ ਹੋਰ ਤਰੀਕੇ ਲੋਕਾਂ ਤੱਕ ਨਾ ਪਹੁੰਚਾਵਾਂ। ਪਲੀਜ਼ ਮੇਰੀ ਬੇਨਤੀ, ਦੇਖੋ ਇਹ 24 ਪੌੜੀਆਂ ਨੇ, ਸਤਿਗੁਰਾਂ ਨੇ ਇਹਦੇ ਸਿਰਲੇਖ ਚ ਕਿਹਾ ਇਹ ਪੌੜੀਆਂ ਦੀ ਜਿਹੜੀ ਧੁਨ ਹੈ ਗਾਉਣ ਦੀ, ਇਹ ਟੁੰਡੇ ਅਸਰਾਜ ਦੀ ਵਾਰ ਦੀ ਧੁਨ ਤੇ ਗਾਇਓ। ਆਸਾ ਕੀ ਵਾਰ ਦੀਆਂ ਪੌੜੀਆਂ ਜਿੰਨੀਆਂ ਨੇ, ਤਕਰੀਬਨ ਇੱਕ ਪੌੜੀ ਛੱਡ ਕੇ 22ਵੀਂ ਪੌੜੀ ਵਿੱਚ 6 ਤੁਕਾਂ ਨੇ, ਬਾਕੀ ਸਾਰੀਆਂ ਪੌੜੀਆਂ ਜਿਹੜੀਆਂ ਨੇ ਉਹਨਾਂ 'ਚ 5-5 ਤੁਕਾਂ ਹੀ, ਕਿਉਂਕਿ ਟੁੰਡੇ ਅਸਰਾਜ ਦੀ ਜਿਹੜੀ ਵਾਰ ਹੈ ਉਹਦੀਆਂ ਪੌੜੀਆਂ ਦੀ ਬਣਤਰ ਇੱਕ ਪੌੜੀ ਵਿੱਚ 5-5 ਤੁਕਾਂ ਨੇ। ਭਾਵਾਂ ਕਿ ਆਸਾ ਕੀ ਵਾਰ ਦੀਆਂ 4 ਤੁਕਾਂ ਲੰਬੇਰੀਆਂ ਨੇ ਤੇ ਇੱਕ ਤੁਕ ਜਿਹੜੀ ਅਖੀਰ ਵਾਲੀ ਏ ਉਹਦਾ ਆਕਾਰ ਓਨਾ ਲੰਬੇਰਾ ਨੇ, ਪਰ ਮੁਕੰਮਲ ਏ। ਸਤਿਗੁਰਾਂ ਨੇ ਇਹ ਬਖਸ਼ਿਸ਼ ਕੀਤੀ। ਹੁਣ ਜਿਹੜੀ ਇਹ 6ਵੀਂ ਪੌੜੀ ਅਸੀਂ ਪੜ੍ਹੀ, ਹੁਣ ਤੀਕਰ ਅਸੀਂ ਕਰਮ ਕਾਂਡਾ ਦਾ, ਵੱਖੇ ਵੱਖੇ ਅਕੀਦਿਆਂ ਦਾ, ਆਪਣੀ ਇਗੋ ਦੀ ਜਿਹੜੀ ਗੱਲ ਕਰਦੇ ਨੇ ਉਹਦਾ ਜ਼ਿਕਰ ਕੀਤਾ। ਹੁਣ ਸਤਿਗੁਰੂ ਨੂੰ ਪੁੱਛੀਏ, ਮਹਾਰਾਜ ਤੁਸੀਂ ਇਹ ਤਾਂ ਕਹਿ ਦਿੱਤਾ ਕਿ ਭਗਤ ਬੰਦਗੀ ਵਿੱਚ ਜੁੜਿਆ ਰਹਿੰਦਾ, ਇਹ ਵੀ ਕਹਿ ਦਿੱਤਾ ਜਿਨ ਕਰਤਾ ਕਾਰਨ ਕੀ ਆ ਸੋ ਜਾਣੇ ਕਰਤਾਰ, ਪਰ ਇਹ ਜਿੰਨੇ ਸਿੱਖ ਨੇ ਜਿਹੜੇ ਜਗਿਆਸੂ ਨੇ ਇਹ ਪੁੱਛਦੇ ਨੇ ਅਸੀਂ ਮੁਕਤ ਕਿਵੇਂ ਹੋ ਸਕਨੇ। ਸੁਣਿਓ ਧਿਆਨ ਨਾਲ, ਅਸੀਂ ਬੰਧਨਾਂ ਤੋਂ ਕਿਵੇਂ ਮੁਕਤ ਹੋ ਸਕਨੇ, ਅਸੀਂ ਜਗ ਜੀਵਨ ਦਾਤੇ ਨੂੰ ਕਿਵੇਂ ਪਾ ਸਕਨੇ, ਉੱਤਮ ਵਿਚਾਰ ਕਿਹੜਾ ਹੈ। ਫਿਰ ਇੱਥੇ ਸਤਿਗੁਰੂ ਪੌੜੀ ਵਿੱਚ ਤਤ ਭਾਵ ਦਿੰਦੇ ਨੇ। ਮੈਂ ਕਹਿੰਦਾ ਆਮ ਸ਼ਬਦਾਂ ਜਿਵੇਂ ਰਹਾਉ ਦੀ ਤੁਕ ਹੁੰਦੀ ਏ ਤੇ ਵਾਰਾਂ ਵਿੱਚ ਪੌੜੀਆਂ ਜਿਹੜੀਆਂ ਨੇ ਇਹ ਰਹਾਉ ਦੀ ਤੁਕ ਹੀ ਸਮਝੋ, ਇਹ ਤਤ ਭਾਵ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਬਹਿਸ ਮੁਬਹਿਸੇ ਨਾਲ ਨਹੀਂ, ਇੱਕ ਦੂਜੇ ਦੇ ਧਰਮ ਦੇ ਅਕੀਦਿਆਂ ਨੂੰ ਖੰਡਨ ਮੰਡਨ ਨਾਲ ਨਹੀਂ। ਅੱਜ ਤੱਕ ਜਿਸ ਦਿਨ ਦੀ ਸ੍ਰਿਸ਼ਟੀ ਰਚੀ ਹੈ, ਮਹਾਰਾਜ ਆਪਣਾ ਹੁਣ ਗੁਰਮਤ ਦਾ ਤੱਤ ਦੇ ਰਹੇ ਨੇ, ਕਹਿੰਦੇ ਅੱਜ ਤੱਕ ਕਿਸੇ ਨੇ ਸਤਿਗੁਰੂ ਤੋਂ ਬਿਨਾਂ ਜਗਜੀਵਨ ਦਾਤੇ ਨੂੰ ਨਹੀਂ ਪਾਇਆ। ਧਿਆਨ ਨਾਲ ਸੁਣ, ਕਿਉਂਕਿ ਇੱਕ ਤੁਕ ਇੱਕ ਇੱਕ ਤੁਕ ਮੈਂ ਵਾਚਾਂਗਾ। ਹਾਲਾਂਕਿ ਇਸ ਪੌੜੀ ਤੇ ਇਕੱਲੇ ਬੋਲਣਾ ਹੁੰਦਾ ਤੇ ਜਿੰਨੀਆਂ ਤੁਕਾਂ ਨੇ ਇੰਨੀਆਂ ਕਥਾ ਚਾਹੀਦੀਆਂ ਸਨ, ਪਰ ਮੈਂ ਸੰਖੇਪ ਜੀ ਬੇਨਤੀ ਕਰਨੀ ਹੈ। ਮਹਾਰਾਜ ਜੀ ਨੇ ਕਿਹਾ ਪੌੜੀ ਬਿਨ ਸਤਿਗੁਰ ਕਿਨੈ ਨਾ ਪਾਇਓ। ਭਾਵਾਂ ਕਿ ਕੁਛ ਵਿਦਵਾਨਾਂ ਨੇ ਅਰਥ ਕੀਤੇ ਨੇ ਕਿ ਪੁਰਾਤਨ ਸਮੇਂ ਵੀ, ਅੱਜ ਤੀਕਰਾਂ ਭੂਤਕਾਲ ਦੀ ਗੱਲ ਕਰਦੇ ਆ, ਸਤਿਗੁਰੂ ਤੋਂ ਬਿਨਾਂ ਕਿਸੇ ਨੇ ਨਹੀਂ ਪਾਇਆ। ਬਿਨ ਸਤਿਗੁਰ ਕਿਨੈ ਨਾ ਪਾਇਆ, ਪਾਇਆ ਸ਼ਬਦ ਵੀ ਸਾਨੂੰ ਭੂਤਕਾਲ ਵੱਲ ਲਿਜਾਏਗਾ। ਫਿਰ ਸੁਣਿਓ, ਪਰ ਆਮ ਤੌਰ ਤੇ ਵਿਦਵਾਨਾਂ ਨੇ ਅਰਥ ਕੀਤੇ ਨੇ ਕਿ ਸਤਿਗੁਰੂ ਤੋਂ ਬਿਨਾਂ ਕਿਸੇ ਨੇ ਜਗਜੀਵਨ ਦਾਤੇ ਨੂੰ ਨਹੀਂ ਪਾਇਆ। ਫਿਰ ਕਹਿਣ ਲੱਗੇ ਮੈਂ ਸੱਚ ਕਹਿ ਰਿਹਾ, ਫਿਰ ਦੁਬਾਰਾ ਰਿਪੀਟ ਕੀਤਾ ਕਿ ਸਤਿਗੁਰੂ ਤੋਂ ਬਿਨਾਂ ਜਗਜੀਵਨ ਦਾਤਾ ਮਿਲ ਨਹੀਂ ਸਕਦਾ। ਅਗਲਾ ਸ਼ਬਦ ਦੇਖੋ, ਇਹਦੀ ਇਕੱਠੀ ਵਿਚਾਰ ਹੋਵੇਗੀ, ਬਿਨ ਸਤਿਗੁਰ ਕਿਨੈ ਨਾ ਪਾਇਓ। ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ। ਆਪ ਕੌਣ? ਵਾਹਿਗੁਰੂ। ਆਪ ਉਹ ਵੇ ਜਿਹੜਾ ਪਹਿਲੀ ਪੌੜੀ ਵਿੱਚ ਸ਼ੁਰੂ ਹੁੰਦਾ ਹੈ, ਆਪੀ ਨੇ ਆਪ ਸਾਜਿਓ, ਉਹ ਆਪ ਜਿਹਨੂੰ ਪਾਰ ਬ੍ਰਹਮ ਕਿਨੇ। ਬਸ ਆਹ ਨੁਕਤਾ ਥੋੜਾ ਜਿਹਾ ਆਪਾਂ ਸਮਝਣਾ, ਇਹ ਨਹੀਂ ਕਿ ਜੋ ਮੈਂ ਕਹਿ ਰਿਹਾ ਇਹ ਖੀਰਲਾ ਸੱਚ ਹੋਵੇਗਾ। ਗੁਰੂ ਅਗਾਧ ਬੋਧ ਹੈ, ਗੁਰੂ ਦੀ ਮਹਿਮਾ ਕਥਨ ਤੋਂ ਬਾਹਰ ਹੈ। ਪਰ ਸਤਿਗੁਰ ਵਿੱਚ ਆਪ ਰੱਖਿਓਨ, ਜੇ ਇਹ ਸੰਧੀ ਛੇਦ ਕਰਾਂਗੇ, ਉਹਨੇ ਰੱਖਿਆ, ਰੱਖਿਓਨ, ਉਸਨੇ ਆਪਣੇ ਆਪ ਨੂੰ ਸਤਿਗੁਰੂ ਦੇ ਵਿੱਚ ਟਿਕਾ ਦਿੱਤਾ। ਕਿੰਨੇ? ਆਪੀ ਨੇ, ਜਿਗ ਜੀਵਨ ਦਾਤੇ ਨੇ। ਬਿਨ ਸਤਿਗੁਰ ਕਿੰਨਾ ਨਾ ਪਾਇਓ, ਬਿਨ ਸਤਿਗੁਰ ਕਿੰਨਾ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ, ਆਪਣੇ ਆਪ ਨੂੰ ਵਾਹਿਗੁਰੂ ਨੇ ਰੱਖ ਦਿੱਤਾ। ਤੇ ਨਾਲ ਸਤਿਗੁਰੂ ਨੇ ਕਿਹਾ, ਲੁਕ ਕੇ ਗੱਲ ਨਹੀਂ, ਇਹ ਛਿਪ ਕੇ ਗੱਲ ਨਹੀਂ, ਕਰ ਪ੍ਰਗਟ, ਆਖ ਸੁਣਾਇਆ, ਇਹ ਡੰਕੇ ਦੀ ਚੋਟ ਨਾਲ ਪ੍ਰਗਟ ਕਰਕੇ ਅਸੀਂ ਸਭ ਲੋਕਾਂ ਤੱਕ ਪਹੁੰਚਾ ਦਿੱਤਾ। ਰੱਬ ਨੇ ਕਹਿ ਦਿੱਤਾ ਹੈ ਕਿ ਜਿਨੇ ਮੇਰੇ ਤੱਕ ਪਹੁੰਚਣਾ ਉਹ ਸਤਿਗੁਰੂ ਦੇ ਰਸਤੇ ਰਾਹੀਂ ਹੀ ਮੇਰੇ ਕੋਲ ਆ ਸਕਦਾ। ਇਸ ਤੁਕ ਨੂੰ ਬਸ ਮੈਂ ਅਰਜ਼ ਕਰਾਂਗਾ, ਸਤਿਗੁਰੂ ਸ਼ਬਦ ਦੇ ਅਰਥ ਕੀ ਨੇ? ਜੇ ਕੋਸ਼ ਵਿੱਚ ਦੇਖੋ, ਅਸੀਂ ਅਰਥ ਕਰਾਂਗੇ ਸੱਚਾ ਗੁਰੂ, ਇਹੀ ਕਰਾਂਗੇ ਨਾ ਜੀ ਅਰਥ। ਮੈਨੂੰ ਯਾਦ ਹੈ ਸਰਦਾਰ ਕਪੂਰ ਸਿੰਘ ICS, ਜਿਹੜੇ ਗੁਰਮਤ ਨਾਲ ਸੰਬੰਧਿਤ ਨੇ, ਸਾਹਿਤ ਨਾਲ, ਇੱਕ ਕਿਤਾਬ ਉਹਨਾਂ ਦੀ ਸਾਚੀ ਸਾਖੀ ਬਹੁਤ ਸਿੱਖਾਂ ਚ ਪੜੀ ਜਾਂਦੀ, ਪਰ ਉਹ ਰਾਜਨੀਤੀ ਤੇ। ਸਰਦਾਰ ਕਪੂਰ ਸਿੰਘ ਉਹਨਾਂ ਨੇ ਰਾਜਨੀਤੀ ਤੋਂ ਇਲਾਵਾ ਵੀ ਗੁਰਮਤ ਉੱਤੇ ਵੀ ਕਾਫੀ ਕੁਝ ਲਿਖਿਆ। ਗੁਰੂ ਅਤੇ ਸਿੱਖ, ਸਤਿਗੁਰੂ ਤੇ ਸਿੱਖ। ਹੁਣ ਜੇਕਰ ਮੈਨੂੰ ਕੋਈ ਪੁੱਛੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਮੈਨੂੰ ਦੱਸੋ ਗੁਰੂ ਦੇ ਅਰਥ ਕੀ ਨੇ, ਗੁਰੂ ਗ੍ਰੰਥ ਸਾਹਿਬ ਡਿਕਸ਼ਨਰੀ ਨਹੀਂ, ਗੁਰੂ ਗ੍ਰੰਥ ਸਾਹਿਬ ਸ਼ਬਦ ਕੋਸ਼ ਨਹੀਂ, ਮੰਨ ਲਓ ਅਸੀਂ ਅਰਥ ਲੱਭਣ ਵਾਸਤੇ ਆ ਗਏ, ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਦੇ ਬਾਰੇ ਪਰਿਭਾਸ਼ਾ ਦਿੱਤੀ ਜਾਏਗੀ। ਜੇ ਕਹੀਏ ਵੀ ਅਖਰੀ ਅਰਥ ਕੀ ਨੇ, ਇਹ ਤਾਂ ਕਥਾ ਕੀਰਤਨ ਤੇ ਟੀਕਾਕਾਰਾਂ ਨੇ ਕੀਤੇ, ਪਰ ਅਸਲ ਚ ਉਹ ਕਹਿੰਦੇ ਹੁੰਦੇ ਸਨ ਅਸੀਂ ਸਤਿਗੁਰੂ ਦਾ ਅਰਥ ਕਰਨੇ ਆ ਸੱਚਾ ਗੁਰੂ। ਗੁਰੂ ਦਾ ਅਰਥ ਜਦੋਂ ਅੰਗਰੇਜ਼ੀ ਵਾਲੇ ਕਰਦੇ ਨੇ ਉਹ ਟੀਚਰ ਜਾਂ ਮਾਸਟਰ ਕਰਦੇ ਨੇ ਜੀ, ਇਸ ਤਰ੍ਹਾਂ ਹੈ ਨਾ ਜੀ, ਇਹ ਟੀਚਰ ਉਹ ਮਾਸਟਰ ਜਾਂ ਉਸਤਾਦ ਨਹੀਂ, ਉਹ ਕਹਿੰਦੇ ਨੇ ਟੀਚਰ ਮਾਸਟਰ ਅਰਥ ਕਰੋਗੇ ਤੇ ਸਪਿਰਚੁਅਲਿਟੀ ਦੇ ਪੱਖੋਂ ਇਹ ਅਰਥ ਟੁੱਕਣਗੇ ਨਹੀਂ। ਹਾਲਾਂਕਿ ਸਿੱਖ ਦੇ ਅਰਥ ਬਾਣੀ ਚ ਬੜੇ ਸਿੱਧੇ ਕੀਤੇ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਕੋਸ਼ ਦੇ ਅਰਥ ਨਹੀਂ ਨਾ, ਉਹ ਸਿੱਖ ਦਾ ਜੀਵਨ ਹੈ। ਸਤਿਗੁਰੂ ਦੀ ਪਰਿਭਾਸ਼ਾ ਵੀ ਦਿੱਤਾ ਕਿ ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕਾ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ। ਫਿਰ ਬੇਨਤੀ ਸੁਣਿਓ, ਟੀਚਰ, ਉਸਤਾਦ, ਮਾਸਟਰ ਅਰਥ ਅਸੀਂ ਕਰਨੇ ਆ, ਇਹਦਾ ਅਰਥ ਤਲੀਮ ਨਾਲ ਬਣ ਜਾਏਗਾ। ਦੁਨਿਆਵੀ ਤਲੀਮ ਦੇਣ ਵਾਲਾ ਵੀ ਟੀਚਰ, ਮਾਸਟਰ, ਉਸਤਾਦ ਹੈ, ਨਹੀਂ। ਗੁਰੂ ਦੇ ਅਰਥ ਕੇਵਲ ਆਚਾਰਿਆ ਪੜ੍ਹਾਉਣ ਵਾਲਾ ਨਾ ਕਰੀਏ, ਉਹ ਉਹਨਾਂ ਅਰਥ ਮੈਨੂੰ ਬੜੇ ਚੰਗੇ ਲੱਗੇ। ਉਹ ਕਹਿੰਦੇ ਨੇ ਅਸਲ ਚ ਗੁਰੂ ਦੇ ਅਰਥ ਨੇ ਕਿ ਜਿਹਦੇ ਅੰਦਰ ਪਰਮ ਸੱਤਾ ਪਰਮੇਸ਼ਵਰ ਆਪ ਪ੍ਰਗਟ ਹੋ ਗਿਆ, ਤੇ ਸਿੱਖ ਦੇ ਅਰਥ ਇਹ ਨੇ ਜਿਹਦੇ ਅੰਦਰ ਗੁਰੂ ਪ੍ਰਗਟ ਹੋ ਗਿਆ। ਕਮਾਲ ਕਰ ਦਿੱਤੀ ਅਰਥ ਕਰਦੇ, ਕਹਿੰਦੇ ਜਿਹੜੀ ਪਰਮ ਸੱਤਾ ਹੈ, ਅੱਜ ਸਮਝ ਪਏਗੀ ਸਤਿਗੁਰ ਵਿੱਚ ਆਪ ਰੱਖਿਓਨ ਕੀ, ਜਿਹੜੀ ਪਰਮ ਸੱਤਾ ਜਿਹਨੂੰ ਪਾਰ ਬ੍ਰਹਮ ਪਰਮੇਸ਼ਰ ਨਿਰਾਕਾਰ ਕਹਿੰਦੇ, ਉਸ ਨਿਰਾਕਾਰ ਦੀ ਜਿਹੜੀ ਸ਼ਕਤੀ ਹੈ ਉਹਨੇ ਸਤਿਗੁਰੂ ਵਿੱਚ ਟਿਕਾ ਦਿੱਤੀ। ਇਹੀ ਕਾਰਨ ਕਿ ਜਿਹੜੇ ਸਿੱਖ ਸੂਖਸ਼ਮਤਾਈ ਨਾਲ ਬਾਣੀ ਪੜਨਗੇ ਉਹ ਬਾਣੀ ਵਿੱਚ ਵੀ ਨਿਰੰਕਾਰ ਦੀਆਂ ਹੀ ਝਲਕਾਂ ਦੇਖਦੇ ਨੇ, ਉਹ ਬਾਣੀ ਦੇ ਸ਼ਬਦ ਵਿੱਚ ਵੀ ਪਾਰ ਬ੍ਰਹਮ ਹੀ ਵਰਦਾ ਦੇਖਦੇ ਨੇ। ਪਰ ਮੈਂ ਇਸ ਤੁਕ ਤੇ ਥੋੜਾ ਜਿਹਾ ਤਾਂ ਜ਼ੋਰ ਦੇ ਰਿਹਾ ਕਿ ਸਤਿਗੁਰ ਵਿੱਚ ਆਪ ਰੱਖਿਓ, ਸਿੱਖ ਦਾ ਅਕੀਦਾ ਆਪਣੇ ਗੁਰੂ ਪ੍ਰਤੀ ਕਿਵੇਂ ਹੋਵੇ। ਉਹ ਕਹਿੰਦੇ ਨੇ ਗੁਰੂ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਪਰਮ ਸੱਤਾ ਪ੍ਰਗਟ ਹੋ ਗਈ। ਸਿੱਖ ਉਹ ਕੱਲਾ ਵਿਦਿਆਰਥੀ, ਚਲੋ ਸਿੱਖ ਦਰਸ ਅਸੀਂ ਸੰਸਕ੍ਰਿਤ ਦੇ ਸ਼ਿਸ਼ਿਆ ਜਾਂ 6 ਸ਼ਬਦ ਤੋਂ ਕਰਨੇ, ਸਟੂਡੈਂਟ ਕਰਨੇ ਆ, ਵਿਦਿਆਰਥੀ ਕਰਨੇ, ਨਹੀਂ ਪਿਆਰਿਓ, ਵਿਦਿਆਰਥੀ ਦਾ ਸੰਬੰਧ ਬੋਧਕ ਤਲ ਤੇ ਹੈ। ਗੁਰਬਾਣੀ ਚ ਸਿੱਖ ਦੇ ਅਰਥ ਪੜੋਗੇ, ਸਿੱਖ ਦਾ ਅਰਥ ਹੈ ਜਿਹੜਾ ਪੰਜਾਂ ਤੱਤਾਂ ਦੇ ਸਰੀਰ ਵਿੱਚ ਰਹਿੰਦਾ, ਗੁਰੂ ਵਿੱਚ ਅਭੇਦ ਹੋ ਗਿਆ, ਜਿਹਦੇ ਸਰੀਰ ਵਿੱਚੋਂ ਗੁਰੂ ਦੀ ਝਲਕ ਪੈਂਦੀ। ਇਹੀ ਕਾਰਨ 3 ਗੱਲਾਂ ਜਿਹੜੀਆਂ ਹਜ਼ੂਰ ਨੇ ਹਜ਼ੂਰ ਸਾਹਿਬ ਕਹੀਆਂ, ਪੂਜਾ ਅਕਾਲ ਕੀ, ਉਹ ਨਿਰਾਕਾਰ ਹੈ, ਉਹਦੇ ਉੱਤੇ ਸਮੇਂ ਦਾ ਪ੍ਰਭਾਵ ਕੋਈ ਨਹੀਂ। ਪਰ ਜੇ ਅਕਾਲ ਨੂੰ ਜਾਣਨਾ ਕਿਵੇਂ ਜਾਣਾਂਗੇ, ਉਹਦਾ ਤਾਂ ਰੂਪ ਰੇਖ ਹੀ ਕੋਈ ਨਹੀਂ, ਉਹਦਾ ਚੱਕਰ ਚਿੰਨ ਕੋਈ ਨਹੀਂ। ਮੈਨੂੰ ਦੱਸੋ, ਨਾ ਦਾਤਾ ਹੈ, ਨਾ ਮਾਤਾ ਹੈ, ਨਾ ਜਾਤਾ ਹੈ, ਨਾ ਪਾਤਾ ਹੈ, ਨਿਰਸਾਕੰਗ ਸ਼ਰੀਕ ਹੈ, ਰੂਪ ਰੰਗ ਅਰ ਰੇਖ ਭੇਕ ਕੋ ਕਹਿ ਨਾ ਸਕਤ ਕੇ, ਉਹਦਾ ਕੀ ਚਿੰਨ ਹੈ ਜੀ ਪਰਮਾਤਮਾ ਦਾ, ਕੀ ਉਹਦਾ ਕੋਈ ਚਿੰਨ ਅਸੀਂ ਨਿਰਧਾਰਿਤ ਕਰਾਂਗੇ। ਪਰ ਜਿਹੜਾ ਅਕਾਲ ਹੈ ਉਹਦੀ ਪੂਜਾ ਓਨੀ ਦੇਰ ਤੱਕ ਨਹੀਂ ਹੋ ਸਕੇਗੀ ਜਿੰਨੀ ਦੇਰ ਤੱਕ ਸ਼ਬਦ ਦਾ ਪਰਚਾ ਨਹੀਂ। ਪਰਚਾ ਦਾ ਅਰਥ ਹੈ ਪ੍ਰੀਚੈ, ਆ ਹਿੰਦੀ ਦਾ ਇੱਕ ਲਫ਼ਜ਼ ਹੈ ਨਾ ਜੀ, ਪ੍ਰੀਚੈ, ਜਾਣਕਾਰੀ। ਪਰ ਉੱਥੇ ਪਰਚਾ ਦਾ ਅਰਥ ਤੇ ਸ਼ਬਦ ਦਾ ਅਭਿਆਸ, ਜੇ ਸ਼ਬਦ ਦਾ ਅਭਿਆਸ ਕਰੇਗਾ ਤੇ ਅਕਾਲ ਦੀ ਪੂਜਾ ਹੋ ਸਕੇਗੀ, ਤੇ ਜੇ ਸ਼ਬਦ ਬਾਰੇ ਕੋਈ ਸਮਝਣਾ ਹੈ ਤੇ ਦੀਦਾਰ ਖਾਲਸੇ ਕਾ, ਜਿਸ ਖਾਲਸੇ ਵਿੱਚ ਸ਼ਬਦ ਵਰਦਾ ਪਿਆ ਉਹਦੇ ਦੀਦਾਰ ਕਰੇਗਾ ਤੇ ਤੈਨੂੰ ਸ਼ਬਦ ਦੀ ਸੋਝੀ ਬਹਿ ਜਾਏਗੀ। ਫਿਰ ਸਮਝੋ, ਸਤ ਸੰਗਤ ਹੋ ਗਈ, ਦੀਦਾਰ ਖਾਲਸੇ ਕਾ ਸਤਸੰਗ ਅਰਥ ਕਰੀ, ਹੁਣ ਉਹਦੇ ਵਿੱਚ ਸ਼ਬਦ ਵਰਤ ਰਿਹਾ। ਇਕੱਲਾ ਲਫ਼ਜ਼ ਖਾਲਸਾ ਲਿਖਣ ਨਾਲ ਨੀ ਸਾਰੀ ਲਿਖੀ ਫਿਰਦੇ ਆਪਣੇ ਨਾਂ ਨਾਲ। ਖਾਲਸਾ ਤੇ ਇੱਕ ਅੰਦਰ ਦੀ ਅਭੇਦਤਾ ਹੈ, ਖਾਲਸਾ ਤਾਂ ਪਰਮ ਸਿਖਰ ਹੈ ਸਿੱਖੀ ਦਾ। ਖਾਲਸਾ ਉਹ ਵੇ ਜਿਹਦੀਆਂ ਅੱਖਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਦੀਆਂ ਅੱਖਾਂ ਪ੍ਰਗਟ ਹੁੰਦੀਆਂ ਹਨ, ਖਾਲਸਾ ਉਹ ਵੇ ਜਿਹਦੇ ਚਿਹਰੇ ਵਿੱਚੋਂ ਗੁਰੂ ਗੋਬਿੰਦ ਸਿੰਘ ਦਾ ਚਿਹਰਾ ਪ੍ਰਗਟ ਹੁੰਦਾ ਹੈ, ਖਾਲਸਾ ਉਹ ਵੇ ਜਿਹਦੇ ਰੋਮ ਰੋਮ ਵਿੱਚੋਂ ਗੁਰੂ ਦੀ ਆਵਾਜ਼ ਨਿਕਲਦੀ, ਖਾਲਸਾ ਹੋਵੇ ਜਿਹੜਾ ਅੰਦਰ ਨੂੰ ਫਤਿਹ ਪਾਈ ਬੈਠਾ, ਖਾਲਸਾ ਹੋਵੇ ਜਿਹੜਾ ਨਿੰਦਾ ਤੋਂ ਮੁਕਤ ਹੋ ਚੁੱਕਾ, ਖਾਲਸਾ ਹੋਵੇ ਜਿਹੜਾ ਗਰੀਬ ਦੀ ਢਾਲ ਬਣਦਾ।

0: ਇਸ ਤੁਕ ਤੋਂ ਮੈਂ ਸ਼ੁਰੂ ਕਰਨ ਲੱਗਾ ਕਿ ਸਤਿਗੁਰ ਵਿੱਚ ਆਪ ਰੱਖਿਓਨ, ਫਿਰ ਅਸੀਂ ਅਰਥ ਕਰਾਂਗੇ ਬਿਨ ਸਤਿਗੁਰ ਕਿਨੈ ਨਾ ਪਾਇਓ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿ ਪਾਰ ਬ੍ਰਹਮ ਪਰਮੇਸ਼ਵਰ ਜੋ ਨਿਰਾਕਾਰ ਹੈ, ਇਹਨੂੰ ਬੜੀ ਬਰੀਕੀ ਨਾਲ ਸੁਣੋਗੇ ਗੱਲ ਸਮਝ ਪਏਗੀ, ਕਿਉਂਕਿ ਮਨ ਚ ਬੜੀ ਉਤਲ ਪੁਤਲ ਹੋਣੀ ਵੀ ਆਕਾਰ ਜਿਹੜਾ ਉਹ ਤਾਂ ਹੋ ਹੀ ਨਹੀਂ ਸਕਦਾ ਰੱਬ, ਉਹ ਤਾਂ ਅਜੂਨਾ ਵਿੱਚ ਅਜੂਨੀ। ਪਰ ਫਿਰ ਬੇਨਤੀ ਸੁਣਿਓ, 1469 1539 ਇਹ ਸਾਡੀ ਅਪਰੋਚ ਹੈ ਸਾਹਿਤ ਦੀ, ਹਿਸਟਰੀ ਦੀ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਦੇਖੋਗੇ ਤੇ ਭੱਟ ਤੇ ਗੁਰੂ ਗ੍ਰੰਥ ਸਾਹਿਬ ਬੋਲ ਕੇ ਕਹਿਣਗੇ ਗੁਰੂ ਨਾਨਕ ਸਾਹਿਬ ਉਸ ਦਿਨ ਵੀ ਸੀ ਜਿੱਦਣ ਸੁਨ ਸਮਾਧੀ ਵਿੱਚ ਰੱਬ ਬੈਠਾ। ਸੁਨ ਸਮਾਧੀ, ਮੈਂ ਬੜੀ ਗਹਿਰੀ ਗੱਲ ਸ਼ੁਰੂ ਕੀਤੀ ਹੈ ਤਾਂ ਕਿਉਂਕਿ ਮੈਨੂੰ ਤਿੰਨ ਦੀਵਾਨਾਂ ਚ ਗੱਲ ਸਮਝ ਪੈ ਗਈ ਵੀ ਸੱਚੀ ਗੱਲ ਜੇ ਸੰਗਤ ਬਾਣੀ ਸੁਣਨੀ ਚਾਹੁੰਦੀ, ਅਸੀਂ ਸੌ ਗਏ ਹਾਂ ਸੁਣਾਉਣ ਵਾਲ, ਸੰਗਤ ਦਾ ਸਰੋਤੇ ਦਾ ਕੋਈ ਕਸੂਰ ਨਹੀਂ। ਫਿਰ ਬੇਨਤੀ ਹੈ, ਹੁਣ ਜਿਹੜਾ ਉਹ ਨਿਰਾਕਾਰ ਪਾਰ ਬ੍ਰਹਮ ਪਰਮੇਸ਼ਵਰ ਜਿਹਨੂੰ ਆਪਾਂ ਕਹਿੰਦੇ, ਉਸ ਨਿਰਾਕਾਰ ਨੇ ਜਦੋਂ ਆਕਾਰ ਧਾਰਨ ਕੀਤਾ ਕਿੱਥੇ ਸੀ ਗੁਰੂ ਨਾਨਕ ਸਾਹਿਬ? ਭੱਟ ਕਹਿੰਦੇ ਨੇ ਆਪ ਜੀ ਨੂੰ ਪ੍ਰਹਿਲਾਦ ਨੇ ਗਾਇਆ, ਧਰੂ ਨੇ ਗਾਇਆ, ਨਾਮਦੇਵ ਨੇ ਗਾਇਆ, ਕਬੀਰ ਨੇ ਗਾਇਆ, ਜੈਦੇਵ ਨੇ ਗਾਇਆ, ਰਵਿਦਾਸ ਨੇ ਗਾਇਆ। ਤੇ ਮਨ ਚ ਸਵਾਲ ਉੱਠੇਗਾ ਧਰੂ ਪ੍ਰਹਿਲਾਦ ਤਾਂ ਜੁਗਾਂ ਪਹਿਲਾਂ ਹੋਏ ਨੇ, ਪਰ ਸਿੱਖ ਤਾਂ ਕਥਾ ਕਰਦਿਆਂ ਕਹਿ ਰਹੇ ਨੇ ਗੁਰੂ ਨਾਨਕ ਸਾਹਿਬ 1469 ਨੂੰ ਆਏ। ਪਿਆਰਿਓ, ਜਦੋਂ ਸੁਨ ਵਿੱਚ ਪਾਰ ਬ੍ਰਹਮ ਬੈਠਾ ਹੈ ਉਹਦੇ ਵਿੱਚ ਵੀ ਗੁਰੂ ਆਪ ਸਮੋਇਆ ਹੈ, ਜਿਹਨੂੰ ਕਹਿੰਦੇ ਆ ਅਰਬਦ ਨਰਬਦ ਧੁੰਦੂ ਕਾਰਾ ਧਰਨਾ ਗਗਨਾ ਹੁਕਮਾ ਪਾਰਾ ਨਾ ਦਿਨ ਰਹਿਣ ਚੰਦ ਨਾ ਸੂਰਜ। ਸੁਨ ਸਮਾਧ ਲਗਾਏਗਾ, ਉਸ ਸੁਨ ਵਿੱਚ ਵੀ ਇਹਨੂੰ ਸਮਝਣ ਲਈ ਇੱਕ ਬੋੜ ਦਾ ਬੀਜ ਹੈ। ਇਹ ਉਦਾਹਰਨ ਹੈ ਪਰ ਗੁਰੂ ਤੇ ਢੁਕਦੀ ਨੀ, ਮੈਂ ਪਹਿਲਾਂ ਖਿਮਾ ਮੰਗ ਲਈ ਨਾ ਇਹ ਸਮਝਣ ਲਈ। ਬੋੜ ਦਾ ਬੀਜ ਖਸਖਸ ਦੇ ਦਾਣੇ ਨਾਲੋਂ ਬਰੀਕ ਹੈ, ਇੰਨਾ ਸੂਖਮ ਹੈ ਨਾ ਜੀ। ਹੁਣ ਇੱਕ ਬੰਦੇ ਨੂੰ ਪੁੱਛੋ ਵੀ ਇਸ ਬੀਜ ਵਿੱਚ ਕੀ ਹੈ, ਉਹ ਕਹੇਗਾ ਇਹ ਕੀ ਚੀਜ਼, ਨਿੱਕਾ ਜਿਹਾ ਦਾਣਾ ਨਜ਼ਰ ਨਹੀਂ ਆ ਰਿਹਾ। ਪਰ ਕਿਸੇ ਸੂਝਵਾਨ ਨੂੰ ਪੁੱਛੋਗੇ ਉਹ ਕਹੇਗਾ ਨਿੱਕਾ ਜਿਹਾ ਬਰੀਕ ਦਾਣਾ ਨਹੀਂ, ਇਹਦੇ ਵਿੱਚ ਇੱਕ ਰੁੱਖ ਲੁਕਿਆ ਹੋਇਆ ਹੈ ਜਿਹੜਾ ਸਦੀਆਂ ਤੱਕ ਜੀਵਿਤ ਰਹਿ ਸਕਦਾ ਹੈ ਤੇ ਜਿਹੜਾ ਲੱਖਾਂ ਲੋਕਾਂ ਨੂੰ ਛਾਂ ਦੇ ਸਕਦਾ। ਹੁਣ ਉਹ ਬੀਜ ਅਫੁਰਖ ਹੈ। ਫਿਰ ਧਿਆਨ ਨਾਲ ਸੁਣਿਓ, ਅਸੀਂ ਬੀਜ ਦੀ ਉਦਾਹਰਨ ਲਈ, ਕਣਕ ਬੀਜ ਨੇ ਸੁਕਾ ਦਿੱਤੀ, ਕਣਕ ਗਾਹ ਕੇ ਸੁਕਾ ਦਿੱਤੀ, ਜਿਹੜਾ ਬੀਜ ਪੀਂਦੇ ਹਾਂ ਗਿੱਲਾ ਤੇ ਨਹੀਂ ਬੀਜਦੇ ਨਾ, ਕਹਿੰਦੇ ਸੁਕਾ ਕੇ ਰੱਖ ਲਓ ਅਗਲੇ ਸਾਲ ਪਾਣਾ। ਪਰ ਚੇਤੇ ਰੱਖਿਓ ਸੁੱਕਣ ਦੇ ਬਾਵਜੂਦ ਵੀ ਸੁੱਕਦਾ ਨਹੀਂ, ਜੇ ਸੁੱਕ ਜਾਏ ਤੇ ਫਿਰ ਉਹਦੇ ਵਿੱਚ ਅੰਕੁਰ ਕਿਉਂ ਫੁੱਟੇ, ਉਹ ਸੁੱਕਾ ਨਹੀਂ, ਉਹਦੇ ਵਿੱਚ ਅੰਕੁਰ ਹੈ। ਗੁਰਸਿੱਖੋ ਸਮਝੋ, ਗੁਰੂ ਨਾਨਕ ਸਾਹਿਬ ਕੀ ਨੇ ਸਾਡੇ, ਕੀ ਹੈ ਮੇਰਾ ਸਤਿਗੁਰੂ? ਹੁਣ ਉਸ ਬੋਰਡ ਦੇ ਵਿੱਚ ਇੱਕ ਰੁੱਖ ਹੈ ਜਿਹੜਾ ਸਦੀਆਂ ਤੱਕ ਜਿੰਦਾ, ਜਿਹੜਾ ਲੱਖਾਂ ਲੋਕਾਂ ਨੂੰ ਛਾਂ ਦਿੰਦਾ, ਪਰ ਅਗਿਆਨੀ ਬੰਦੇ ਵਾਸਤੇ ਕੁਛ ਵੀ ਨਹੀਂ। ਜਿਹੜੀ ਸੁਨ ਅਵਸਥਾ ਹੈ ਪ੍ਰਭੂ ਦੀ, ਸਾਰੇ ਅਵਤਾਰ ਤਾਂ ਉਹਦੇ ਵਿੱਚ ਹੀ ਸਨ, ਪੀਰ ਪੈਗੰਬਰ ਉਹਦੇ ਵਿੱਚ ਸਨ। ਉਹ ਜਦੋਂ ਸਰਗੁਣ ਹੋਇਆ, ਉਹ ਸਫੁਰ ਹੋਇਆ, ਉਹਨੇ ਸਭ ਕੁਝ ਸਿਰਜਿਆ। ਪਰ ਚੇਤੇ ਰੱਖੋ, ਸਭ ਕੁਝ ਸਿਰਜਿਆ ਉਸ ਨਿਰਾਕਾਰ ਨੇ ਜਿਹੜੀ ਆਪਣੀ ਪਰਮ ਸੱਤਾ ਸਾਰਿਆਂ ਵਿੱਚ ਰੱਖੀ, ਕੋਈ ਸ਼ੱਕ ਨਹੀਂ। ਪਰ ਕਿਵੇਂ ਉਸ ਪਰਮ ਸ਼ਕਤੀ ਨਾਲ ਜੁੜੀਏ? ਸਾਨੂੰ ਚਮੜੇ ਚੋਂ ਚਮੜੀ ਦਿਸਦੀ। ਸੱਚੀ ਗੱਲ ਜੇ ਅਸੀਂ ਬ੍ਰਹਮ ਦੀ ਗੱਲ ਕਰਨੇ ਆ, ਸਾਨੂੰ ਬ੍ਰਹਮ ਦੀ ਗੱਲ ਕਰਦਿਆਂ ਵੀ ਚਮ ਦਿਸਦਾ, ਪਰ ਜਿਹੜੇ ਅੰਦਰੋਂ ਜੁੜੇ ਨੇ ਉਹ ਚਮ ਵਿੱਚੋਂ ਵੀ ਬ੍ਰਹਮ ਦੀਆਂ ਝਲਕਾਂ ਪਾ ਲੈਂਦੇ ਨੇ। ਇਹੀ ਗੱਲ ਅਸ਼ਟਾਵਕਰ ਨੇ ਵਾਹਿਗੁਰੂ ਜੀ ਰਾਜੇ ਜਨਕ ਦੇ ਦਰਬਾਰ ਚ ਕਹੀ ਸੀ। ਹਾਲਾਂਕਿ ਅਸ਼ਟਾਵਕਰ ਦੀ ਗੀਤਾ ਵੀ ਪਰਮ ਸ਼ਿਖਰ ਹੈ। ਮੈਂ ਇਹ ਜ਼ਰੂਰ ਬੇਨਤੀ ਕਰਾਂਗਾ, ਮੈਂ ਹਰ ਮਤ ਦਾ ਗ੍ਰੰਥ ਵਾਚਨ ਦਾ ਯਤਨ ਕਰਨਾ, ਮੈਂ ਕਦੀ ਨੈਗੇਟਿਵ ਸੋਚ ਲੈ ਕੇ ਨਹੀਂ ਤੁਰਿਆ। ਮੈਂ ਯਤਨ ਕਰਨਾ ਵੀ ਹਰ ਚੀਜ਼ ਨੂੰ ਪੋਜ਼ਿਟਿਵ ਲਓ। ਜੇ ਤੁਸੀਂ ਅਸਾਰੂ ਸੋਚ ਨਾਲ ਚੱਲੋਗੇ ਘਰ ਵੀ ਚੰਗਾ ਚੱਲੇਗਾ, ਜੇ ਨੈਗੇਟਿਵ ਚੱਲੋਗੇ ਤੇ ਚੇਤੇ ਰੱਖਿਓ ਪਿਆਰਿਓ, ਨੈਗੇਟਿਵ ਚੱਲਣ ਵਾਲੇ ਬੰਦਿਆਂ ਦੇ ਘਰ ਵੀ ਖਿੰਡ ਜਾਂਦੇ ਹੁੰਦੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ

ਦੁਨੀਆ ਦੇ ਕਿਸੇ ਵੀ ਗਿਆਨ ਦੀ ਸ਼ੁਰੂਆਤ ਜਿਹੜੀ ਹੈ, ਕੋਈ ਗਿਆਨ ਸਿੱਖਣਾ ਹੋਵੇ ਤਾਂ ਉਹਦੇ ਵਾਸਤੇ ਮਰਿਆਦਾ ਦਾ ਹੋਣਾ ਬਹੁਤ ਜ਼ਰੂਰੀ ਹੈ। ਮਰਿਆਦਾ ਮਨੁੱਖ ਨੂੰ ਮੰਜ਼ਿਲ ਤੱਕ ਸਹੀ ਸਲਾਮਤ ਲੈ ਕੇ ਜਾਂਦੀ ਹੈ। ਕੋਈ ਵੀ ਮਾਰਗ ਜਿਹੜਾ ਹੈ ਉਹ ਮੰਜ਼ਿਲ 'ਤੇ ਜਾਂਦਾ, ਰਸਤੇ ਦੀ ਮਰਿਆਦਾ ਫੋਲੋ ਕਰਨੀ ਪਏਗੀ। ਜਿਸ ਰਸਤੇ ਉੱਤੇ ਜਿਹੜੇ ਹੱਥ ਬਾਕੀ ਲੋਕ ਚੱਲਦੇ ਨੇ, ਤੁਹਾਨੂੰ ਵੀ ਖੱਬੇ ਹੱਥ ਚੱਲਣਾ ਪਏਗਾ। ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ। ਕੋਈ ਬੰਦਾ 50 ਲੱਖ ਰੁਪਏ ਦੀ ਗੱਡੀ ਸਫ਼ਰ ਕਰ ਰਿਹਾ, ਕੋਈ 5 ਲੱਖ ਦੀ ਗੱਡੀ ਸਫ਼ਰ ਕਰ ਰਿਹਾ, 50 ਲੱਖ ਦੀ ਗੱਡੀ ਵਾਲਾ ਹੰਕਾਰ ਕਰਕੇ ਨਹੀਂ ਕਹਿ ਸਕਦਾ ਮੈਂ ਆਪਣੀ ਮਰਜ਼ੀ ਨਾਲ ਚਲਾਉਣਾ, ਮੈਂ ਆਪਣੀ ਮਰਜ਼ੀ ਨਾਲ ਰਸਤੇ ਦੇ ਵਿਚਕਾਰ ਚੱਲਾਂਗਾ। ਨਹੀਂ, ਉਹ ਹਾਦਸਾ ਗ੍ਰਸਤ ਹੋ ਜਾਏਗਾ। ਉਹਨੂੰ ਰਸਤੇ ਦੀ ਮਰਿਆਦਾ ਮੰਨਣੀ ਪੈਂਦੀ ਹੈ। ਕੋਈ ਵੀ ਗਿਆਨ ਸਿੱਖਣਾ ਹੋਵੇ ਉਹਦੀ ਮਰਿਆਦਾ, ਉਹਦਾ ਸਿਧਾਂਤ, ਉਹਦੇ ਡਿਸਿਪਲਿਨ ਵਿੱਚ ਚੱਲਣਾ ਪੈਂਦਾ। ਇੱਦਾਂ ਜਦੋਂ ਸਿੱਖ ਗੁਰੂ ਕੋਲ ਆਏਗਾ, ਭਾਵੇਂ ਸੇਵਕ ਹੈ ਭਾਵੇਂ ਸਿੱਖ ਹੈ, ਉਹਦੇ ਵਾਸਤੇ ਕੋਈ ਮਰਿਆਦਾ ਹੈ। ਭਾਵੇਂ ਤੁਸੀਂ ਸੁਣਨ ਵਾਲੇ ਹੋ, ਭਾਵੇਂ ਸਾਡੀ ਸੁਣਾਉਣ ਦੀ ਡਿਊਟੀ ਲੱਗੀ ਹੈ, ਗੁਰੂ ਦੀ ਮਰਿਆਦਾ ਸਾਰਿਆਂ ਵਾਸਤੇ ਇੱਕ ਹੈ। ਭਾਈ, ਤੈਨੂੰ ਗੁਰੂ ਦੀ ਆਗਿਆ, ਗੁਰੂ ਦਾ ਹੁਕਮ, ਗੁਰੂ ਦਾ ਕਹਿਣਾ ਮੰਨਣਾ ਪਏਗਾ। ਜੇ ਗੁਰੂ ਦੀ ਆਗਿਆ ਮੰਨ ਕੇ ਤੁਰੇਗਾ ਨਹੀਂ, ਤੂੰ ਮੰਜ਼ਿਲ ਤੇ ਨਹੀਂ ਪਹੁੰਚੇਗਾ। ਭਾਵੇਂ ਬਾਹਰੋਂ ਜਿੰਨਾ ਮਰਜ਼ੀ ਕਹੇ ਮੈਂ ਸੇਵਕ ਬਹੁਤ ਵੱਡਾ ਜੀ, ਮੈਂ ਤਾਂ ਗੁਰਸਿੱਖ ਬਹੁਤ ਵੱਡਾ, ਮੈਂ ਬਾਣੀ ਬਹੁਤ ਪੜ੍ਹਦਾ, ਨਹੀਂ, ਗੁਰੂ ਦੀ ਆਗਿਆ ਮੰਨਣੀ ਪਏਗੀ। ਪਾਤਸ਼ਾਹ ਨੇ ਕਿਹਾ ਬਿਨਾਂ ਗੁਰੂ ਦੀ ਆਗਿਆ ਤੋਂ, ਬਿਨਾਂ ਗੁਰੂ ਦੀ ਮਰਿਆਦਾ ਧਾਰਨ ਕੀਤੇ ਬਗੈਰ ਤੂੰ ਮੰਜ਼ਿਲ ਤੇ ਨਹੀਂ ਪਹੁੰਚ ਸਕੇਗਾ। ਇਹਦੇ ਵਾਸਤੇ ਹਜ਼ੂਰ ਦਾ ਬਚਨ ਤੁਹਾਨੂੰ ਯਾਦ ਹੈ, ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨ। ਕਹਿੰਦੇ ਭਾਈ, ਭਾਵੇਂ ਗਾਉਣ ਵਾਲਾ ਹੈ ਭਾਵੇਂ ਸੁਣਨ ਵਾਲਾ ਹੈ, ਭਾਵੇਂ ਕੋਈ ਸਿੱਖ ਹੈ ਭਾਵੇਂ ਸੇਵਕ ਹੈ, ਭਾਵੇਂ ਗੁਰੂ ਦਾ ਉਪਦੇਸ਼ ਸੁਣਾਉਣ ਵਾਲਾ ਹੈ ਤੇ ਭਾਵੇਂ ਸੁਣਨ ਵਾਲਾ ਹੈ, ਸਾਰਿਆਂ ਵਾਸਤੇ ਕੋਈ ਮਰਿਆਦਾ, ਕੋਈ ਡਿਸਿਪਲਿਨ, ਕੋਈ ਰਹਿਤ ਹੈ। ਉਹ ਕੀ ਹੈ? ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨੀ। ਭਾਈ, ਜਿਹਨੇ ਗੁਰੂ ਦੀ ਆਗਿਆ, ਗੁਰੂ ਦਾ ਹੁਕਮ ਮੰਨ ਕੇ ਤੁਰਨਾ ਸ਼ੁਰੂ ਕਰ ਦਿੱਤਾ, ਉਹ ਮੰਜ਼ਿਲ ਤੇ ਜ਼ਰੂਰ ਪਹੁੰਚੇਗਾ। ਇਸ ਨੂੰ ਗੁਰੂ ਅਰਜਨ ਦੇ ਮਹਾਰਾਜ ਜੀ ਸੁਖਮਨੀ ਸਾਹਿਬ ਵਿੱਚ ਬਚਨ ਕਹਿੰਦੇ ਨੇ, ਗੁਰ ਕੇ ਗ੍ਰਹਿ ਸੇਵਕ ਜੋ ਰਹੇ। ਭਾਈ, ਜੇ ਕੋਈ ਗੁਰੂ ਦੇ ਘਰ ਵਿੱਚ ਪ੍ਰਵਾਨ ਹੋਣਾ ਚਾਹੁੰਦਾ, ਜੇ ਕੋਈ ਗੁਰੂ ਦੇ ਗ੍ਰਹਿ ਦਾ ਅਰਥ ਹੈ ਘਰ, ਕਹਿੰਦੇ ਜੇ ਕੋਈ ਗੁਰੂ ਦੇ ਘਰ ਵਿੱਚ ਪ੍ਰਵਾਨ ਹੋਣਾ ਚਾਹੁੰਦਾ, ਦਰਵਾਜ਼ੇ ਵਿੱਚੋਂ, ਦਰ ਵਿੱਚੋਂ, ਬਾਹਰ ਵਿੱਚੋਂ ਲੰਘ ਕੇ ਹੀ ਅੱਗੇ ਦੁਆਰ ਚੋਂ ਲੰਘ ਕੇ ਘਰ ਵਿੱਚ ਜਾਈਦਾ। ਔਰ ਸਾਧ ਸੰਗਤ ਘਰ ਵਿੱਚ ਉਹ ਜਾਂਦਾ ਜਿਹਨੂੰ ਘਰ ਦਾ ਮਾਲਕ ਘਰ ਵਿੱਚ ਬੁਲਾਵੇ, ਨਹੀਂ ਤੇ ਦਰਵਾਜ਼ੇ ਉੱਤੇ ਤਾਂ ਬਹੁਤ ਲੋਕ ਆਉਂਦੇ ਨੇ। ਤੁਹਾਡੇ ਦਰਵਾਜ਼ੇ ਉੱਤੇ ਰੋਜ਼ ਅਨੇਕਾਂ ਲੋਕ ਮੰਗਣ ਵਾਲੇ ਮੰਗਤੇ ਵੀ ਹੋਣਗੇ। ਦੱਸੋ, ਕੋਈ ਮੰਗਤੇ ਨੂੰ ਆਪਣੇ ਘਰ ਵਿੱਚ ਬਿਠਾਉਂਦਾ? ਕੋਈ ਮੰਗਤੇ ਨੂੰ ਆਪਣੇ ਡਰਾਇੰਗ ਰੂਮ ਚ ਬਿਠਾਉਂਦਾ? ਜਿਹਨੂੰ ਤੁਸੀਂ ਜਾਣਦੇ ਨਹੀਂ, ਜਿਹਦੇ ਉੱਤੇ ਤੁਹਾਡਾ ਵਿਸ਼ਵਾਸ ਨਹੀਂ ਹੈ, ਜਿਹਦੇ ਨਾਲ ਤੁਹਾਡਾ ਪਿਆਰ ਨਹੀਂ ਹੈ, ਉਹਨੂੰ ਦਰ ਤੋਂ ਘਰ ਵਿੱਚ ਨਹੀਂ ਲੈ ਕੇ ਆਉਂਗੇ, ਉਹਨੂੰ ਦਰਵਾਜ਼ੇ ਤੋਂ ਮੋੜ ਦੇਈਦਾ। ਘਰ ਵਿੱਚ ਕਿਹਨੂੰ ਲਿਆਈਦਾ? ਜਿਹੜਾ ਵਿਸ਼ਵਾਸ ਪਾਤਰ ਹੈ। ਇਹੀਓ ਗੱਲ ਪਾਤਸ਼ਾਹ ਨੇ ਕਹੀ, ਭਾਈ ਜੇ ਤੂੰ ਦਰ ਤੋਂ ਗੁਰੂ ਦੇ ਘਰ ਵਿੱਚ ਆਉਣਾ ਚਾਹੁੰਦਾ, ਫਿਰ ਪਹਿਲੀ ਗੱਲ ਹੀ ਇਹ ਹੈ, ਤੈਨੂੰ ਗੁਰੂ ਦੀ ਆਗਿਆ ਮੰਨਣੀ ਪੈਣੀ। ਗੁਰੂ ਦੀ ਆਗਿਆ, ਗੁਰੂ ਦਾ ਹੁਕਮ ਮੰਨਣ ਤੋਂ ਬਗੈਰ ਤੂੰ ਇਸ ਮਾਰਗ ਤੇ ਤੁਰ ਕੇ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ। ਜੇ ਤੂੰ ਗੁਰੂ ਦੇ ਘਰ ਵਿੱਚ ਪਹੁੰਚਣਾ ਚਾਹੁੰਦਾ, ਫਿਰ ਪਹਿਲਾ ਹੁਕਮ ਕੀ ਹੈ? ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ। ਕਿਉਂਕਿ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨ, ਉੱਥੇ ਵੀ ਕਿਹਾ ਆਗਿਆ ਮੰਨ, ਇੱਥੇ ਵੀ ਮਹਾਰਾਜ ਕਹਿੰਦੇ ਭਾਈ ਜਿਹਨੇ ਗੁਰੂ ਦੀ ਆਗਿਆ ਮੰਨ ਲਈ। ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ। ਕਹਿੰਦੇ ਕੱਲੀ ਆਗਿਆ ਸੁਣੀ ਨਾ, ਸੁਣ ਕੇ ਤਾਂ ਬਹੁਤ ਲੋਕ ਮੁੜ ਜਾਂਦੇ ਨੇ। ਭਾਈ, ਆਗਿਆ ਸੁਣਨ ਤੋਂ ਬਾਅਦ ਉਹਨੂੰ ਸਹਿਣਾ ਸਿੱਖ ਮਨ ਵਿੱਚ, ਉਹਨੂੰ ਬਰਦਾਸ਼ਤ ਕਰ, ਉਹਨੂੰ ਆਪਣੇ ਮਨ ਵਿੱਚ ਵਸਾਉਣਾ ਸ਼ੁਰੂ ਕਰ। ਕਹਿੰਦੇ ਭਾਈ ਤੂੰ ਆਪਣੇ ਆਪ ਨੂੰ ਜਣਾਈ ਨਾ ਫਿਰ ਸੇਵਾ ਕਰਕੇ, ਕਿਉਂਕਿ ਇੱਕ ਮਰਿਆਦਾ ਹੁਣ ਗਿਆਨ ਹੋਰ ਹੋਏਗਾ। ਉਹ ਇਹ ਅਹਿਸਾਸ ਸੰਗਤ, ਕੋਈ ਕਵੇ ਜੀ ਮੈਂ ਗੁਰੂ ਦੀ ਆਗਿਆ ਬਹੁਤ ਮੰਨਦਾ, ਮੈਂ ਤਾਂ ਗੁਰੂ ਦੇ ਹੁਕਮ ਵਿੱਚ ਹੀ ਚੱਲਦਾ। ਇਹ ਸਭ ਕੁਝ ਮੰਨਣ ਤੋਂ ਬਾਅਦ ਜਣਾਉਣਾ ਨਹੀਂ ਹੈ ਕਿ ਮੈਂ ਬਹੁਤ ਪਾਠ ਪੜ੍ਹ ਰਿਹਾ। ਗੁਰੂ ਦੀ ਆਗਿਆ ਕੀ ਹੈ? ਗੁਰ ਸਤਿਗੁਰ ਕਾਜੂ ਸਿੱਖ ਅਖਾਏ ਸੋ ਭਲਕੇ ਉਠਰ, ਨਾਮ ਧਿਆਵੇ। ਪਰ ਨਾਮ ਧਿਆ ਕੇ ਇਹ ਨਾ ਕਵੇ ਮੈਂ ਬਹੁਤ ਧਿਆਉਣਾ ਨਾਮ, ਆਪਸ ਕਹੋ ਕਰਕਸ਼ ਨਾ ਜਨਾਵੇ।
सेवा करे पर जनावे ना के मैं सेवा कर रहा, दान करे पर दान करके जनावे ना मैं दान दिता है। जदों ओ जनाउन लग जाए उदों साध संगत ओ रिश्ता फिर प्यार ते विश्वास वाला नहीं रही। बंदे नूं बंदे दी वी वार समाज विच लोड़ पैंदी है, कोई किसे दी मदद करे ते बाद विच वी लोकां विच जनावे तुसीं महसूस करियो कदे। किसे ने किसे दी मदद कीती है, कोई लोड़ पैण उत्ते मदद कर दिती है और बाद विच 20-50 बंदियां विच जना देवे कि जी इहदी मदद उदों मैं कीती, देखिया तुहानूं लोड़ पई उदों मैं पैसे दित्ते, 50 बंदियां विच मैं जना रिहा ते उह प्यार विच फर्क पै जाएगा, उह रिश्ते विच फर्क पै जाएगा। सत संगत, कोई सज्जन कोटियां वंडन का काम करता सी, सियालां नूं उहने कोटियां वंडणियां, चंगी गल सेवा कर रहा सी, पर उहनूं आदत पै गई वी उहने जनाउणा। पहलों उहने अपने पिंड तों ही शुरुआत कीती, 10-20-50 बंदियां नूं बीबियां नूं कोटियां वंडियां और बाद विच की होया जदों उहने पिंड विच जाणा ते उहने जदों किसे उहदी कोटी पाई होई किसे ने वेखणी उहनूं कहिणा अच्छा उही कोटी है ना जिहड़ी आपां दित्ती है, आ उहीओ कोटी है ना जिहड़ी मैं तैनूं दित्ती है, ਕਿਵੇਂ ਵਧੀਆ ਨਿਕਲੀ ਹੈ, ਠੀਕ ਹੈ ਬੁਰਤ ਨਹੀਂ ਆਈ। ਉਹ ਬੁਰ ਜਾਂ ਵਧੀਆ ਨਿਕਲਣੀ ਜਾਂ ਬੁਰ ਨਹੀਂ ਆਈ ਜਾਂ ਸਹੀ ਨਹੀਂ ਹੈ, ਇਹ ਪੁੱਛਣ ਦੇ ਮਗਰ ਮਕਸਦ ਪਤਾ ਕੀ ਹੈ, ਲੋਕਾਂ ਵਿੱਚ ਜਣਾਉਣਾ ਹੈ ਕਿ ਕੋਟੀ ਮੈਂ ਦਿੱਤੀ। ਅੱਛਾ ਵੀ ਵਧੀਆ ਨਿਕਲਿਆ ਕੱਪੜਿਆ, ਕੋਟੀ ਵਧੀਆ ਨਿਕਲੀ ਹੈ, ਤਾਂ ਸਾਧ ਸੰਗਤ ਇੱਕ ਵਾਰ, ਦੋ ਵਾਰ, ਚਾਰ ਵਾਰ, 10 ਵਾਰ ਇੱਕ ਬੰਦੇ ਨੇ ਫਿਰ ਕਹਿ ਦਿੱਤਾ ਜਦੋਂ ਸਾਹਮਣੇ ਆਇਆ, ਉਹਨੇ ਅਜੇ ਬੋਲਿਆ ਨਹੀਂ, ਉਹ ਪਹਿਲੀ ਕਹਿੰਦਾ ਸਰਦਾਰ ਜੀ ਤੁਹਾਡੇ ਵਾਲੀ ਕੋਟੀ ਪਾਈ। ਉਹ ਕਹਿੰਦਾ ਮੈਂ ਤਾਂ ਪੁੱਛਿਆ ਨਹੀਂ, ਕਹਿਣਾ ਤੂੰ ਕਹਿਣਾ ਹੀ ਹੈ 20 ਬੰਦਿਆਂ ਚ, ਤੇ ਮੇਰਾ ਦਿਲ ਕਰਦਾ ਮੈਂ ਲਾ ਕੇ ਤੈਨੂੰ ਦੇ ਦਾਂ। ਪਤਾ ਕਿਉਂ, ਤੂੰ 20-50 ਬੰਦਿਆਂ ਵਿੱਚ ਰੋਜ਼ ਜਣਾ ਦਿੰਦਾ ਹਫ਼ਤੇ 10 ਦਿਨਾਂ ਬਾਅਦ। ਸਾਧ ਸੰਗਤ ਜਦੋਂ ਜਣਾਉਣ ਲੱਗ ਜਾਓ ਉਦੋਂ ਉਹ ਰਿਸ਼ਤੇ ਵਿੱਚ ਫਰਕ ਪੈ ਜਾਂਦਾ, ਉਹ ਸੇਵਾ ਸੇਵਾ ਨਹੀਂ ਰਹਿੰਦੀ। ਕਹਿੰਦੇ ਭਾਈ ਫਿਰ ਸੇਵਾ ਕਰੀ, ਦਾਨ ਕਰੀ, ਆਗਿਆ ਮੰਨੀ ਤੇ ਮਨ ਵੇਚ ਦੇ ਗੁਰੂ ਨੂੰ, ਆਪਣੇ ਮਨ ਦੀ ਮਰਜ਼ੀ ਨਾ ਕਰੀ। ਮਨ ਦੀ ਮਰਜ਼ੀ ਕਰਨ ਵਾਲੇ ਫੇਲ ਹੋ ਜਾਂਦੇ। ਜਦੋਂ ਸਿੱਖ ਗੁਰਸਿੱਖ ਬਣਦਾ ਹੈ ਉਹਦੀ ਨਿਸ਼ਾਨੀ ਕੋਈ ਹੈ, ਸਾਧ ਸੰਗਤ ਉਹ ਮਨ ਗੁਰੂ ਨੂੰ ਵੇਚਦਾ, ਮਨ ਦੀ ਮਰਜ਼ੀ ਗੁਰੂ ਨੂੰ ਪ੍ਰਵਾਨ ਨਹੀਂ ਹੋਏਗੀ। ਅੱਛਾ ਕਈ ਵਾਰ ਉਦਾਹਰਨ ਤੁਸੀਂ ਕਥਾ ਵਿੱਚ ਸੁਣਦੇ ਰਹਿੰਦੇ ਹੋ, ਕਿਸੇ ਡਾਕਟਰ ਕੋਲ ਤੁਸੀਂ ਦਵਾਈ ਲੈਣ ਜਾਂਦੇ ਹੋ, 500 ਰੁਪਏ ਉਹਦੀ ਰਿਸੈਪਸ਼ਨ ਫੀਸ ਦੇ ਦਿੱਤੀ, 2000 ਰੁਪਏ ਦੀ ਦਵਾਈ ਲੈ ਲਈ। ਕੋਈ ਬੰਦਾ ਕਵੇ ਡਾਕਟਰ ਨੂੰ, ਤੁਹਾਡੇ ਚੋਂ ਕੋਈ ਕਹਿ ਸਕਦਾ ਹੈ? ਜਿਹੜਾ ਡਾਕਟਰ ਨੂੰ ਕਵੇ ਡਾਕਟਰ ਸਾਹਿਬ ਮੈਂ 2500 ਰੁਪਈਆ ਖਰਚ ਦਿੱਤਾ, 500 ਰੁਪਈਆ ਤੁਹਾਡਾ ਦੇ ਦਿੱਤਾ, 2000 ਦੀ ਮੈਡੀਕਲ ਤੋਂ ਦਵਾਈ ਆ ਗਈ ਹੈ, 2500 ਰੁਪਈਆ ਮੈਂ ਖਰਚ ਦਿੱਤਾ, ਪੈਸੇ ਮੈਂ ਲਾਏ ਨੇ, ਹੁਣ ਮੈਂ ਦਵਾਈ ਆਪਣੀ ਮਰਜ਼ੀ ਨਾਲ ਖਾਣੀ ਹੈ, ਕਹਿ ਦੋਗੇ? ਨਹੀਂ, ਡਾਕਟਰ ਦਾ ਇੱਕੋ ਜਵਾਬ ਹੋਣਾ, ਜੇ ਤੂੰ ਦਵਾਈ ਆਪਣੀ ਮਰਜ਼ੀ ਨਾਲ ਖਾਣੀ ਹੈ ਤੇਰਾ ਇਲਾਜ ਨਹੀਂ ਹੋ ਸਕਦਾ। ਪੈਸੇ ਭਾਵੇਂ ਤੂੰ ਲਾਏ ਨੇ ਪਰ ਸੱਜਣਾ ਮਰਜ਼ੀ ਡਾਕਟਰ ਦੀ ਚੱਲੇਗੀ, ਫਿਰ ਤੂੰ ਤੰਦਰੁਸਤ ਹੋਣਾ। ਇਹੀਓ ਗੱਲ ਮੇਰੇ ਗੁਰੂ ਨੇ ਕਹੀ ਹੈ, ਉਹ ਸਿੱਖਾ ਭਾਵੇਂ ਤੂੰ ਅਮੀਰ ਹੋਵੇਂ, ਦਾਨੀ ਹੋਵੇਂ, ਸੇਵਾਦਾਰ ਹੋਵੇਂ, ਬਾਣੀ ਪੜ੍ਹਨ ਵਾਲਾ ਹੋਵੇ, ਭਾਵੇਂ ਸੁਣਨ ਵਾਲਾ ਤੇ ਭਾਵੇਂ ਸੁਣਾਉਣ ਵਾਲਾ ਹੋਵੇ, ਮਕਸਦ ਇੱਕੋ ਹੀ ਹੈ, ਯਾਦ ਰੱਖੀ, ਮਰਜ਼ੀ ਗੁਰੂ ਦੀ ਚੱਲਣੀ ਹੈ, ਤੇਰੀ ਨਹੀਂ ਚੱਲਣੀ। ਜੋ ਗੁਰ ਕਹੈ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ, ਮਰਜ਼ੀ ਗੁਰੂ ਦੀ ਚੱਲਣੀ ਹੈ, ਤੇਰੀ ਨਹੀਂ ਚੱਲੇਗੀ। ਇਸ ਲਈ ਜੇ ਤੂੰ ਸੇਵਕ ਬਣ ਕੇ ਗੁਰੂ ਦੇ ਗ੍ਰਹਿ ਘਰ ਵਿੱਚ ਥਾਂ ਲੈਣੀ ਚਾਹੁੰਦੇ, ਫਿਰ ਇੱਕੋ ਹੀ ਇੱਕੋ ਰਸਤਾ, ਉਹ ਕੀ ਹੈ ਕਿ ਮਨ ਵਿੱਚ ਸਤਿਗੁਰ ਕੈ ਪਾਸ, ਤਿਸ ਸੇਵਕ ਕੈ ਕਾਰਜ ਰਾਸ। ਕਹਿੰਦੇ ਭਾਈ ਮਨ ਗੁਰੂ ਨੂੰ ਵੇਚ, ਫਿਰ ਤੇਰਾ ਕਾਰਜ ਰਾਸ ਹੋਏਗਾ। ਭਾਵ ਤੂੰ ਆਪਣੇ ਮਨ ਦੀ ਮਰਜ਼ੀ ਨਾ ਕਰੀ, ਜੋ ਗੁਰ ਕਹੇ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ। ਮਹਾਰਾਜ ਫਿਰ ਜਪ ਤਾਂ ਪੂਜਾ ਪਾਠ ਸਭ ਕੁਝ ਕਰਨਾ, ਫਿਰ ਮਨ ਦੀ ਮਰਜ਼ੀ ਕੀ ਤਿਆਗਣੀ ਹੈ? ਕਹਿਣਗੇ ਮਨ ਕਰਕੇ ਮਾਣ ਨਾ ਕਰੀ, ਗੁਰੂ ਦਾ ਕਹਿਣਾ ਮੰਨ ਕੇ ਆਚਰਣ ਉੱਚਾ ਰੱਖਣਾ, ਗੁਰੂ ਦਾ ਕਹਿਣਾ ਮੰਨ ਕੇ ਤੂੰ ਸੱਤ ਦੇ ਰਾਹ ਤੇ ਤੁਰਨਾ, ਗੁਰੂ ਦਾ ਕਹਿਣਾ ਮੰਨ ਕੇ ਤੂੰ ਸੇਵਾ ਕਰਨੀ ਹੈ, ਭਾਈ ਤੋਂ ਜਤੀ ਸਤੀ ਰਹਿਣਾ, ਆਚਰਣ ਉੱਚਾ ਰੱਖਣਾ, ਪਰ ਇਸ ਗੱਲ ਦਾ ਮਾਣ ਨਹੀਂ ਕਰਨਾ ਮੇਰਾ ਆਚਰਣ ਬਹੁਤ ਉੱਚਾ। ਪਤਾ ਕਿਉਂ? ਜਿਹੜੇ ਬੰਦੇ ਨੇ ਮਾਣ ਕੀਤਾ ਮੇਰਾ ਆਚਰਣ ਬਹੁਤ ਉੱਚਾ, ਜਿੱਦਣ ਗੁਰੂ ਸਿਰ ਤੋਂ ਹੱਥ ਚੁੱਕ ਲਏ ਉਦਣ ਉਹ ਬੰਦੇ ਖਾਕ ਵਿੱਚ ਰੁਲ ਜਾਂਦੇ। ਮੈਂ ਇਹ ਕਈ ਵਾਰ ਦਰਬਾਰ ਸਾਹਿਬ ਤੋਂ ਲਾਈਵ ਤੋਂ ਬੇਨਤੀ ਕਹੀ, ਹਾਂ ਗੁਰੂ ਤੇ ਮਾਣ ਰੱਖ ਕੇ ਤੁਸੀਂ ਕਹਿ ਸਕਦੇ ਹੋ ਕਿ ਮੇਰੇ ਵੱਲ ਕੋਈ ਉਂਗਲ ਨਹੀਂ ਕਰ ਸਕਦਾ, ਗੁਰੂ ਤੇ ਮਾਣ ਰੱਖ ਕੇ ਕੋਈ ਕਹਿ ਸਕਦਾ ਮੇਰੇ ਆਚਰਣ ਵੱਲ ਕੋਈ ਉਂਗਲ ਨਹੀਂ ਕਰ ਸਕਦਾ? ਪਰ ਸਾਧ ਸੰਗਤ ਜਿਹੜੇ ਬੰਦਿਆਂ ਨੇ ਆਪਣੇ ਆਪ ਤੇ ਮਾਣ ਰੱਖ ਕੇ ਕਿਹਾ ਮੇਰੇ ਵੱਲ ਕੋਈ ਉਂਗਲ ਕਰਕੇ ਵਿਖਾਏ, ਮੇਰੇ ਚ ਕੋਈ ਨੁਕਸ ਕੱਢ ਕੇ ਵਿਖਾਏ,
ਮੇਰੇ ਚ ਕੋਈ ਕਮੀ ਕੱਢ ਕੇ ਵਿਖਾਏ। ਜਿੱਦਣ ਗੁਰੂ ਨੇ ਆਪਣਾ ਮਿਹਰ ਦਾ ਹੱਥ ਸਿਰ ਤੋਂ ਚੁੱਕ ਲਿਆ, ਦੁਨੀਆਂ ਦੀਆਂ ਸਾਰੀਆਂ ਉਂਗਲਾਂ ਬੰਦਿਆਂ ਵੱਲ ਹੋ ਗਈ, ਦੁਨੀਆਂ ਦੀਆਂ ਸਾਰੀਆਂ ਤੌਮਤਾਂ ਬੰਦਿਆਂ ਤੇ ਲੱਗ ਗਈ, ਦੁਨੀਆਂ ਦੇ ਸਾਰੇ ਕਰੈਕਟਰ ਲੈਸ ਦੇ ਜਿੰਨੇ ਔਗਣ ਸੀ ਉਹ ਬੰਦਿਆਂ ਉੱਤੇ ਲੱਗ ਗਏ। ਪਤਾ ਕਿਉਂ? ਗੁਰੂ ਨੇ ਆਪਣਾ ਮਿਹਰ ਦਾ ਹੱਥ ਸਿਰ ਤੋਂ ਚੁੱਕ ਲਿਆ। ਜਿੰਨੀ ਦੇਰ ਗੁਰੂ ਦਾ ਸਿੱਖ ਦੇ ਸਿਰ ਉੱਤੇ ਹੱਥ ਹੈ ਇਹ ਸੱਚ ਹੈ, ਉਨੀ ਦੇਰ ਵਾਕਿਆ ਕੋਈ ਕਿਸੇ ਵੱਲ ਉਂਗਲ ਨਹੀਂ ਕਰ ਸਕਦਾ ਸਿੱਖ ਵੱਲ। ਇਹਨੂੰ ਪਾਤਸ਼ਾਹ ਨੇ ਲਿਖ ਕੇ ਦਿੱਤਾ ਬਾਣੀ ਅੰਦਰ, ਕਹਿੰਦੇ ਗੁਰੂ ਤੇ ਮਾਣ ਰੱਖੀ ਜਾਂ ਲੱਖਾਂ ਬਾਹਾਂ ਵੀ ਤੇਰਾ ਕੁਝ ਨਹੀਂ ਵਿਗਾੜ ਸਕਦੀ। ਤੂੰ ਆਪਣੇ ਗੁਰੂ ਤੇ ਮਾਣ ਰੱਖ ਕੇ ਤੁਰੀ, ਲੱਖਾਂ ਬਾਹਾਂ ਤੇਰੇ ਅੰਗੇਸਤ ਖੜੀਆਂ ਹੋ ਜਾਣ ਤਾਂ ਵੀ ਤੇਰਾ ਕੁਝ ਵਿਗਾੜ ਨਹੀਂ ਸਕਦੀਆਂ, ਜੇ ਗੁਰੂ ਤੇਰੇ ਵੱਲ ਹੈ। ਪਰ ਸੱਜਣਾ ਮਾਣ ਨਾ ਕਰੀ, ਜੇ ਗੁਰੂ ਤੇਰੇ ਵੱਲ ਖਲੋ ਗਿਆ। ਫਿਰ ਪਾਤਸ਼ਾਹ ਨੇ ਬਚਨ ਕਹੇ।

0: ਪਿਆ ਕਿੱਜੇ, ਕਹਿੰਦੇ ਲੱਖਾਂ ਬਾਹਾਂ ਵੀ ਤੇਰਾ ਕੁਝ ਨਹੀਂ ਵਿਗਾੜ ਸਕਦਾ ਜੇ ਗੁਰੂ ਤੇਰੇ ਵੱਲ ਖੜੇ। ਪਰ ਗੁਰੂ ਉਹਦੇ ਵੱਲ ਖੜੇ ਜਿਹੜਾ ਸਿੱਖ ਸਭ ਕੁਝ ਕਰਕੇ ਮਨ ਵਿੱਚ ਹੈ ਸਤਿਗੁਰ ਕੈ ਪਾਸ ਤੇ ਸੇਵਕ ਕੈ ਕਾਰਜ ਰਾਸ, ਸੇਵਾ ਕਰਤ ਹੋਏ ਨਿਹ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਔਰ ਸਾਧ ਸੰਗਤ। ਫਿਰ ਸਿੱਖ ਨੇ ਜਿੱਥੋਂ ਗੁਣ ਮਿਲੇ ਉੱਥੋਂ ਗੁਣ ਸਿੱਖਣੇ, ਗੁਰਸਿੱਖੀ ਦੀ ਨਿਸ਼ਾਨੀ ਇਹ ਹੈ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇੱਕ ਸ਼ਬਦ ਹੈ, ਉਹ ਪਾਤਸ਼ਾਹ ਨੇ ਲਿਖਿਆ, ਰਾਗ ਸੂਹੀ ਸ਼ੰਤ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸ਼ਬਦ ਸ਼ੁਰੂ ਹੁੰਦਾ, ਗੁਣਾ ਕਾ ਹੋਵੇ ਵਾਸਲਾ ਕਢ ਵਾਸ ਲੀਜੈ, ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗੁਣ ਚੱਲੀਏ, ਪਹਿਰੇ ਪਾਟੰਬਰ ਕਰ ਅਡੰਬਰ, ਜਾਏ ਆਪਣਾ ਪਿੜ ਮੱਲੀਏ, ਜਿੱਥੇ ਜਾਏ ਵਹੀਏ ਭਲਾ ਕਹੀਏ, ਝੋਲ ਅੰਮ੍ਰਿਤ ਪੀਜੈ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲੀਜੈ। ਝੋਲ ਅੰਮ੍ਰਿਤ ਪੀਜੈ ਦਾ ਅਰਥ ਪਤਾ ਕੀ ਹੈ, ਦੁਨੀਆਂ ਵਿੱਚ ਸਾਰੀ ਦੁਨੀਆਂ ਪਰਫੈਕਟ ਨਹੀਂ ਹੈ, ਇਹ ਯਾਦ ਰੱਖਿਓ। ਸੰਸਾਰ ਵਿੱਚ ਸਾਰੇ ਲੋਕਾਂ ਵਿੱਚ ਗੁਣ ਨਹੀਂ ਹੈ ਔਰ ਸਾਰੇ ਲੋਕਾਂ ਵਿੱਚ ਔਗਣ ਨਹੀਂ ਹੈ, ਇਹ ਸੰਸਾਰ ਗੁਣਾਂ ਤੇ ਔਗਣਾਂ ਦਾ ਸੁਮੇਲ ਹੈ। ਇਹ ਦੁਨੀਆਂ ਵਿੱਚ ਸਾਰੇ ਮੰਦੇ ਲੋਕ ਨਹੀਂ ਤੇ ਸਾਰੇ ਚੰਗੇ ਵੀ ਨਹੀਂ ਹੈ। ਪਾਤਸ਼ਾਹ ਨੇ ਕਿਹਾ ਗੁਰਸਿੱਖੀ ਦੀ ਨਿਸ਼ਾਨੀ ਹੈ ਭਾਈ, ਉਹ ਝੋਲ ਅੰਮ੍ਰਿਤ ਬੀਜੇ ਦਾ ਅਰਥ ਹੈ, ਜਦੋਂ ਆਪਾਂ ਖੇਤਾਂ ਵਿੱਚ ਜਿੱਥੇ ਚਬੱਚਾ ਹੁੰਦਾ ਨਾ ਮੋਟਰ ਦਾ ਟਿਊਬਵੈਲ ਦਾ, ਉੱਥੇ ਥੋੜਾ ਜਿਹਾ ਜੇ ਤੇ ਪੱਕਾ ਬਣਾਇਆ ਹੋਵੇ ਚਲਾ ਉਹਦੇ ਵਿੱਚ ਪਾਣੀ ਰਹਿੰਦਾ, ਜੇ ਪੱਕਾ ਨਾ ਹੋਵੇ ਤੇ ਕਿਸਾਨ 10-20-25 ਟੱਕ ਲਾ ਕੇ ਨਾ ਕਈ ਦੇ ਉਹ ਪੁੱਟ ਕੇ ਟੋਆ ਬਣਾਇਆ ਹੁੰਦਾ, ਉਹਦੇ ਵਿੱਚ ਪਾਣੀ ਖੜਾ ਰਹਿੰਦਾ ਥੋੜੀ ਦੇਰ। ਜਿੱਥੇ ਮੋਟਰ ਦੀ ਟਿਊਬਵੈਲ ਦੀ ਧਾਰ ਪੈਂਦੀ ਉਹ ਡੂੰਘੀ ਜਗ੍ਹਾ ਪਾਣੀ ਖੜਾ ਹੁੰਦਾ, ਉੱਥੋਂ ਖੇਤਾਂ ਨੂੰ ਲੱਗਦਾ। ਅੱਛਾ, ਜਦੋਂ ਟਿਊਬਵੈਲ ਬੰਦ ਕਰ ਦਿਓ 5-10 ਦਿਨ ਤੁਸੀਂ ਮੋਟਰ ਟਿਊਬਵੈਲ ਨਾ ਚਲਾਓ, ਉਹ ਜਿਹੜਾ ਪਾਣੀ ਖੜਾ ਹੁੰਦਾ ਉਹਦੇ ਉੱਤੇ ਹਰੇ ਰੰਗ ਦੀ ਕਾਈ ਜੰਮ ਜਾਂਦੀ ਹੈ, ਹਰੇ ਰੰਗ ਉੱਪਰੋਂ ਹਰੇ ਰੰਗ ਦੀ ਕਾਈ ਜੰਮੀ ਹੋਈ ਹੈ। ਥੋੜੇ ਦਿਨਾਂ ਬਾਅਦ ਜਾਓ ਉਹ ਹੱਥ ਨਾਲ ਹਰੇ ਰੰਗ ਦੀ ਕਾਈ ਪਰਾਂ ਹਟਾ ਦਿਓ, ਥੱਲਿਓਂ ਪਾਣੀ ਬਿਲਕੁਲ ਸਾਫ਼ ਸ਼ੁੱਧ ਸਾਫ਼ ਨਜ਼ਰ ਆਏਗਾ, ਉੱਪਰ ਹਰੇ ਰੰਗ ਦੀ ਕਾਈ ਜੰਮ ਗਈ ਹੈ, ਥੱਲੇ ਪਾਣੀ ਬਿਲਕੁਲ ਸਾਫ਼ ਹੈ, ਉਹਨੂੰ ਹੱਥ ਨਾਲ ਪਰਾਂ ਕਰਕੇ ਉਹ ਪਾਣੀ ਵਰਤੋਂ ਵਿੱਚ ਲਿਆਂਦਾ ਜਾ ਸਕਦਾ। ਏਦਾਂ ਪਾਤਸ਼ਾਹ ਨੇ ਕਿਹਾ ਝੋਲ ਅੰਮ੍ਰਿਤ ਪੀਜੈ, ਦੁਨੀਆਂ ਵਿੱਚ ਔਗਣ ਬਹੁਤ ਨੇ, ਇਹਨਾਂ ਨੂੰ ਪਰਾਂ ਕਰਕੇ ਗੁਣ ਕੱਢ ਲਈ, ਤੂੰ ਔਗਣਾਂ ਤੋਂ ਪੀ ਲੈ। ਲੋਕਾਂ ਵਿੱਚ ਔਗਣ ਬਹੁਤ ਹੋਣਗੇ ਭਾਈ, ਝੋਲ ਅੰਮ੍ਰਿਤ ਪੀਜੇ ਦਾ ਅਰਥ ਹੈ ਔਗਣ ਪਰੇ ਕਰਕੇ ਗੁਣ ਸਿੱਖ, ਜਿਹਦੇ ਵਿੱਚ ਗੁਣ ਹੈ ਉਹ ਗੁਣ ਸਿੱਖ ਲਈ, ਇੱਕ ਦਿਨ ਤੂੰ ਗੁਣਵਾਨ ਬਣ ਜਾਏਗਾ। ਜਿੱਦਣ ਤੇਰੇ ਵਿੱਚ ਗੁਣ ਵਸ ਗਏ ਉਦਣ ਤੇਰੀ ਗੁਣ ਨਿਧਾਨ ਰੱਬ ਨਾਲ ਬਣ ਜਾਏਗੀ, ਗੁਣ ਨਿਧਾਨ ਦੇ ਘਰ ਪ੍ਰਵਾਨ ਹੋਣ ਲਈ ਗੁਣਵਾਨ ਬਣਨਾ ਪੈਣਾ, ਉਹ ਗੁਣ ਸਿੱਖਣ ਵਾਸਤੇ ਬਿਰਤੀ ਗੁਰੂ ਕੋਲੋਂ ਸਿੱਖਣੀ ਪਏਗੀ, ਔਗਣਾਂ ਨੂੰ ਛੱਡ ਕੇ ਗੁਣ ਸਿੱਖ। ਇਹਨੂੰ ਮਹਾਰਾਜ ਕਹਿੰਦੇ ਜਿੱਥੇ ਜਾਏ ਵਹੀ ਹੈ ਭਲਾ ਕਹੀ ਹੈ, ਭਾਈ ਜਿੱਥੇ ਜਾ ਕੇ ਬੈਠੋ ਉੱਥੇ ਭਲੀ ਗੱਲ ਕਰੋ, ਤੁਸੀਂ ਭਲੀ ਗੱਲ ਸ਼ੁਰੂ ਕਰੋਗੇ ਮੋਹਰਿਓਂ ਭਲੀ ਗੱਲ ਆਏਗੀ, ਤੁਸੀਂ ਮਾੜੀ ਗੱਲ ਸ਼ੁਰੂ ਕਰੋਗੇ ਉਹਨੇ ਦੂਜੇ ਕੋਲ 20 ਪਈਆਂ ਹੁੰਦੀਆਂ ਉਹ ਸ਼ੁਰੂ ਕਰ ਲੈਂਦਾ ਆਪਣੀ। ਫਿਰ ਜਿਹੜਾ ਬੰਦਾ ਜਿਹੜੀ ਗੱਲ ਸ਼ੁਰੂ ਕਰ ਲਏ ਉੱਦਾਂ ਦੀਆਂ ਗੱਲਾਂ ਚੱਲ ਪੈਂਦੀਆਂ ਸਭਾ ਵਿੱਚ। ਜਿਹੜੀ ਗੱਲ ਤੁਸੀਂ ਸ਼ੁਰੂ ਕਰਦੇ ਹੋ ਸਾਹਮਣੇ ਖਲੋਤੇ 2-4-5 ਬੰਦਿਆਂ ਦੇ ਦਿਮਾਗ ਵਿੱਚ ਉਹਦੇ ਨਾਲ ਰਿਲੇਟਡ ਗੱਲਾਂ ਚੱਲ ਪੈਣਗੀਆਂ, ਜਿੱਦਾਂ ਦੀ ਤੁਸੀਂ ਗੱਲ ਕਰ ਰਹੇ ਹੋ ਸਾਹਮਣੇ ਵਾਲੇ ਦੇ ਦਿਮਾਗ ਵਿੱਚ ਉਹਦੇ ਨਾਲ ਰਿਲੇਟਡ ਗੱਲ ਚੱਲ ਰਹੀ ਹੋਏਗੀ, ਤੁਹਾਡੀ ਬੰਦ ਹੋਏਗੀ, ਉਹਨੇ ਗੱਲ ਸ਼ੁਰੂ ਕਰ ਦੇਣੀ। ਅੱਛਾ, ਜੇ ਭਲੀ ਗੱਲ ਕਰੋਗੇ ਸਾਹਮਣੇ ਵੀ ਭਲੀ ਗੱਲ ਹੋਏਗੀ। ਇਹਨੂੰ ਫਿਰ ਮਹਾਰਾਜ ਨੇ ਕਿਹਾ ਜਿੱਥੇ ਜਾਏ ਵਹੀ ਹੈ ਭਲਾ ਕਹੀ, ਝੋਲ ਅੰਮ੍ਰਿਤ ਪੀਜੈ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲੀਜੈ। ਭਾਈ ਤੂੰ ਗੁਣ ਸਿੱਖ ਲਈ, ਔਗਣਾਂ ਵੱਲ ਧਿਆਨ ਨਾ ਦੇ। ਭਾਈ ਗੁਰਦਾਸ ਸਾਹਿਬ ਜੀ ਨੇ ਉਦਾਹਰਨ ਬਹੁਤ ਪਿਆਰੀ ਦਿੱਤੀ, ਕਹਿੰਦੇ ਮੋਰ ਦੇ ਖੰਭ ਬੜੇ ਸੋਹਣੇ ਨੇ, ਮੋਰ ਦੀ ਕਲਗੀ ਬੜੀ ਸੋਹਣੀ ਹੈ, ਮੋਰ ਦੀ ਆਵਾਜ਼ ਬੜੀ ਸੋਹਣੀ ਹੈ, ਮੋਰ ਦੀ ਚੁੰਝ ਬੜੀ ਸੋਹਣੀ ਹੈ, ਮੋਰ ਦੇ ਖੰਭਾਂ ਦਾ ਰੰਗ ਬੜਾ ਸੋਹਣਾ, ਪਰ ਇੱਕ ਔਗਣ ਹੈ ਮੋਰ ਦੇ ਪੈਰ ਬੜੇ ਭੈੜੇ ਨੇ, ਸੱਜਣਾ ਤੂੰ ਪੈਰਾਂ ਤੋਂ ਕੀ ਲੈਣਾ, ਤੂੰ ਗੁਣ ਵੇਖੀ ਉਹਦੇ। ਇੱਕੋ ਹੀ ਔਗਣ ਹੈ, ਜੇ ਕੋਈ ਮੋਰ ਦੇ ਪੈਰਾਂ ਵੱਲ ਵੇਖ ਕੇ ਉਹਦੇ ਸਾਰੇ ਗੁਣਾਂ ਨੂੰ ਰੱਦ ਕਰਦੇ, ਉਹਦੇ ਖੰਭ ਵੇ ਕਿੰਨੇ ਰੰਗਾਂ ਨਾਲ ਭਰੇ ਹੋਏ ਨੇ, ਕਿੰਨੇ ਸੋਹਣੇ ਨੇ ਰੰਗ ਵਾਲੇ ਖੰਭ ਉਹਦੇ, ਉਹਦੇ ਬੋਲ ਕਿੰਨੇ ਸੋਹਣੇ ਨੇ, ਉਹਦੀ ਕਲਗੀ ਕਿੰਨੀ ਸੋਹਣੀ ਹੈ, ਉਹ ਮੋਰ ਦੀਆਂ ਅੱਖਾਂ ਵੇਖ ਕਿੰਨੀਆਂ ਸੋਹਣੀਆਂ ਨੇ, ਤੂੰ ਉਹਦੇ ਪੈਰਾਂ ਤੋਂ ਕੀ ਲੈਣਾ, ਹਾਂ ਉਹਦੇ ਪੈਰ ਜ਼ਰੂਰ ਮਾੜੇ ਨੇ, ਪਰ ਪੈਰਾਂ ਵੱਲ ਵੇਖ ਕੇ ਉਹਦੀ ਨਿੰਦਿਆ ਨਾ ਕਰੀ। ਫਿਰ ਅਗਲੀ ਉਦਾਹਰਣ ਦਿੱਤੀ, ਕਹਿੰਦੇ ਅੰਬ ਦੇ ਦਰਖਤ ਦੀ ਛਾਂ ਬੜੀ ਸੋਹਣੀ ਹੈ, ਅੰਬ ਦਾ ਫਲ ਬੜਾ ਮਿੱਠਾ ਹੈ। ਦਰਖਤ ਦੀ ਛਾਂ ਬੜੀ ਸੰਘਣੀ ਹੁੰਦੀ ਹੈ, ਅੰਬ ਦਾ ਫਲ ਬੜਾ ਮਿੱਠਾ ਹੁੰਦਾ, ਅੰਬ ਦਾ ਫਲ ਗੁਣਕਾਰੀ ਹੈ, ਉਹਨੂੰ ਬਾਣੀ ਦੇ ਅੰਦਰ ਅੰਮ੍ਰਿਤ ਫਲ ਕਿਹਾ। ਕਹਿੰਦੇ ਕੋਈ ਔਗਣ ਹੈ, ਉਹ ਪਤਾ ਕੀ, ਅੰਬ ਦੀ ਗਿਟਕ ਬੜੀ ਕੌੜੀ ਹੈ, ਕਹਿੰਦੇ ਤੂੰ ਉਹਦੇ ਤੋਂ ਕੀ ਲੈਣਾ, ਉਹਦੇ ਗੁਣ ਵੇਖਿਆ ਕਰ। ਇਹਦਾ ਮਤਲਬ ਹਰ ਬੰਦੇ ਵਿੱਚ ਜੇ ਗੁਣ ਹੈ, ਇੱਕ ਅੱਧਾ ਔਗਣ ਵੀ ਹੋਏਗਾ, ਜੇ ਔਗਣਾਂ ਵੱਲ ਧਿਆਨ ਦਿਓਗੇ ਨਾ ਫਿਰ ਗੁਣ ਨਹੀਂ ਸਿੱਖ ਸਕੋਗੇ। ਗੁਰਸਿੱਖ ਨੂੰ ਹੁਕਮ ਇੱਕੋ ਹੀ ਹੈ, ਗੁਣਾਂ ਕਾ ਹੋਵੇ ਵਾਸਲਾ ਕੱਢ ਵਾਸ ਲੀਜੇ। ਤੂੰ ਗੁਣ ਸਿੱਖਣੇ ਨੇ, ਇੱਕ ਦਿਨ ਗੁਰੂ ਦੇ ਘਰ ਵਿੱਚ ਪ੍ਰਵਾਨ ਹੋ ਜਾਏਗਾ, ਔਗਣਾਂ ਵੱਲ ਧਿਆਨ ਨਾ ਦੇਈ। ਫਿਰ ਭਾਈ ਗੁਰਦਾਸ ਸਾਹਿਬ ਨੇ ਉਦਾਹਰਨ ਦਿੱਤੀ, ਕਹਿੰਦੇ ਗੁਲਾਬ ਦਾ ਫੁੱਲ ਬੜਾ ਸੋਹਣਾ, ਗੁਲਾਬ ਦੇ ਫੁੱਲ ਦੀ ਖੁਸ਼ਬੂ ਬੜੀ ਸੋਹਣੀ ਹੈ, ਪੰਖੜੀਆਂ ਬੜੀਆਂ ਸੋਹਣੀਆਂ ਨੇ, ਉਹ ਗੁਲਾਬ ਦਾ ਜਲ ਬਣਦਾ, ਗੁਲਾਬ ਦਾ ਸੰਦਲ ਮਹਿੰਦਾ ਮਹਿੰਗਾ ਵਿਕਦਾ, ਇੰਨੇ ਗੁਣ ਗੁਲਾਬ ਦੇ ਫੁੱਲ ਵਿੱਚ ਨੇ। ਪਰ ਇੱਕ ਔਗਣ ਹੈ, ਜਿੱਥੇ ਗੁਲਾਬ ਦਾ ਫੁੱਲ ਲੱਗਾ ਉੱਥੇ ਨਾਲ ਕੰਡਾ ਲੱਗਾ ਹੋਇਆ, ਕਹਿੰਦੇ ਤੂੰ ਕੰਡਿਆਂ ਵੱਲ ਨਾ ਵੇਖੀ, ਤੂੰ ਗੁਣ ਵੇਖੀ। ਏਦਾਂ ਜਿੱਥੋਂ ਕਿਤੋਂ ਗੁਣ ਮਿਲੇ ਉਹ ਗੁਰੂ ਦਾ ਗਿਆਨ ਸਿੱਖ ਲੈਣਾ ਚਾਹੀਦਾ, ਔਗਣਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ। ਸਾਧ ਸੰਗਤ ਮਾਫ ਕਰਿਓ, ਅਸੀਂ ਗੁਰਦੁਆਰੇ ਆ ਕੇ ਵੀ ਔਗਣ ਵੇਖੀਦੇ ਨੇ, ਫਿਰ ਦੱਸੋ ਕੌਣ ਸਾਨੂੰ ਪਾਰ ਲਗਾਵੇ। ਗੁਰਦੁਆਰੇ ਆ ਕੇ ਵੀ ਜੇ ਕੋਈ ਮਾੜੇ ਬੰਦੇ ਦਿਸ ਰਹੇ ਨੇ, ਇਹਦੇ ਵਿੱਚ ਕਸੂਰ ਹੁਣ ਗੁਰੂ ਦਾ ਨਹੀਂ ਹੈ, ਸਾਡੇ ਵੇਖਣ ਦਾ ਕਸੂਰ ਹੈ। ਤੂੰ ਚੰਗਿਆਂ ਵੱਲ ਧਿਆਨ ਦੇ, ਜੇ ਜਾ ਕੇ ਗੁਰੂ ਦੇ ਲੰਗਰ ਵਿੱਚ ਕਮੀਆਂ ਕੱਢਣੀਆਂ ਨੇ, ਜੇ ਔਗਣ ਕੱਢਣੇ ਨੇ, ਫਿਰ ਭਾਈ ਤੈਨੂੰ ਔਗਣ ਤਾਂ ਬਹੁਤ ਦਿਸ ਜਾਣਗੇ, ਪਰ ਯਾਦ ਰੱਖੀ ਆਲੇ ਦੁਆਲੇ ਬਹੁਤ ਔਗਣ ਹੋ ਸਕਦੇ ਨੇ। ਜਿਹਨੂੰ ਤੂੰ ਮੱਥਾ ਟੇਕਣ ਆਇਆ, ਗੁਣ ਨਿਧਾਨ ਗੁਰੂ ਗ੍ਰੰਥ ਸਾਹਿਬ ਗੁਣਾਂ ਦਾ ਖਜ਼ਾਨਾ, ਤੇਰੇ ਗੁਰੂ ਵਿੱਚ ਕੋਈ ਕਮੀ ਨਹੀਂ ਹੈ, ਤੂੰ ਬੰਦਿਆਂ ਦੀਆਂ ਕਮੀਆਂ ਤੋਂ ਕੀ ਲੈਣਾ। ਜਿਹੜੇ ਗੁਰੂ ਨੂੰ ਮੱਥਾ ਟੇਕਣ ਆਇਆ ਉਹ ਪੂਰਾ ਹੈ, ਤੂੰ ਬੰਦਿਆਂ ਤੋਂ ਕੀ ਲੈਣਾ। ਤੇਰਾ ਧਿਆਨ ਆਪਣੇ ਗੁਰੂ ਵੱਲ ਹੋਣਾ ਚਾਹੀਦਾ। ਭਾਈ ਗੁਰਦਾਸ ਸਾਹਿਬ ਦੇ ਬਚਨ ਬੜੇ ਪਿਆਰੇ ਨੇ, ਸੁਣਿਓ। ਉਹਨਾਂ ਕਵਿਤਾ ਇੱਥੋਂ ਸ਼ੁਰੂ ਕੀਤਾ, ਜੈਸ ਨੈਣ ਬੈਣ ਪੰਖ ਸੁੰਦਰ ਸਰ ਵੰਗ ਮੋਰ। ਕਹਿੰਦੇ ਅੱਖਾਂ ਬੜੀਆਂ ਸੋਹਣੀਆਂ ਮੋਰ ਦੀਆਂ, ਕਲਗੀ ਸੋਹਣੀ ਹੈ, ਖੰਭਾਂ ਦੇ ਰੰਗ ਸੋਹਣੇ ਨੇ, ਮੋਰ ਬੋਲਦਾ ਬਹੁਤ ਵਧੀਆ ਹੈ, ਇੱਕੋ ਹੀ ਔਗਣ ਹੈ। ਤਾਂ ਕਿ ਪੱਗ ਔਰ ਦੇਖ ਦੋਖ ਨਾ ਵਿਚਾਰੀ ਹੈ, ਉਹਦੇ ਪੈਰਾਂ ਵੱਲ ਵੇਖ ਕੇ ਔਗਣ ਨਾ ਵਿਚਾਰ। ਤਾਂ ਕਿ ਪੱਗ ਦੇਖ ਦੋਖ ਦੋਖ ਨਾ ਵਿਚਾਰੀ ਹੈ, ਸੰਦਲ ਸੁਗੰਧ ਅਤ ਕੋਮਲ ਕਮਲ ਜੈਸੇ। ਕਹਿੰਦੇ ਕਿੰਨਾ ਸੋਹਣਾ ਬੂਟਾ ਹੈ ਭਾਈ, ਗੁਲਾਬ ਦਾ ਫੁੱਲ ਕਿੰਨਾ ਸੋਹਣਾ, ਪਰ ਇੱਕ ਔਗਣ ਹੈ। ਕੰਟਕ ਬਿਲੋਕ ਨਾ ਔਗਣ ਰਤਾਰੀ ਹੈ, ਕੰਡਾ ਵੇਖ ਕੇ ਉਹਦੇ ਔਗਣਾਂ ਦੀ ਗੱਲ ਨਾ ਕਰ, ਉਹਦੇ ਗੁਣਾਂ ਵੱਲ ਧਿਆਨ ਦੇ, ਉਹਦੇ ਔਗਣ ਵੱਲ ਧਿਆਨ ਨਾ ਦੇ। ਭਾਈ ਗੁਰਦਾਸ ਜੀ ਨੇ ਬਚਨ ਲਿਖਿਆ, ਕਹਿੰਦੇ ਸੰਦਲ ਸੁਗੰਧ ਅਤ ਕੋਮਲ ਕਮਲ ਜੈਸੇ, ਕੰਟਕ ਬਿਲੋਕ ਨਾ ਔਗਣ ਰਤਾਰੀ ਹੈ, ਜੈਸੇ ਅੰਮ੍ਰਿਤ ਫਲ ਮਿਸਟ ਗੁਨਾਦ ਸਵਾਦ। ਕਹਿੰਦੇ ਦੇਖੋ ਅੰਬ ਦਾ ਫਲ ਕਿੰਨਾ ਮਿੱਠਾ, ਦਰਖਤ ਦੀ ਛਾਂ ਕਿੰਨੀ ਸੰਘਣੀ ਹੈ, ਲੱਕੜ ਕਿੰਨੀ ਪੱਕੀ ਹੈ, ਉਹ ਇੰਨੇ ਗੁਣ, ਇੱਕੋ ਹੀ ਔਗਣ ਹੈ। ਤਾਂ ਕਿ ਬੀਜ ਕਰਵਾਈ ਕੇ ਬੁਰਾਈ ਨਾ ਵਿਚਾਰੀ ਹੈ। ਕਹਿੰਦੇ ਜੇ ਉਹਦੀ ਗਿਟਕ ਕੌੜੀ ਹੈ, ਤੂੰ ਗਿਟਕ ਤੋਂ ਕੀ ਲੈਣੇ, ਤੂੰ ਬੀਜ ਤੋਂ ਕੀ ਲੈਣੇ, ਤੂੰ ਉਹਦੇ ਗੁਣ ਵੇਖਿਆ ਕਰ। ਆਖਰੀ ਗੱਲ ਫਿਰ, ਤੈਸੇ ਗੁਰ ਗਿਆਨ ਦਾਨ ਸਭ ਹੂੰ ਸੇ ਮੰਗ ਲੀਜੈ, ਬੰਦਨਾ ਸਕਲ ਭੂਤ ਨਿੰਦਾ ਨਾ ਤਕਾਰੀ ਹੈ। ਕਹਿੰਦੇ ਏਦਾਂ ਗੁਰੂ ਦਾ ਗਿਆਨ ਜਿੱਥੋਂ ਮਿਲਦਾ ਮੰਗ ਲੈਣਾ ਚਾਹੀਦਾ, ਭਾਵੇਂ ਤੈਨੂੰ ਬੰਦਨਾ ਨਮਸਕਾਰ ਕਰਕੇ ਮੰਗਣਾ ਪਵੇ, ਉਹ ਜਿੱਥੋਂ ਗੁਰੂ ਦਾ ਗਿਆਨ ਮਿਲਦਾ ਹੱਥ ਜੋੜ ਕੇ ਲੈ ਲਈਦਾ, ਔਗਣਾਂ ਦੀ ਗੱਲ ਨਹੀਂ ਕਰੀਦੀ, ਔਗਣ ਬਹੁਤ ਹੈ ਦੁਨੀਆਂ 'ਚ। ਫਿਰ ਤੁਸੀਂ ਕਹੋਗੇ ਵੀ ਔਗਣ ਦੀ ਗੱਲ ਨਹੀਂ ਕਰਨੀ ਚਾਹੀਦੀ। ਕਈ ਬੰਦੇ ਸਾਨੂੰ ਸਵਾਲ ਕਰਦੇ, ਕਹਿੰਦੇ ਫਿਰ ਮਾੜਿਆਂ ਨੂੰ ਮਾੜੇ ਰਹਿਣ ਦੇਣਾ ਚਾਹੀਦਾ, ਫਿਰ ਮਾੜੇ ਬੰਦੇ ਦੀ ਗੱਲ ਨਹੀਂ ਕਰਨੀ ਚਾਹੀਦੀ। ਹਾਂ, ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ ਭਾਈ ਔਗਣਾਂ ਦੀ ਗੱਲ ਕਰਨੀ ਚਾਹੀਦੀ। ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ ਔਗਣਾਂ ਦੀ ਗੱਲ ਕਰਨੀ ਚਾਹੀਦੀ ਹੈ, ਹਰ ਸਿੱਖ ਨੂੰ ਔਗਣਾਂ ਦੀ ਗੱਲ ਕਰਨੀ ਚਾਹੀਦੀ ਹੈ। ਜਦੋਂ ਤੁਸੀਂ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਹੁਕਮਨਾਮਾ ਸਰਵਣ ਕਰੋਗੇ ਨਾ, ਜਦੋਂ ਵੀ ਪ੍ਰਕਾਸ਼ ਹੁੰਦਾ ਅੰਮ੍ਰਿਤ ਵੇਲੇ, ਉਦੋਂ ਵੇਖਿਓ ਸਵਈਏ ਪੜ੍ਹਨ ਵਾਲੇ ਵੱਖਰੇ ਵੱਖਰੇ ਸਵਈਏ ਪੜ੍ਹਨਗੇ, ਸਵਈਏ ਮਹੱਲੇ ਤੀਜੇ ਕੇ, ਸਵਈਏ ਮਹੱਲੇ ਚੌਥੇ ਕੇ, ਉਹਦੇ ਵਿੱਚੋਂ ਇੱਕ ਇੱਕ ਦੋ ਦੋ ਸਵਈਏ ਪੜ੍ਹਨਗੇ, ਕਿਉਂਕਿ ਉਹ ਪੈਸਕਾਰ ਨੇ ਮਹਾਰਾਜ ਦੇ। ਜਦੋਂ ਹੁਕਮਨਾਮਾ ਪੜ੍ਹਿਆ ਜਾਣੇ, ਉਦੋਂ ਹੁਕਮਨਾਮਾ ਸਹਿਬ ਲੈਣ ਤੋਂ ਪਹਿਲਾਂ ਜਿਹੜੇ ਸਿੰਘ ਸਾਹਿਬ ਪ੍ਰਕਾਸ਼ ਕਰਕੇ ਹੁਕਮਨਾਮਾ ਲੈਣਗੇ, ਉਦੋਂ ਆਹ ਪੰਕਤੀ ਆ ਸਵਈਆ ਗੁਰੂ ਰਾਮਦਾਸ ਮਹਾਰਾਜ ਦਾ ਜ਼ਰੂਰ ਪੜ੍ਹਨਗੇ, ਉਹਦੇ ਵਿੱਚ ਸਿੱਧਾ ਸੰਦੇਸ਼ ਹੈ ਉਹ ਸਿੱਖਾ ਔਗਣਾਂ ਦੀ ਗੱਲ ਕਰਨੀ ਚਾਹੀਦੀ ਹੈ, ਔਗਣਾਂ ਦੀ ਗੱਲ ਹਰ ਸਿੱਖ ਨੂੰ ਕਰਨੀ ਚਾਹੀਦੀ ਹੈ, ਪਰ ਕਿਸੇ ਦੂਜਿਆਂ ਦੇ ਔਗਣਾਂ ਦੀ ਗੱਲ ਨਾ ਕਰ। ਜਦੋਂ ਔਗਣ ਦੀ ਗੱਲ ਕਰਨੀ ਫਿਰ ਪਤਾ ਕੀ ਕਹਿ, ਹਮ ਅਵਗਣ ਭਰੇ ਇੱਕ ਗੁਣ ਨਾਹੀ। ਕਿਸੇ ਦੇ ਔਗਣਾਂ ਦੀ ਗੱਲ ਥੋੜੀ ਕਰਨੀ, ਔਗਣਾਂ ਦੀ ਗੱਲ ਕਰ, ਆਪਣਿਆਂ ਦੀ ਕਰ। ਬਸ ਇੱਕ ਮਿੰਟ ਲਈ ਧਿਆਨ ਧਰੀ, ਆਪੇ ਹੀ ਅੰਦਰੋਂ ਆਵਾਜ਼ ਨਿਕਲੇਗੀ, ਹਮ ਅਵਗਣ ਭਰੇ ਇੱਕ ਗੁਣ ਨਾਹੀ, ਪੜੋ ਅੰਮ੍ਰਿਤ ਛਾੜ ਵਿਖੇ ਵਿਖ। ਜਦੋਂ ਇਹ ਅਰਦਾਸ ਕਰਾਂਗੇ ਫਿਰ ਸਾਧ ਸੰਗਤ ਗੁਰੂ ਤੁਹਾਡੇ ਅੰਦਰੋਂ ਬੋਲੇਗਾ, ਆਵਾਜ਼ ਦੇ ਕੇ ਗੁਰੂ ਕਹੇਗਾ, ਉਹ ਭੁੱਲੇ ਮਨਾ, ਅੱਜ ਜੋ ਹੋ ਗਿਆ ਕੱਲ ਕਪਟ ਨਾ ਕਰੀ, ਅੱਜ ਜੋ ਹੋ ਗਿਆ ਕੱਲ ਕਪਟ ਨਾ ਕਰੀ, ਕੱਲ ਕਪਟ ਨਾ ਕਰੀ। ਪਤਾ ਕਿਉਂ? ਜੋ ਤੂੰ ਕਰ ਰਿਹਾ ਲਿਖਤ ਤੈਨੂੰ ਹੀ ਦੇਣਾ ਪੈਣਾ, ਤੇਰੇ ਤੋਂ ਪੁੱਛਿਆ ਜਾਣਾ। ਜਦੋਂ ਆਪਣੇ ਔਗਣਾਂ ਦੀ ਵਿਚਾਰ ਕਰਾਂਗੇ ਨਾ, ਕਿਸੇ ਦੇ ਔਗਣਾਂ ਦੀ ਨਹੀਂ, ਆਪਣੇ ਔਗਣਾਂ ਦੀ, ਫਿਰ ਅੰਦਰੋਂ ਆਵਾਜ਼ ਆਏਗੀ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੀਰਾ ਤੇਰੇ ਜੀ ਪਹਿਲੀ ਜੈ। ਜਦੋਂ ਸਾਧ ਸੰਗਤ ਗੁਣਾਂ ਦੀ ਗੱਲ ਕਰਨ, ਔਗਣ ਆਪਣਿਆਂ ਦੀ ਗੱਲ ਕਰਨ, ਫਿਰ ਤੁਹਾਨੂੰ ਗੁਣਵਾਨ ਬੰਦੇ ਮਿਲਣਗੇ ਦੁਨੀਆਂ ਚ। ਬਹੁਤ ਕਹਾਵਤਾਂ ਤੁਸੀਂ ਬਚਪਨ ਵਿੱਚ ਸੁਣੀਆਂ ਹੋਣਗੀਆਂ, ਜਿੱਥੇ ਚਾਹ ਉੱਥੇ ਰਾਹ। ਜਿਹੋ ਜੇ ਅੰਦਰ ਚਾਹਨਾ ਪੈਦਾ ਹੋਏਗੀ, ਉਦਾਂ ਦੇ ਰਾਹ ਮਿਲਣਗੇ। ਜੇ ਗੁਣਾਂ ਦੀ ਗੱਲ ਕਰਾਂਗੇ ਗੁਣਵਾਨ ਮਿਲਣਗੇ, ਔਗਣਾਂ ਦੀ ਗੱਲ ਕਰੋਗੇ ਔਗਣਾਂ ਵਾਲੇ ਦਿਸਣੇ ਸ਼ੁਰੂ ਹੋਣਗੇ। ਇਹਦੇ ਉੱਤੇ ਸਾਧ ਸੰਗਤ ਜਿਹੜੀ ਖਗੋਲ ਤੇ ਭੂਗੋਲ ਵਿਗਿਆਨ ਹੈ ਨਾ, ਵਿਗਿਆਨ ਨੇ ਤਰੱਕੀ ਕਰਕੇ ਇੱਕ ਟੈਲੀਪੈਥੀ ਲੱਭੀ ਹੈ, ਜਿਹੜੀ ਚੀਜ਼ ਨੂੰ ਤੁਸੀਂ ਜ਼ਿਆਦਾ ਵਿਚਾਰ ਕਰੋਗੇ ਤੁਹਾਨੂੰ ਉਹ ਦਿਸਣਗੇ। ਰਾਹ ਜਾਂਦੇ ਆ ਤੁਹਾਡੇ ਮਨ ਵਿੱਚ ਆਵੇ ਵੀ ਲਾਲ ਰੰਗ ਦੀ ਗੱਡੀ ਵੇਖਣੀ ਹੈ, ਤੁਹਾਨੂੰ ਲਾਲ ਰੰਗ ਦੀਆਂ ਗੱਡੀਆਂ ਦਿਸਣਗੀਆਂ। ਜੋ ਮਨ ਵਿੱਚ ਤੁਸੀਂ ਵਿਚਾਰ ਕਰ ਲਈ ਨਾ, ਮਨ ਲੱਭਣ ਲੱਗ ਪਏ, ਤੁਹਾਨੂੰ ਉਹ ਚੀਜ਼ਾਂ ਲੱਭਣਗੀਆਂ। ਔਗਣਾਂ ਦੀ ਗੱਲ ਕਰੋਗੇ ਔਗਣ ਦਿਸਣਗੇ, ਗੁਣਾਂ ਦੀ ਗੱਲ ਕਰੋਗੇ ਗੁਣ ਦਿਸਣੇ ਸ਼ੁਰੂ ਹੋਣਗੇ। ਜਿਹਨੇ ਗੁਣ ਸਿੱਖਣੇ ਉਹਨੇ ਰਾਹ ਜਾਂਦੇ ਸ਼ਰਾਬੀ ਤੋਂ ਵੀ ਸਿੱਖ ਲੈਣੇ, ਜਿਹਨੇ ਗੁਣ ਨਹੀਂ ਸਿੱਖਣਾ ਮਾਫ ਕਰਿਓ, ਉਹਨੂੰ ਕਿਸੇ ਸੰਤ ਕੋਲ ਵੀ ਛੱਡ ਦਿਓ, ਗੁਣ ਨਹੀਂ ਸਿੱਖ ਸਕਦਾ, ਕਿਉਂਕਿ ਉਹਦਾ ਧਿਆਨ ਔਗਣਾਂ ਵੱਲ ਰਹਿਣਾ। ਜਿਹਨੇ ਗੁਣ ਸਿੱਖਣੇ ਉਹਨੇ ਰਾਹ ਜਾਂਦੇ ਇੱਕ ਮਾਮੂਲੀ ਜਿਹੇ ਬੰਦੇ ਵਿੱਚੋਂ ਸਿੱਖ ਜਾਣੇ, ਜਿਹਨੇ ਗੁਣ ਨਹੀਂ ਸਿੱਖਣਾ ਉਹਨੂੰ ਕਿਸੇ ਸਾਧ ਕੋਲ ਵੀ ਛੱਡ ਦਿਓ, ਸੰਤ ਕੋਲ ਛੱਡ ਦਿਓ, ਉਹਨੇ ਔਗਣ ਵੇਖ ਕੇ ਕਰਮ ਮੁੜਾਉਣੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 23

0: द ए हिस्सा तुहाडे तक एम एंड आर रूफिंग एंड साइटिंग लिमिटेड दे सहयोग नाल पहुंचाया जा रहा है। इना तो किसी भी तरह दी रूफिंग साइडिंग स्टुको सॉफ्ट फिश या स्मार्ट ट्रिम फ्लैट रूफ अते रेनोवेशन बारे कोई भी जानकारी लैण लई तुसी रंजीत विर्क जी नूं 403-903-0483 यानी 403-903-0483 ते संपर्क कर सकते हो। एम एंड आर रूफिंग एंड साइडिंग लिमिटेड। प्रोग्राम दा ए हिस्सा तुहाडे तक कैसडी हे इंजरी लॉ तो तारा कैसडी जी दे सहयोग नाल पहुंचाया जा रहा है। इना तो किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसडी जी नूं 403-770-1099 यानी 403-777-1099 ते संपर्क कर सकते हो। कैसडी हे इंजरी ला दा पता है यूनिट नंबर 1507 14 एवेन्यू साउथ वेस्ट कैलगरी।
1: एक दुकानदार है वो अपनी हट दुकान चलाउंदा है सौदे बेचदा है घर दे सौदे करियाने दी दुकान है ओदे कोल ग्राहक रोज दे पक्के लगे होए ने। ਉਹ ਦੁਕਾਨਦਾਰ ਦੀ ਵਿਰਤੀ ਕੀ ਹੈ? ਉਹ ਗੁਣ ਸਿੱਖਦਾ ਹੈ ਔਰ ਗੁਣ ਸਿੱਖਦਿਆਂ ਸਿੱਖਦਿਆਂ ਜਿਹਦੇ ਵਿੱਚੋਂ ਕੋਈ ਗੁਣ ਨਜ਼ਰ ਆਉਂਦਾ ਤੁਸੀਂ ਯਾਦ ਰੱਖਿਓ ਉਹਦੇ ਹਿਰਦੇ ਤਲ ਤੱਕ ਤੁਹਾਡੀ ਪਹੁੰਚ ਬਣ ਜਾਂਦੀ ਹੈ। ਔਰ ਸਾਧ ਸੰਗਤ ਉਹ ਗੁਣ ਸਿੱਖਣ ਵਾਲਾ ਦੁਕਾਨਦਾਰ ਲਾਲਾ ਹੈ ਗੁਣ ਸਿੱਖਣ ਵਾਲਾ ਦੁਕਾਨਦਾਰ ਹੈ। ਇੱਕ ਦਿਨ ਉਹਦੇ ਕੋਲ ਗ੍ਰਾਹਕ ਆਇਆ ਤੇ ਉਹਨੇ ਉਹਨੂੰ ਪੁੱਛਿਆ ਸਨੇਹ ਕਰਕੇ ਵੀ 3-4 ਦਿਨ ਆਇਆ ਨੀ ਤੂੰ? ਕਿਉਂਕਿ ਜਿਹੜਾ ਪੱਕਾ ਗ੍ਰਾਹਕ ਹੋਵੇ ਉਹਦੇ ਬਾਰੇ ਦੁਕਾਨਦਾਰ ਨੂੰ ਜਾਣਕਾਰੀ ਹੋ ਜਾਂਦੀ। ਉਹਨੇ ਹਾਂ 2-4 ਦਿਨ ਕੰਮ ਨਹੀਂ ਮਿਲਿਆ, ਪੈਸੇ ਨਹੀਂ ਸੀ, ਮੈਂ ਦੁਕਾਨ ਤੇ ਆਇਆ ਨਹੀਂ, ਹੁਣ ਮਸਾਂ ਦਿਹਾੜੀ ਲੱਗੀ ਹੈ, 2-4 ਦਿਨਾਂ ਬਾਅਦ ਹੁਣ 2 ਪੈਸੇ ਆਏ ਨੇ ਤੇ ਸੌਦੇ ਲੈਣ ਆ ਗਏ। ਉਹਨੇ ਘਰ ਦੀਆਂ ਚੀਜ਼ਾਂ ਦੱਸੀਆਂ, ਥੋੜ੍ਹੀ ਜਿਹੀ ਦਾਲ ਦੇ ਦਿਓ ਜੀ, ਆਹ ਮਿਰਚ ਮਸਾਲਾ ਦੇ ਦਿਓ, 2-4 ਚੀਜ਼ਾਂ ਰਸੋਈ ਦੀਆਂ ਜੋ ਦੱਸੀਆਂ ਦੁਕਾਨਦਾਰ ਨੇ ਪਾ ਦਿੱਤੀਆਂ। ਹੁਣ ਉਹਨੇ ਪੈਸਿਆਂ ਦਾ ਹਿਸਾਬ ਲਾਇਆ, ਜਿੰਨੇ ਪੈਸੇ ਬਚੇ ਉਹਨਾਂ ਪੈਸਿਆਂ ਦਾ ਉਹਨੇ ਕਿਹਾ ਜੀ ਆਟਾ ਪਾ ਦਿਓ। ਪਹਿਲਾਂ ਰਸੋਈ ਦੇ ਬਾਕੀ ਛੋਟੇ ਛੋਟੇ ਸੌਦੇ ਲੈ ਲਏ, ਜਿੰਨੇ ਪੈਸੇ ਬਚੇ ਨੇ ਆਟਾ ਪਾ ਦਿਓ। ਤੇ ਉਹ ਦੁਕਾਨਦਾਰ ਨੇ ਵੇਖਿਆ ਪੈਸੇ ਥੋੜੇ ਬਚੇ ਨੇ, ਇਹਦਾ ਆਟਾ ਤੇ 2-4 ਬੁੱਕਾਂ ਆਉਣੀਆਂ ਨੇ, 2-4 ਪ੍ਰਸ਼ਾਦੇ ਇੱਕ ਡੰਗ ਦੇ ਬਣ ਜਾਣਗੇ, ਕੱਲ ਕੀ ਖਾਏਗਾ? ਅੱਗੇ ਗਰੀਬ ਵਿਚਾਰੇ ਨੂੰ 2-4 ਦਿਨ ਕੰਮ ਨਹੀਂ ਮਿਲਿਆ। ਕਹਿੰਦੇ ਨੇ ਉਹ ਦੁਕਾਨਦਾਰ ਨੇ ਸੌਦੇ ਤੋਲ ਕੇ ਪਾ ਦਿੱਤੇ ਨੇ, ਜਦੋਂ ਹੁਣ ਆਟਾ ਪਾਉਣ ਲੱਗਾ ਨਾ, ਉਹ ਦੁਕਾਨਦਾਰ ਗੁਣ ਸਿੱਖਣ ਵਾਲੇ ਤੇ ਜਿਹਦੀ ਵਿਰਤੀ ਗੁਣ ਸਿੱਖਣ ਦੀ ਹੋਵੇ ਉਹਦੇ ਅੰਦਰ ਸਭ ਤੋਂ ਵੱਡਾ ਇੱਕ ਗੁਣ ਆਉਂਦਾ, ਉਹਨੂੰ ਕਹਿੰਦੇ ਨੇ ਦਇਆ। ਦਇਆ ਦਇਆ ਧਰਮ ਨੂੰ ਪੈਦਾ ਕਰਦੀ ਹੈ, ਧੌਲ ਧਰਮ, ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨਸੂਤ। ਜੇ ਤੁਸੀਂ ਗੁਣ ਸਿੱਖਣ ਲੱਗ ਪਏ ਤੁਹਾਡੇ ਅੰਦਰ ਦਇਆ ਪੈਦਾ ਹੋ, ਜੇ ਔਗਣ ਵੇਖਣ ਲੱਗ ਪਏ ਦਇਆ ਨਹੀਂ ਪੈਦਾ ਹੋਏਗੀ। ਕਿਸੇ ਦਾ ਇੱਕ ਔਗਣ ਵੀ ਪਤਾ ਲੱਗ ਗਿਆ ਤੁਸੀਂ ਉਹਦੀ ਮਦਦ ਨਹੀਂ ਕਰੋਗੇ, ਕਿਉਂ? ਕਿਉਂਕਿ ਔਗਣ ਦੀ ਚੋਟ ਅੰਦਰ ਆਏਗੀ, ਇਹ ਬੰਦੇ ਚ ਮਾੜਾ ਕਰਮ ਹੈ, ਉਹਦੀ ਮਦਦ ਨਹੀਂ ਕਰੋਗੇ। ਦੁਕਾਨਦਾਰ ਦੇ ਮਨ ਵਿੱਚ ਦਇਆ ਆ ਗਈ, ਉਹਨੇ 3 ਬੁੱਕਾਂ ਭਰ ਕੇ ਆਟੇ ਦੀਆਂ ਪਾਈਆਂ, ਤੋਲ ਪੂਰਾ ਹੋ ਗਿਆ, ਆਪਣੇ ਵੱਲੋਂ 2-4 ਬੁੱਕਾਂ ਹੋਰ ਆਟੇ ਦੀਆਂ ਭਰ ਕੇ ਪਾ ਦਿੱਤੀਆਂ। ਜਦੋਂ ਉਹ ਝੋਲਾ ਆਟੇ ਦਾ ਪਕੜਾਉਣ ਲੱਗਾ ਤੇ ਗ੍ਰਾਹਕ ਮੋਹਰਿਓਂ ਪਤਾ ਕੀ ਕਹਿੰਦਾ? ਇਸ ਗ੍ਰਾਹਕ ਦਾ ਨਾਮ ਇਤਿਹਾਸ ਵਿੱਚ ਲਿਖਿਆ ਭਾਈ ਸ਼ੀਹਾਂ ਉੱਪਲ। ਭਾਈ ਸ਼ੀਹੇ ਨੇ ਦੁਕਾਨਦਾਰ ਨੂੰ ਰੋਕ ਕੇ ਕਿਹਾ, ਕੀ ਗੱਲ ਲਾਲਾ ਜੀ, ਆਟਾ ਸਸਤਾ ਹੋ ਗਿਆ ਕਿ ਤੁਹਾਨੂੰ ਭੁਲੇਖਾ ਲੱਗ ਗਿਆ? ਜਿੰਨੇ ਪੈਸੇ ਬਚੇ ਨੇ ਮੈਨੂੰ ਪਤਾ ਇਹਨਾਂ ਦਾ ਇੰਨਾ ਆਟਾ ਨਹੀਂ ਸੀ ਆਉਣਾ, ਜਾਂ ਤੇ ਤੁਹਾਨੂੰ ਭੁਲੇਖਾ ਲੱਗ ਗਿਆ ਤੇ ਜਾਂ ਫਿਰ ਆਟਾ ਸਸਤਾ ਹੋ ਗਿਆ। ਤੇ ਦੁਕਾਨਦਾਰ ਨੇ ਮੋਹਰਿਓਂ ਜਵਾਬ ਦਿੱਤਾ, ਨਾ ਆਟਾ ਸਸਤਾ ਹੋਇਆ ਨਾ ਮੈਨੂੰ ਭੁਲੇਖਾ ਲੱਗਾ, ਫਿਰ ਵੱਧ ਕਿਉਂ ਪਾ ਦਿੱਤਾ? ਤੇ ਦੁਕਾਨਦਾਰ ਨੇ ਕਿਹਾ, ਜਾਣ ਬੁੱਝ ਕੇ ਪਾ ਦਿੱਤਾ, ਪਤਾ ਕਿਉਂ? ਉਹ ਭਾਈ ਸ਼ੀਹੇ, ਮਸਾਂ ਤੇਰੀ 3-4 ਦਿਨਾਂ ਬਾਅਦ ਦਿਹਾੜੀ ਲੱਗੀ ਹੈ, ਘਰ ਨੂੰ ਸੌਦੇ ਤੇ ਆਟਾ ਲੈ ਕੇ ਚੱਲੇ, ਮੈਂ 2-4 ਬੁੱਕਾਂ ਵੱਧ ਇਸ ਲਈ ਪਾ ਦਿੱਤੀਆਂ ਨੇ, 1-2 ਦਿਨ ਤੇਰੇ ਰੱਜ ਕੇ ਹੋਰ ਕੱਲ ਦੀ ਰੋਟੀ ਲੰਘ ਜਾਏਗੀ, ਅੱਜ ਦੇ ਇਹਨਾਂ 3 ਬੁੱਕਾਂ ਨਾਲ ਬਣਨਾ ਕੀ ਹੈ, 3 ਪ੍ਰਸ਼ਾਦੇ ਬਣ ਜਾਣਗੇ, ਇਸ ਲਈ 2-4 ਬੁੱਕਾਂ ਵੱਧ ਪਾਈਆਂ ਨੇ, ਕੱਲ ਵੀ ਪ੍ਰਸ਼ਾਦਾ ਤੇਰਾ ਪੱਕ ਜਾਏਗਾ। ਤੇ ਭਾਈ ਸ਼ੀਹੇ ਨੇ ਹੱਥ ਜੋੜ ਕੇ ਕਿਹਾ, ਦੁਕਾਨਦਾਰ ਜੀ, ਜਿਹੜਾ ਆਟਾ ਵੱਧ ਪਾਇਆ ਉਹ ਨਾ ਇਹਨੂੰ ਕੱਢ ਲਓ। ਹੁਣ ਕਿਹਾ, ਕਿਉਂ? ਕਹਿੰਦਾ, ਜੇ ਤੁਸੀਂ ਆਟਾ ਵੱਧ ਪਾਇਆ ਨਹੀਂ ਕੱਢੋਗੇ, ਮਜਬੂਰਨ ਮੈਨੂੰ ਤੁਹਾਡੀ ਦੁਕਾਨ ਬਦਲਣੀ ਪਏਗੀ, ਮੈਂ ਤੁਹਾਡਾ ਪੱਕਾ ਗ੍ਰਾਹਕ ਹੈ,

جوڑ کے بینتی ہے، جیڑا آٹا ود باہیا کٹ لیو. پتا کیوں؟ میں کسے دے ترس تے جیونا نہیں چاہوں دا. آج تو دے ترس تے رمانگا، کل کسے ہور دے ترس دا انتظار کرانگا، پرسو کسے ہور دے ترس دا انتظار کرانگا. نہیں، میں ترس تے نہیں جیونا چاہوں دا. اور اگلی گل، میں آٹا پتا کیوں کٹا رہے ہیں؟ میرے گرو دا حکم ہے، حق پرایا نانکا اس سور اس گائے، گر پیر ہم تاں پرے جا مردار نہ کھائے. کسے دا حق کھانا مردار کھان دے برابر ہے، تے میرا گرو کدے اودی ہم ہی نہیں پردا درگاہ چ. اپنا آٹا کٹ لا، میرے گرو دا حکم ہے، او درگاہ وچ میری ہم ہی نہیں بھرے گا کدے. جے میں تیرا حق کھان لگ پیا، اے آٹا کٹ لو، میں حق حلال دی کمائی کھانی ہے. دکاندار نے مجبور ہو کے بادو پایا آٹا کٹ لیا. ہن پائشیاں او آٹا تے رسوئی دا سامان لے کے گھر ول تر پیا. دکاندار دے من چ آیا او منا، ویکھا تا سہی جنا کٹا ہی لے کے گیا ہے. دومے جی آپ نے اکے دی بچی ہے، تین پرشادے بن گئے. آپ ہی کہندا ہے دو تین دن کم نہیں ملیا، سودے نہیں لے کے گیا. یہ مطلب ایک دو چار دن کا بکھا ہوئے گا. جیڑا بندہ دو تین دن کا بکھا ہے، وہ دے پروار کا تین پرشادے نال نہیں سر سکتا. میں جا کے ویکھا، یہ تو پرشادے لے لڑتے ہون گے، روٹی لے گھر لڑائی پی جائے گی. وہ دکاندار نے نوکر نو دکان تے کھلاریا، پیر دبدیا دبدیا وہ کلی وال چلا گیا. شام پی چکی سن، وہ گھر والی نے بیڑے دے کنجے دیوا بال دتا ہے، ایک دیوا کلی وچ بالد ہے. جدو ویکھیا بھائی شیاں گھر آیا، بڑے ادب نال وہ ہاتھ وچوں سودے فڑ کے چونکے وچ رکھ لے، گھڑے وچوں ایک پانی کا گلاس کڈ کے پینے لئی دتا. بھائی شیاں ویڑے وچ ٹٹھی ہوئی منجی اتنے بہ گیا، تے ہن وہ دکاندار سب کچھ ویکھدا ہے. گھر والی نے پانی گھر والے نو دین تو بعد، بھائی شیے نو جل چکاؤن تو بعد، ہاتھ پلہ دھوتا، چونکے وچ بہ کے پرشادے تیار کرن لگ پئی. ایک وار بھی کہا نہیں کہ سودے گھٹ آئے نے، ایک وار بھی کہا نہیں آٹا تھوڑا ہے. پتا کیوں؟ گرو نے غریبی ضرور دتی ہے، پر صبر بہت وڈا دتا ہے. صبر اندر ساوری تن وہ جالین، ہن نزیک خدائے دے بہت نہ کسے دین. وہ گھر والی نے پرشادے بنانے شروع کیتے. دکاندار ویکھدا ہے تین پرشادے بن گئے، تھال وچ پروس لے دال بن گئی ہے. ادھے گھنٹے تو ود سماں وہ دکاندار کھلو کے ویکھدا رہا، تین پرشادے بنے نے، تھال وچ پرشادے دھر لے نے، ڈونگ وچ دال پا لئی ہے. دوویں جنے گودی وچوں نے بچی نو اپنی نو چکیا ہوا ہے، شکن لگے ہاتھ جوڑ کے گرو دا نام لیا. ہاتھ جوڑ کے کیا، ایک اونکار ست نام کرتا پرکھ نرپو نرویر اکال مورت اجنی سہ پنگ گر پرساد جب آد سچ یوگاد سچ ہے پی سچ نان کھوسی پی سچ. بڑے پیار نال پڑھیا ساتھ سنگت، یہ پائشیاں اپل گرو نانک دا سکھ ہے. شری گرو نانک صاحب مہاراج دی سکھی دھارن کیتی ہوئی ہے. شکن لگے مول منتر پڑھیا، گرو دا نام لیا، وے گرو کیا شکن لگے. جدوں شکن لگے ہن گل کی چل رہی ہے، گھر والی شیئیں اپل اپنے گھر والے نو کہندی ہے، جی سارا دن تسی محنت کر دے ہو، سر اتے بھار چک دے ہو، دوجیاں دی دیہڑی کرنی سوکھی نہیں ہوندی، اگلا پیسے ایویں نہیں دیندا، سویر تو شاماں تک کنا پسینہ چوندا ہے، ایویں نہیں کوئی پیسے دیندا، مزدور نو کھڑ نہیں دیندا، اگلا کنا پیسے دینے نے. جی تسی اوکھے ہو کے کام کر دے ہو تو پرشادے تسی شک لو، ایک میں شک لینی ہے. پائشیے نے کہا بھاگوان نے، چھوٹی جی بچی ہے، تو سارا دن گھر کام کر دی ہے، بچی دودھ پیندی ہے، تینوں بھوک لگی ہوئے گی، تو دو شک لا، میں ایک شک لینا. آپس میں ایک تے دو پرشادیاں دی گل چل رہی ہے. ہن دکاندار سب کچھ ویکھ رہا ہے، اینے نوں حیرانی دی حد نہ رہی، اجے پرشادہ شروع نہیں کیتا شکنا. دروازے تو کوئی سادھو آ کے آواز دے کے کہندا ہے، بھائی شیے پرشادہ وچ ہی چھڈیا، اٹھ کے تر گیا، کون آیا ہے؟ دکاندار تھوڑا جہا جھاڑیاں دے اولے ہو گیا. وہ مکھ دروازے تو کھڑکی تو کچا دروازہ ہے، آ کے ایک بزرگ کھلو گیا. انہیں کہا بھائی شیے، بھائی شیاں اٹھ کے باہر آیا، ہاتھ جوڑ کے کیا دسو جی. تے انہیں پتا کی کیا، بھائی شیے تویوں گرو نانک دا سکھ بھائی شیا ہے، بھائی شیے تویوں گرو نانک دا سکھ بھائی شیا ہے. اینی گل سنی بھائی شیے دیا اکھاں وچ ہنجو وراغ بھر گیا، ہاتھ جوڑ گئے. پتا کیوں؟
ਇੱਕੋ ਗੱਲ ਮਨ ਭਰ ਕੇ ਕਈ ਦਾਤਿਆਂ, ਕਿਸੇ ਨੂੰ ਕੋਈ ਅਮੀਰੀ ਕਰਕੇ ਜਾਣਦਾ, ਕਿਸੇ ਨੂੰ ਕੋਈ ਅਹੁਦਿਆਂ ਕਰਕੇ ਜਾਣਦਾ, ਕਿਸੇ ਨੂੰ ਕਿਸੇ ਦੇ ਰੁਤਬੇ ਤੇ ਜ਼ਮੀਨ ਜਾਇਦਾਦ ਕਰਕੇ ਜਾਣਦਾ। ਇਹ ਗੁਰੂ ਨਾਨਕ ਮੈਨੂੰ ਗਰੀਬ ਨੂੰ ਤੇਰੇ ਨਾਮ ਕਰਕੇ ਜਾਣਦੇ, ਗੁਰੂ ਨਾਨਕ ਮੈਨੂੰ ਗਰੀਬ ਨੂੰ ਤੇਰੇ ਨਾਮ ਕਰਕੇ ਕੋਈ ਜਾਣਦਾ। ਅੱਖਾਂ ਭਰੀਆਂ, ਹੱਥ ਜੋੜ ਕੇ ਕਿਹਾ, ਹਾਂ ਬਈ ਮੈਂ ਹੀ ਗੁਰੂ ਨਾਨਕ ਦਾ ਸਿੱਖ, ਇਹ ਗੁਰੂ ਨਾਨਕ ਦਾ ਹੀ ਘਰ ਹੈ। ਦੱਸੋ, ਉਹਨੇ ਕਿਹਾ, ਭਾਈ ਸ਼ੀਏ, ਮੈਂ ਤੇਰੇ ਪਿੰਡੋਂ ਲੰਘ ਰਿਹਾ ਸੀ, ਕਿਸੇ ਦੇ ਘਰ ਰੋਟੀ ਦੀ ਗਜ਼ਾ ਵਾਸਤੇ ਆਵਾਜ਼ ਦਿੱਤੀ। ਉਹ ਬੋਲਿਆ ਵੀ ਜੇ ਪ੍ਰਸ਼ਾਦਾ ਛਕਣਾ ਸ਼ੀਏ ਦੇ ਘਰ ਚਲ ਜਾਓ, ਉਹ ਗੁਰੂ ਨਾਨਕ ਦਾ ਸਿੱਖ ਹੈ, ਉੱਥੋਂ ਪ੍ਰਸ਼ਾਦਾ ਮਿਲ ਜਾਂਦਾ। ਭਾਈ ਸ਼ੀਏ ਨੇ ਕਿਹਾ, ਆਓ ਫਿਰ, ਪ੍ਰਸ਼ਾਦਾ ਤੇ ਤਿਆਰ ਹੈ। ਹੱਸ ਕੇ ਕਹਿੰਦਾ ਘਰ ਵਾਲੀ ਨੂੰ, ਭਾਗਵਾਨ ਨੇ ਇੱਕ ਤੇ ਦੋ ਪ੍ਰਸ਼ਾਦਿਆਂ ਦਾ ਝਗੜਾ ਹੀ ਮੁੱਕ ਗਿਆ, ਗੁਰੂ ਨਾਨਕ ਨੇ ਤੀਜੇ ਪ੍ਰਸ਼ਾਦੇ ਲਈ ਬੰਦਾ ਹੀ ਤੀਜਾ ਕਰ ਦਿੱਤਾ। ਇੱਕ ਤੇ ਦੋ ਪ੍ਰਸ਼ਾਦਿਆਂ ਦਾ ਝਗੜਾ ਹੀ ਮੁੱਕ ਗਿਆ, ਤੀਜੇ ਪ੍ਰਸ਼ਾਦੇ ਲਈ ਬੰਦਾ ਹੀ ਤੀਜਾ ਕਰ ਦਿੱਤਾ। ਥਾਲੀ ਵਿੱਚ ਪਰੋਸ ਕੇ ਦਾਲ ਪਾ ਕੇ ਪ੍ਰਸ਼ਾਦਾ ਦੇ ਦਿੱਤਾ। ਉਹਨੇ ਇੱਕ ਛਕਿਆ, ਹੁਣ ਭਾਈ ਸ਼ੀਆ ਉਨੀ ਦੇਰ ਛਕਦੇ ਨਹੀਂ, ਜਿੰਨੀ ਦੇਰ ਉਹ ਨਾ ਛਕ ਲੈ। ਇੱਕ ਪ੍ਰਸ਼ਾਦਾ ਛਕਣ ਤੋਂ ਬਾਅਦ ਹੈਰਾਨੀ ਦੀ ਹੱਦ ਨਾ ਰਹੀ, ਉਹ ਛਕਣ ਵਾਲੇ ਨੇ ਦੂਜਾ ਪ੍ਰਸ਼ਾਦਾ ਮੰਗ ਲਿਆ। ਆਵਾਜ਼ ਦੇ ਕੇ ਕਿਹਾ, ਭਾਈ ਸ਼ੀਏ ਥੋੜੀ ਜਿਹੀ ਭੁੱਖ ਹੈ, ਹੋਰ ਪ੍ਰਸ਼ਾਦਾ ਹੈ? ਕਹਿਣਗੇ, ਹਾਂਜੀ ਹਾਂ, ਪ੍ਰਸ਼ਾਦਾ ਲਓ। ਦੂਸਰਾ ਪ੍ਰਸ਼ਾਦਾ ਵੀ ਦਿੱਤਾ। ਦੋ ਪ੍ਰਸ਼ਾਦੇ ਉਹ ਸਾਧੂ ਨੇ ਛਕੇ। ਛਕਣ ਤੋਂ ਬਾਅਦ ਅਸੀਸਾਂ ਦਿੰਦਾ, ਉਹ ਤਾਂ ਘਰ ਤੋਂ ਟੁਰ ਗਿਆ। ਹੁਣ ਦੁਕਾਨਦਾਰ ਵੇਖਦਾ, ਉਹ ਮਸਾਂ ਤਿੰਨ ਕੁ ਪ੍ਰਸ਼ਾਦੇ ਬਣੇ ਸੀ, ਦੋ ਕੋਈ ਹੋਰ ਛੱਕ ਗਿਆ, ਇੱਕ ਪ੍ਰਸ਼ਾਦਾ ਬਚਿਆ, ਤੇ ਦੋਵਾਂ ਜੀਆਂ ਨੇ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਇੱਕੋ ਹੀ ਪ੍ਰਸ਼ਾਦਾ ਅੱਧਾ ਅੱਧਾ ਛੱਕ ਲਿਆ, ਗੁਰੂ ਦਾ ਸ਼ੁਕਰਾਨਾ ਕੀਤਾ, ਭਰ ਕੇ ਗਲਾਸ ਪਾਣੀ ਦੇ ਪੀ ਲਏ। ਅਜੇ ਉਹ ਪ੍ਰਸ਼ਾਦਾ ਛੱਕ ਕੇ ਥਾਲ ਰੱਖਿਆ ਨਹੀਂ, ਦੁਕਾਨਦਾਰ ਤੋਂ ਰਿਹਾ ਨਹੀਂ ਗਿਆ, ਸਿੱਧਾ ਅੰਦਰ ਘਰ ਜਾ ਵੜਿਆ। ਆਵਾਜ਼ ਦੇ ਕੇ ਹੱਥ ਜੋੜ ਕੇ ਕਿਹਾ, ਭਾਈ ਸ਼ੀਹੇ, ਤੈਨੂੰ ਰੱਬ ਨੇ ਗਰੀਬੀ ਤਾਂ ਜ਼ਰੂਰ ਦਿੱਤੀ ਹੈ, ਸ਼ੀਹੇ ਤੈਨੂੰ ਰੱਬ ਨੇ ਘਰ ਤਾਂ ਛੋਟਾ ਜ਼ਰੂਰ ਦਿੱਤਾ, ਪਰ ਭਾਈ ਸ਼ੀਹੇ ਤੈਨੂੰ ਰੱਬ ਨੇ ਦਿਲ ਬਹੁਤ ਵੱਡਾ ਦਿੱਤਾ, ਤਿੰਨ ਪ੍ਰਸ਼ਾਦੇ ਮਿਹਨਤ ਨਾਲ ਕਮਾਏ, ਦੋ ਕਿਸੇ ਨੂੰ ਛਕਾ ਕੇ ਵੀ ਸ਼ੁਕਰਾਨਾ ਕਰਦੇ, ਦੋ ਕਿਸੇ ਨੂੰ ਛਕਾ ਕੇ ਵੀ ਸ਼ੁਕਰਾਨਾ ਕਰ ਰਿਹਾ। ਭਾਈ ਸ਼ੀਹੇ, ਤੈਨੂੰ ਰੱਬ ਨੇ ਦਿਲ ਬਹੁਤ ਵੱਡਾ ਦਿੱਤਾ, ਤੈਨੂੰ ਰੱਬ ਨੇ ਸਬਰ ਬਹੁਤ ਵੱਡਾ ਦਿੱਤਾ, ਪਹਿਲਾਂ ਮੈਨੂੰ ਇਹ ਦੱਸ ਤੇਰਾ ਗੁਰੂ ਕੌਣ ਹੈ? ਹੁਣ ਦੁਕਾਨਦਾਰ ਪੁੱਛਦਾ, ਸਾਧ ਸੰਗਤ, ਕਿਸੇ ਦੇ ਗੁਣਾਂ ਵੱਲ ਵੇਖੋਗੇ ਨਾ ਤੇ ਗੁਣ ਨਿਧਾਨ ਤੱਕ ਜ਼ਰੂਰ ਪਹੁੰਚ ਜਾਊਗਾ, ਔਗਣ ਵੇਖੋਗੇ ਕਿਤੇ ਨਹੀਂ ਪਹੁੰਚਾਂਗਾ। ਹੱਥ ਜੋੜ ਕੇ ਕਿਹਾ, ਪਹਿਲਾਂ ਇਹ ਦੱਸ ਤੇਰਾ ਗੁਰੂ ਕੌਣ ਹੈ? ਭਾਈ ਸ਼ੀਏ ਨੇ ਕਿਹਾ, ਮੇਰਾ ਗੁਰੂ ਧੰਨ ਗੁਰੂ ਨਾਨਕ ਸਾਹਿਬ ਹੈ, ਮੇਰਾ ਗੁਰੂ ਧੰਨ ਗੁਰੂ ਨਾਨਕ ਸਾਹਿਬ ਹੈ। ਉਹਨੇ ਕਿਹਾ, ਕਿੱਥੇ ਰਹਿੰਦਾ? ਕਹਿੰਦਾ, ਉਹ ਸ਼੍ਰੀ ਕਰਤਾਰਪੁਰ ਰਹਿੰਦੇ ਨੇ, ਉਹ ਸ਼੍ਰੀ ਕਰਤਾਰਪੁਰ ਰਹਿੰਦੇ ਨੇ, ਉੱਥੇ ਧਰਮਸ਼ਾਲ ਬਣਾਈ ਹੈ, ਮੇਰਾ ਗੁਰੂ ਹੱਥੀ ਕਿਰਤ ਕਰਦਾ, ਖੇਤੀ ਕਰਦਾ, ਮੇਰਾ ਗੁਰੂ ਧੰਨ ਗੁਰੂ ਨਾਨਕ ਸਾਹਿਬ ਕਰਤਾਰਪੁਰ ਸਾਹਿਬ ਰਹਿੰਦਾ। ਸਾਧ ਸੰਗਤ, ਐਸੀ ਚੋਟ ਵੱਜੀ, ਜੀਵਨ ਨੇ ਜੀਵਨ ਪਲਟ ਦਿੱਤਾ। ਉਹ ਦੁਕਾਨ ਤੇ ਸੌਦੇ ਵੇਚਣ ਵਾਲਾ ਦੁਕਾਨਦਾਰ ਸਭ ਕੁਝ ਛੱਡ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਭਾਲ ਤੇ ਦਰਸ਼ਨਾਂ ਵਿੱਚ ਸਭ ਕੁਝ ਛੱਡ ਕੇ ਕਰਤਾਰਪੁਰ ਚਲਾ ਗਿਆ, ਐਸਾ ਗੁਰੂ ਨਾਨਕ ਸਾਹਿਬ ਦੀ ਚਰਨ ਸ਼ਰਨ ਵਿੱਚ ਗਏ। ਇੱਕ ਸਾਲ ਨਹੀਂ, ਦੋ ਸਾਲ ਨਹੀਂ, ਇਤਿਹਾਸ ਕਹਿੰਦਾ 7 ਸਾਲ ਉਹ ਦੁਕਾਨਦਾਰ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਸੇਵਾ ਕਮਾਉਂਦਾ ਰਿਹਾ। ਇੱਕ ਦਿਨ ਵਕਤ ਆਇਆ, ਉਹੀਓ ਦੁਕਾਨਦਾਰ ਭਾਈ ਲੈਣਾ ਤੇ ਭਾਈ ਲੈਣੇ ਤੋਂ ਧੰਨ ਗੁਰੂ ਅੰਗਦ ਸਾਹਿਬ ਬਣ ਗਿਆ। 7 ਸਾਲ ਸੇਵਾ ਕਰਨ ਵਾਲੇ ਉਹੀਓ ਦੁਕਾਨਦਾਰ ਲਾਲਾ ਭਾਈ ਲੈਣੇ ਤੋਂ ਧੰਨ ਗੁਰੂ ਅੰਗਦ ਸਾਹਿਬ ਹੋ ਗਏ, ਔਰ 7 ਸਾਲ ਗੁਰੂ ਨਾਨਕ ਸਾਹਿਬ ਦੀ ਸੇਵਾ ਕਮਾਈ। ਸਾਧ ਸੰਗਤ, ਉੱਥੇ ਸੇਵਾ ਏਦਾਂ ਨਹੀਂ ਕਮਾਈ ਵੀ ਮੈਂ ਤਾਂ ਜੀ ਦੁਕਾਨ ਛੱਡ ਕੇ ਆਇਆ, ਮੇਰੇ ਤਾਂ ਇੰਨਾ ਅਮੀਰ ਸੀ, ਨਹੀਂ। ਮਨ ਵਿੱਚ ਹੈ ਸਤਿਗੁਰ ਕੈ ਪਾਸ ਤੇ ਸੇਵਕ ਕੈ ਕਾਰਜ ਰਾਸ। ਫਿਰ ਬੜੀ ਕਮਾਲ ਦੀ ਗੱਲ ਹੈ, ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪਰਖ ਕਰਨ ਲਈ ਕਹਿੰਦੇ ਨੇ, ਲੈਣਿਆ ਸੰਗਤ ਨੂੰ ਭੁੱਖ ਲੱਗੀ ਹੈ, ਮਠਿਆਈਆਂ ਛਕਾਓ। ਮਹਾਰਾਜ, 7 ਵਚਨ ਇਹ ਨਹੀਂ ਮੋਹਰਿਓ ਕਿਹਾ, ਮਹਾਰਾਜ ਮਠਿਆਈਆਂ ਕਿੱਥੋਂ ਛਕਾਉਣੀਆਂ? ਗੁਰਸਿੱਖੀ ਬਾਰੀਕ ਹੈ, ਖੰਡੇ ਤਾਰ ਗਲੀ ਅਤ ਭੀੜੀ। ਬਾਰੀਕ ਪਤਾ ਕਿਉਂ ਹੈ? ਸਿੱਖ ਨੇ ਕੋਈ ਬਚਨ ਕਹਿਣਾ, 7 ਵਚਨ, 7 ਵਚਨ, ਮੋਹਰੇ ਆਰਗੂਮੈਂਟ ਨਹੀਂ ਕਰਨਾ। ਸਾਧ ਸੰਗਤ, ਜੇ ਗੁਰੂ ਗਲਤ ਵੀ ਕਵੇ ਤਾਂ ਵੀ ਸਿੱਖ ਨੇ ਮੋਹਰਿਓ 7 ਵਚਨ ਕਹਿਣਾ, ਆਰਗੂਮੈਂਟ ਨਹੀਂ ਕਰਨਾ। ਕਦੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਪਰਖ ਕਰਦੇ ਨੇ, ਥੜੇ ਬਣਾ ਬਣਾ ਢਾਉਂਦੇ ਰਹਿੰਦੇ ਨੇ, ਮੋਹਰਿਓ ਇੱਕ ਵਾਰ ਵੀ ਭਾਈ ਜੇਠੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਨਹੀਂ, ਮਹਾਰਾਜ ਥੜਾ ਤਾਂ ਸਹੀ ਬਣਾਈ ਦਾ ਨਹੀਂ। ਹਜ਼ੂਰ ਕਹਿੰਦੇ ਨੇ, ਗਲਤ ਬਣਿਆ ਮਹਾਰਾਜ 7 ਵਚਨ, ਫਿਰ ਬਣਾਓ ਮਹਾਰਾਜ 7 ਵਚਨ। ਅੱਜ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਲੈਣੇ ਭੁੱਖ ਲੱਗੀ ਸੰਗਤ ਨੂੰ, ਮਠਿਆਈਆਂ ਵਰਤਾਓ,
महाराज सत वचन, सिख वेखते ने मठियाई कितों लियानी है। फिर हजूर ने पता की कहा, कहने लैने आ किकरां नूं मठियाइयां लगियां, झाड़ो बई। कहने लैने आ किकरां झाड़ो, मठियाई झाड़ो किकरां। महाराज सत वचन, चादर विछा के किकर दे उपर चढ़ गए, हलूणा देन लग पे, फुल चढ़े ने, पत्ते चढ़े ने, ना किसी नूं मठियाई नजर आउंदी है। सब वेख के कहिंदे ने, हुक्म देण वाला भी गुरु उदां दा है, मन्नण वाला लैणा भी उदां दा है। किकरां नूं भलां कित्थों मठियाई लगदी है, ओ फुल ते पत्ते झड़ गए। जदों किकर तों थल्ले भौं उतरे ना, श्री गुरु नानक साहिब ने घुट के गल नाल ला लिया, इक्को गल कही लैणिया, तूं पास हो गए। जे को बुझे होवे सचे हार, तबले उपर किता पहार। गल कली मठियाइयां झाड़न दी नहीं सी, लैणिया किकरां नूं मठियाइयां नहीं लगदियां, गल सिर्फ हुक्म मन्नण दी सी। जो गुर कहे सोई पल मानो, हर हर कथा निराली। जो गुरु ने कहा सिख ने मान लिया। जिहदे अंदर शब्द दी कमाई नहीं है, वह शहादत तक नहीं पहुंच सकेगा। शहादत तक जीवन ही उहदा पहुंचदा है जिहदे अंदर पहला शब्द वस जाए। शहीद की परिभाषा ही यह है, मुरदा होए मुरीद, ना गली होवण, साबर सिदक शहीद, भरम भुख होवण। यही शहीद की निशानी है, वह मुरदे की न्याई। अच्छा, मुरदे की कोई मर्जी नहीं, जे मृतक को चंदन चढ़ावे उससे कहो कवन फल पावे, जे मृतक को विष्टा माहे रुलाई तां मृतक का क्या कट जाई। मृतक शरीर नूं चंदन दी चिखा ते पा दिओ तां भी कोई फर्क नहीं, मिट्टी च दब दिओ तां भी कोई फर्क नहीं, पानी च रोड़ दिओ तां भी कोई फर्क नहीं। एदां शहीद ओह हुंदा है जिहड़ा मुरदा हो जाए, अपनी मर्जी छड के गुरु दे अनुसार चलदा है। पर साध संगत फिर गुरु उहदे नाल रहण लग पैंदा है। इह कल्ला लिख के नहीं दित्ता होया, प्रतख वरतदा है। चतर चक्कर वरती, चतर चक्कर भुगते, सुजम्बंग सुबंग सर्वधा सर्व जुगते, दुकालंग परनासी दयालंग सरूपे, सदा अंग संगे अभंगंग विभूते। उहदी अरदास विच विश्वास पैदा हो जांदा है, गुरु उहदे अंग संग रहण लग पैंदा है। और साध संगत दसवें पातशाह ने लिख के दिता सन, गुरु गोबिंद सिंह महाराज ने लिखत की है सिखां, लिखत समझदे हो? लिखत करन तो हर बंदा डरदा, लिखत नहीं करदा कोई। कलगीधर पातशाह ने लिखत की है, और लिखत विच बड़ी कमाल करती गुरु गोबिंद सिंह महाराज। सका प्यो भी अपने पुत नूं पूरी जायदाद नहीं दिंदा, सका प्यो भी पुत नूं पूरी जायदाद नहीं दिंदा। वह भी कहिंदा एक दो किले रख लो, बाद विच पता नहीं हुंदा जिहड़ा सेवा करो उहनूं दवांगे। एदे हुंदी, एक दो लख रुपया रख लवां अकाउंट च, जिहड़ा सेवा करू उहनूं दऊं बाद च। पूरी जायदाद, पूरे पैसे, पूरी प्रॉपर्टी सका प्यो भी पुत दे नाम नहीं करदा। पर श्री गुरु गोबिंद सिंह महाराज लिखत कर गए खालसे नाल। पता की कहा, कहिंदे जाओ सिखो, मैं तुहाडे नाल लिखत करदा। भाई देसा सिंह जी लिखो, जिद्दण सिख मेरा बचन मन के हुक्म मन के निहारा रहेगा, जाओ गुरु गोबिंद सिंह लिखत कर दे। गुरु गोबिंद सिंह अपनी सारी ताकत ओहदे नाम करदे। ऐ नहीं कहा वे चौथा हिस्सा, अद्धी ताकत, तीजा हिस्सा, ऐ नहीं लिखा। सारी ताकत गुरु गोबिंद सिंह ओहदे नाम करदेगा, जिहड़ा न्यारा रहेगा, जिहड़ा बचन मन के चलेगा। लिखत कीती पातशाह ने, और नाले भी कहा ये एग्रीमेंट टुट जाना है कदों, जदों सिखा गलती करे। लिखत कीती पातशाह ने, कहिंदे जब लग खालसा रे न्यारा, तब लग तेज देऊ मैं सारा। अद्धा नहीं, सारा, सारी ताकत। ते नाल क्या, ये एग्रीमेंट टुट जाना हुण भाई कदों, जे कोई गलती करे।

0: ਜਿੱਦਣ ਕੋਈ ਵਿਪਰਨ ਦੀ ਰੀਤ ਚ ਪੈ ਗਿਆ, ਉਦਣ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਂ ਪ੍ਰਤੀਤ ਨਹੀਂ ਕਰਾਂਗਾ, ਉਹਦਾ ਵਿਸ਼ਵਾਸ ਨਹੀਂ ਕਰਾਂਗਾ, ਇਹ ਐਗਰੀਮੈਂਟ ਉਹਦੇ ਨਾਲ ਟੁੱਟ ਜਾਏਗਾ। ਆਪਣੀ ਪ੍ਰਤੀਤ ਆਪ ਹੀ ਖੋਵੇ, ਬਹੁ ਰੁਸਤਾ ਵਿਸ਼ਵਾਸ ਹੋਵੇ। ਸਾਧ ਸੰਗਤ ਇੱਕ ਬੇਨਤੀ ਹੋਰ ਸਮਝਿਓ, ਪੁੱਤਾਂ ਨਾਲੋਂ ਵੱਧ ਗੁਰੂ ਨੇ ਸਿੱਖਾਂ ਨੂੰ ਪਿਆਰ ਕੀਤਾ, ਪੁੱਤਾਂ ਨਾਲੋਂ ਵੱਧ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਪਿਆਰ ਕੀਤਾ। ਆਪਣੇ ਪੁੱਤਰਾਂ ਉੱਤੇ ਕੱਫਣ ਨਹੀਂ ਪਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਪਤਾ ਕਿਉਂ? ਕਹਿੰਦੇ ਪੁੱਤਾਂ ਤੋਂ ਪਿਆਰੇ ਸਿੱਖ ਵੀ ਤਾਂ ਸ਼ਹੀਦ ਪਏ ਨੇ, ਰਹਿਣ ਦੇ ਦਇਆ ਸਿੰਘ, ਮੈਂ ਸਿੱਖਾਂ ਨੂੰ ਛੱਡ ਕੇ ਪੁੱਤਾਂ ਤੇ ਕੱਫਣ ਨਹੀਂ ਪਾ ਸਕਦਾ, ਰਹਿਣ ਦੇ, ਪਤਾ ਕਿਉਂ? ਪੁੱਤਾਂ ਤੋਂ ਪਿਆਰੇ ਸਿੱਖ ਵੀ ਸ਼ਹੀਦ ਪਏ ਨੇ। ਸਾਧ ਸੰਗਤ, ਜਦੋਂ ਪਾਤਸ਼ਾਹ ਨੇ ਸੁੱਖ ਮੰਗਿਆ ਨਾ, ਸੁੱਖ ਪੁੱਤਾਂ ਦਾ ਨਹੀਂ ਮੰਗਿਆ, ਸਾਡਾ ਮੰਗਿਆ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰ। ਤੇ ਪਾਤਸ਼ਾਹ ਨੇ ਨਾਲ ਕਿਹਾ ਮੈਨੂੰ ਸਿੱਖ ਪੁੱਤਾਂ ਤੋਂ ਵੀ ਪਿਆਰੇ ਨੇ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਚਾਹੁੰਦੇ ਤਾਂ ਕਹਿ ਜਾਂਦੇ ਹਰ ਦੀਵਾਨ ਵਿੱਚ ਮੇਰੇ ਚੌਂ ਸਾਹਿਬਜ਼ਾਦਿਆਂ ਨੂੰ ਯਾਦ ਕਰਿਓ, ਨਹੀਂ ਸਿੱਖਾਂ ਨੂੰ ਯਾਦ ਕਰਿਓ। ਪੰਜ ਪਿਆਰਿਆਂ ਦੇ ਨਾਮ ਦਾ ਪ੍ਰਸ਼ਾਦ ਕੱਢਿਆ ਜਾਣਾ, ਪੁੱਤਾਂ ਨਾਲੋਂ ਵੱਧ ਗੁਰੂ ਨੇ ਸਿੱਖਾਂ ਨੂੰ ਪਿਆਰ ਕੀਤਾ। ਪਰ ਨਾਲ ਇੱਕ ਗੱਲ ਕਹੀ, ਉਹ ਸਿੱਖੋ ਮੈਨੂੰ ਸਿੱਖ ਪੁੱਤਾਂ ਤੋਂ ਵੀ ਪਿਆਰੇ ਨੇ, ਪਰ ਸਿੱਖੋ ਤੁਹਾਡੇ ਨਾਲੋਂ ਵੀ ਇੱਕ ਚੀਜ਼ ਮੈਨੂੰ ਪਿਆਰੀ ਹੈ। ਮਹਾਰਾਜ, ਪੁੱਤਾਂ ਨਾਲੋਂ ਪਿਆਰੇ ਸਿੱਖ ਤੇ ਸਿੱਖਾਂ ਨਾਲੋਂ ਪਿਆਰੀ ਕਿਹੜੀ ਚੀਜ਼ ਹੈ? ਫਿਰ ਸਿੱਖਾਂ ਵੱਲ ਤਾਂ ਇਸ਼ਾਰਾ ਕਰਕੇ ਇਨ ਪੁੱਤਰਨ ਕੇ ਸੀਸ ਪੇ ਬਾਹਰ ਦੀ ਸੁੱਤ ਚਾਰ, ਸਿੱਖਾਂ ਨੂੰ ਪੁੱਤਾਂ ਨਾਲੋਂ ਵੱਧ ਪਿਆਰ ਕੀਤਾ। ਜੇ ਪੁੱਤਾਂ ਨਾਲੋਂ ਵੱਧ ਸਿੱਖ ਪਿਆਰੇ ਨੇ, ਸਿੱਖਾਂ ਤੋਂ ਪਿਆਰੀ ਕਿਹੜੀ ਚੀਜ਼ ਹੈ? ਹਜ਼ੂਰ ਨੇ ਕਿਹਾ ਇੱਕ ਚੀਜ਼ ਮੈਨੂੰ ਸਿੱਖਾਂ ਤੋਂ ਵੀ ਪਿਆਰੀ ਹੈ, ਉਹ ਪਤਾ ਕੀ? ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ, ਮੈਨੂੰ ਸਿੱਖ ਨਾਲੋਂ ਵੀ ਪਿਆਰੀ ਰਹਿਤ ਹੈ। ਔਰ ਸਾਧ ਸੰਗਤ, ਰਹਿਤ ਵਿੱਚ ਸਭ ਨਾਲੋਂ ਸ੍ਰੇਸ਼ਟ ਚੀਜ਼ ਪਤਾ ਕੀ? ਕੇਸ, ਜਿਹੜੇ ਅਰਦਾਸ ਵਿੱਚ ਮੰਗੇ ਜਾਂਦੇ ਨੇ, ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਅੱਗੇ ਕੀ ਲਿਖਿਆ? ਕੇਸ ਦਾਨ, ਕੇਸਾਂ ਦੇ ਨਾਮ ਉੱਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਕੇਸਗੜ ਸਾਹਿਬ ਵਸਾਇਆ। ਸਿੱਖਾਂ ਕੇਸਾਂ ਨੂੰ ਗੁਰੂ ਪਿਆਰ ਕਰਦਾ। ਜੇ ਗੁਰੂ ਨੇ ਬਚਨ ਕਿਹਾ ਪੁੱਤਾਂ ਨਾਲੋਂ ਸਿੱਖ ਪਿਆਰੇ, ਸਿੱਖਾਂ ਨਾਲੋਂ ਰਹਿਤ ਪਿਆਰੀ, ਰਹਿਤ ਵਿੱਚ ਸਭ ਤੋਂ ਪਿਆਰੀ ਚੀਜ਼ ਕੇਸ, ਤੇ ਤੁਹਾਨੂੰ ਬੇਨਤੀ ਹੈ ਇੱਕ ਵਾਰ ਕੇਸਾਂ ਨੂੰ ਪਿਆਰ ਕਰਨ ਲੱਗ ਜਾਓ। ਆਪਣੇ ਘਰਾਂ ਵਿੱਚ ਜਿਨੀ ਅੰਮ੍ਰਿਤ ਛਕਿਆ ਉਹਨਾਂ ਨੂੰ ਤਾਂ ਹੁਕਮ ਹੈ, ਜਿਹਨੇ ਅੰਮ੍ਰਿਤ ਨਹੀਂ ਵੀ ਛਕਿਆ, ਜਦੋਂ ਕੇਸਾਂ ਵਿੱਚ ਕੰਘਾ ਕਰਦੇ ਹੋ ਨਾ, ਬੀਬੀ ਉਹ ਭੈਣੋ ਵੀਰੋ, ਸਭ ਨੂੰ ਬੇਨਤੀ ਹੈ ਕੇਸਾਂ ਵਿੱਚ ਕੰਘਾ ਕਰਕੇ ਕੇਸ ਸੰਭਾਲ ਕੇ ਕਿਸੇ ਡੱਬੇ ਜਾਂ ਲਿਫਾਫੇ ਵਿੱਚ ਪਾਇਆ ਕਰੋ, 10-15 ਦਿਨੀ ਮਹੀਨੇ ਬਾਅਦ ਉਹਦਾ ਕਾਗਜ਼ਾਂ ਰੱਖ ਕੇ ਸਸਕਾਰ ਕਰਦਿਆ ਕਰੋ, ਕੇਸਾਂ ਦਾ ਸਤਿਕਾਰ ਕਰਨ ਲੱਗ ਜਾਓ, ਗੁਰੂ ਗੋਬਿੰਦ ਸਿੰਘ ਤੁਹਾਨੂੰ ਪਿਆਰ ਕਰਨ ਲੱਗ ਜਾਏਗਾ। ਆਖੋ ਵਾਹਿਗੁਰੂ ਵਾਹਿਗੁਰੂ, ਸਿੱਖਾ ਤੂੰ ਕੇਸਾਂ ਦਾ ਸਤਿਕਾਰ ਕਰਨ ਲੱਗ ਜਾ, ਗੁਰੂ ਗੋਬਿੰਦ ਸਿੰਘ ਤੈਨੂੰ ਪਿਆਰ ਕਰਨ ਲੱਗ ਜਾਏਗਾ। ਤੂੰ ਕੇਸਾਂ ਦਾ ਸਤਿਕਾਰ ਕਰ, ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੇ ਅੰਗ ਸੰਗ ਰਹਿਣ ਲੱਗ ਪੈਣਗੇ। ਕੇਸਾਂ ਦਾ ਸਤਿਕਾਰ ਕਰੋ ਔਰ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਚੋਂ ਮੰਗੀਏ, ਪਾਤਸ਼ਾਹ ਪਹਿਲਾਂ ਸਾਨੂੰ ਸ਼ਬਦ ਬਖਸ਼ੋ, ਅਸੀਂ ਨਾਮ ਜਪ ਸਕੀਏ, ਸਾਨੂੰ ਨਾਮ ਬਖਸ਼ੋ। ਸ਼ਬਦ ਤੋਂ ਅੱਗੇ ਸ਼ਹਾਦਤ ਦੀ ਕਹਾਣੀ ਸ਼ੁਰੂ ਹੋਏਗੀ, ਪਹਿਲਾਂ ਸ਼ਬਦ ਜਪਣਾ ਪਏਗਾ, ਸ਼ਬਦ ਨਾਲ ਜੁੜਨਾ ਪਏਗਾ। ਆਪੋ ਆਪਣੇ ਘਰਾਂ ਵਿੱਚ ਸ਼ਬਦ ਜ਼ਰੂਰ ਜਪੋ, ਸਵੇਰੇ ਉੱਠਦਿਆਂ ਸਾਰ ਜਦੋਂ ਨੀਂਦ ਚੋਂ ਜਾਗ ਖੁੱਲੇ ਪਹਿਲਾ ਸ਼ਬਦ ਤੁਹਾਡੀ ਰਸਨ ਤੇ ਆਉਣਾ ਚਾਹੀਦਾ, ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਰ ਨਾਮ ਤਿਆਗ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗੈਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕਰੂ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 4034397700 403 439 7700

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

0: ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th Street, ਸਾਊਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd Street, ਨਾਰਥ ਈਸਟ ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਜੀ ਦੇ ਸ਼ਬਦ ਸਵਰੂਪ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਪ੍ਰਤੱਖ ਤੇ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਤਥਾ ਵੱਖ ਵੱਖ TV ਚੈਨਲਾਂ ਦੇ ਮਾਧਿਅਮ ਰਾਹੀਂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਆਰ ਦੇ ਪਾਤਰ ਬਣ ਰਹੇ ਸਮੂਹ ਸਤਸੰਗੀ ਜਨੋ, ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦੇ ਸਦਕਾ ਗੁਰੂਵਰ ਸੋਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਅੱਜ ਅੰਮ੍ਰਿਤ ਵੇਲੇ ਦੀਨ ਦੁਨੀ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਵਨ ਫਰਮਾਨ ਰੂਪੀ ਦਾਤ ਆਪਾਂ ਸਾਰਿਆਂ ਦੀ ਝੋਲੀ ਵਿੱਚ ਪਾ ਕੇ ਨਵਾਜਿਆ ਹੈ, ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝ ਕਰਨ ਦਾ ਆਪਾਂ ਸਾਰਿਆਂ ਨੂੰ ਸੁਭਾਗ ਨਸੀਬ ਹੋਇਆ ਹੈ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ ਨੂੰ ਸਮਝਣ ਵਿਚਾਰਨ ਤੋਂ ਪਹਿਲਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਓਟ ਆਸਰਾ ਤੇ ਅਸੀਸ ਪ੍ਰਾਪਤ ਕਰਦਿਆਂ ਹੋਇਆਂ ਬੜੇ ਹੀ ਪਿਆਰ ਅਦਬ ਸਤਿਕਾਰ ਦੇ ਸਹਿਤ ਉਚਾਰਨ ਕਰੀਏ ਜੀ ਸਤ

ਜਿਸ ਮੁਬਾਰਕ ਬਚਨਾਂ ਦੇ ਆਪ ਜੀ ਨੇ ਉਪਦੇਸ਼ ਨੂੰ ਸ਼੍ਰਵਣ ਕਰਨ ਦਾ ਸੁਭਾਗ ਪ੍ਰਾਪਤ ਕੀਤਾ ਹੈ, ਇਹ ਅੰਮ੍ਰਿਤ ਬੋਲ ਕਲਯੁਗ ਦੇ ਜਹਾਜ਼ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਜੈਤ ਸ੍ਰੀ ਕੀ ਵਾਰ ਦੇ ਵਿੱਚੋਂ ਦਸਵੀਂ ਪੌੜੀ ਦਾ ਮੂਲ ਪਾਠ ਹੈ, ਜਿਸ ਨਾਲ ਸੰਬੰਧਿਤ ਦੋ ਪਾਵਨ ਸਲੋਕ ਹਨ ਅਤੇ ਗੁਰ ਫੁਰਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਅੰਕ 708 ਦੇ ਉੱਪਰ ਸੁਭਾਇਮਾਨ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਮਾਨਵਤਾ ਦੇ ਉੱਪਰ ਕਿਰਪਾ ਕਰਦਿਆਂ ਹੋਇਆਂ ਸਰਬ ਸਾਂਝਾ ਉਪਦੇਸ਼ ਦਿੰਦਿਆਂ ਹੋਇਆਂ ਆਪਾਂ ਜੀਵਾਂ ਨੂੰ ਬੜੇ ਪਿਆਰ ਦੇ ਨਾਲ ਔਰ ਬੜੇ ਹੀ ਸਰਲ ਤੇ ਸੁਖੈਣ ਸ਼ਬਦਾਂ ਦੇ ਰਾਹੀਂ ਸਮਝਾਉਣ ਦਾ ਮਹਾਨ ਉਪਕਾਰ ਕੀਤਾ ਹੈ, ਕਿਉਂਕਿ ਜਦੋਂ ਤੋਂ ਮਨੁੱਖ ਸੰਸਾਰ ਦੇ ਅੰਦਰ ਆਇਆ ਹੈ ਤੇ ਵਾਹਿਗੁਰੂ ਅਕਾਲ ਪੁਰਖ ਜੀ ਨੇ ਇੰਝ ਕਹਿ ਲਈਏ ਜਦੋਂ ਤੋਂ ਜਗਤ ਪੈਦਾ ਕੀਤਾ ਹੈ ਉਦੋਂ ਤੋਂ ਹੀ ਆਪਣੀ ਮਾਇਆ ਦਾ ਪ੍ਰਭਾਵ ਜਿਹੜਾ ਉਸਨੂੰ ਵੀ ਹੋਂਦ ਵਿੱਚ ਲਿਆਂਦਾ ਹੈ। ਲਿਵ ਛੁੜਕੀ ਲਾਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਿਵੇਂ ਜਿਵੇਂ ਮਨੁੱਖੀ ਸਰੀਰ ਦੇ ਅੰਦਰ ਵਿਕਾਸ ਹੁੰਦਾ ਗਿਆ ਇਸ ਨੂੰ ਕੁਝ ਲੋੜਾਂ ਮਹਿਸੂਸ ਹੋਈਆਂ, ਉਹਨਾਂ ਲੋੜਾਂ ਨੂੰ ਪੂਰੀਆਂ ਕਰਨ ਦੇ ਵਾਸਤੇ ਜਿੰਨਾ ਵੀ ਹੋ ਸਕਿਆ ਨੇ ਆਪਣੇ ਤੌਰ ਤੇ ਯਤਨ ਕੀਤਾ, ਦੂਜਿਆਂ ਦਾ ਸਹਿਯੋਗ ਲਿਆ, ਪਰ ਹੋਇਆ ਕਿ ਜੋ ਕੁਝ ਵੀ ਇਸ ਨੂੰ ਪ੍ਰਾਪਤ ਹੁੰਦਾ ਜਾਂਦਾ ਹੈ ਉਹਦੇ ਨਾਲ ਇਹਦੀ ਕਦੀ ਤ੍ਰਿਪਤੀ ਨਹੀਂ ਹੁੰਦੀ, ਹੋਰ ਦਾ ਹੋਰ ਮੰਗਣਾ ਸ਼ੁਰੂ ਕਰ ਦਿੰਦਾ ਹੈ। ਸੌਖੇ ਸ਼ਬਦਾਂ ਵਿੱਚ ਕਹਿ ਲਈਏ ਬੰਦੇ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹੈ ਪਰ ਬੰਦੇ ਦੀਆਂ ਖਰਸ਼ਾਂ ਜਿਹੜੀਆਂ ਹੁੰਦੀਆਂ ਵਾਸ਼ਨਾਵਾਂ ਹੁੰਦੀਆਂ ਉਹ ਕਦੇ ਪੂਰੀਆਂ ਨਹੀਂ ਹੁੰਦੀਆਂ। ਕਿਸੇ ਉਰਦੂ ਦੇ ਸ਼ਾਇਰ ਦੇ ਬੋਲ ਨੇ ਹਜ਼ਾਰੋਂ ਖਹਿਸ਼ੇ ਸਾਥ ਲੈ ਕਰ ਦਮ ਨਿਕਲਤਾ ਹੈ। ਅਗਰ ਬੰਦੇ ਦੇ ਸਾਹ ਵੀ ਨਿਕਲਦੇ ਨੇ ਤੇ ਹਜ਼ਾਰਾਂ ਹੀ ਖਹਿਸ਼ਾਂ ਉਹਦੇ ਮਾਨਸਿਕ ਮੰਡਲ ਦੇ ਵਿੱਚ ਫੁਰਨੇ ਜਾਂ ਸੰਸਕਾਰ ਰੂਪ ਦੇ ਵਿੱਚ ਫਿਰ ਰਹੇ ਹੁੰਦੇ ਨੇ ਔਰ ਇਹਨਾਂ ਖਹਿਸ਼ਾਂ ਨੂੰ ਇਹਨਾਂ ਵਾਸ਼ਨਾਵਾਂ ਨੂੰ ਇਹਨਾਂ ਸਧਰਾਂ ਨੂੰ ਪੂਰੀਆਂ ਕਰਨ ਵਾਸਤੇ ਬੰਦਾ ਫਿਰ ਸਾਮ ਦਾਮ ਦੰਡ ਭੇਦ ਹਰ ਤਰ੍ਹਾਂ ਦਾ ਵਸੀਲਾ ਜਿਹੜਾ ਅਪਣਾਉਂਦਾ ਹੈ ਕਿ ਜੋ ਕੁਝ ਮੈਂ ਚਾਹੁੰਦਾ ਹਾਂ ਉਹ ਮੈਨੂੰ ਪ੍ਰਾਪਤ ਹੋ ਜਾਵੇ, ਪਰ ਭੁੱਲ ਜਾਂਦਾ ਹੈ ਕਿ ਇਹ ਜਿਹੜੀ ਤ੍ਰੈ ਗੁਣੀ ਮਾਇਆ ਹੈ ਇਹ ਪਰਮਾਤਮਾ ਦੀ ਛਾਇਆ ਹੈ ਤੇ ਛਾਇਆ ਦੀ ਕੋਈ ਆਪਣਾ ਵਜੂਦ ਨਹੀਂ ਹੁੰਦਾ, ਆਪਣੀ ਹੋਂਦ ਨਹੀਂ ਹੁੰਦੀ। ਛਾਂ ਤੇ ਓਨੀ ਦੇਰ ਤੱਕ ਹੈ ਜਦੋਂ ਤੱਕ ਕੋਈ ਦਰਖਤ ਹੈ, ਕੋਈ ਕੰਧ ਕੌਲਾ ਹੈ, ਉਹਦਾ ਪਰਛਾਵਾਂ ਹੈ। ਅਗਰ ਇਹ ਨਹੀਂ ਤੇ ਛਾਂ ਦੀ ਆਪਣੀ ਹੋਂਦ ਕੋਈ ਨਹੀਂ ਹੁੰਦੀ, ਮਾਇਆ ਵੀ ਪਰਮਾਤਮਾ ਕਰਕੇ ਹੈ। ਪਰ ਮਨੁੱਖ ਦਾ ਧਿਆਨ ਜਿਹੜਾ ਸੀ ਇਸ ਪਾਸੇ ਨੂੰ ਵਧੇਰੇ ਹੋ ਗਿਆ, ਦੁਨੀਆਂ ਦੀ ਹਰ ਇੱਕੋ ਚੀਜ਼ ਜਿਹੜੀ ਮਨ ਨੂੰ ਭਾਈ ਪ੍ਰਾਪਤ ਕਰ ਲਵਾਂ, ਜਿਹੜੀ ਸਾਡੀ ਸੁਰਤ ਨੂੰ ਰੱਬ ਵਾਲੇ ਪਾਸੇ ਤੋਂ ਤੋੜ ਦੇਵੇ, ਆਪਣੇ ਨਾਲ ਜੋੜ ਦੇਵੇ, ਉਹ ਮਾਇਆ ਹੁੰਦੀ ਹੈ। ਔਰ ਇਹਦੀ ਗ੍ਰਿਫਤ ਵਿੱਚ ਆਇਆ ਹੋਇਆ ਬੰਦਾ ਚਾਹੁੰਦਾ ਹੈ ਕਿ ਹਰ ਪਾਸੇ ਮੇਰਾ ਹੁਕਮ ਹੋਣਾ ਚਾਹੀਦਾ ਹੈ। ਆਪਾਂ ਪਰਿਵਾਰਾਂ ਤੋਂ ਸ਼ੁਰੂ ਕਰ ਲਈਏ, ਬੱਚੇ ਚਾਹੁੰਦੇ ਨੇ ਕਿ ਮਾਂ ਪਿਓ ਸਾਡੀ ਗੱਲ ਮੰਨਣ, ਮਾਂ ਪਿਓ ਕਹਿੰਦਾ ਬੱਚੇ ਸਾਡੀ ਗੱਲ ਮੰਨਣ, ਫਿਰ ਹੌਲੀ ਹੌਲੀ ਅਸੀਂ ਕਹਿੰਦੇ ਕਿ ਮੇਰੇ ਵਿਹੜੇ ਬਾਜ਼ਾਰ ਵਾਲੇ ਮੇਰੀ ਆਗਿਆ ਚੱਲਣ, ਮੇਰੇ ਪਿੰਡ ਦੇ ਲੋਕ ਮੇਰੀ ਗੱਲ ਮੰਨਣ। ਹੌਲੀ ਹੌਲੀ ਜਿਵੇਂ ਜਿਵੇਂ ਲਲਸਾਵਾਂ ਵੱਧਦੀਆਂ ਜਾਂਦੀਆਂ, ਬੰਦਾ ਪੰਚ ਬਣਿਆ, ਸਰਪੰਚ ਬਣਿਆ, MLA ਬਣਿਆ, MP ਬਣਿਆ, ਇਹ ਨਹੀਂ ਕਿ ਭੁੱਖ ਨਿਕਲ ਗਈ, ਹੁਣ ਇਸ ਤੋਂ ਅਗਲੀ ਲੜਸ ਹੈ, ਮੁੱਖ ਮੰਤਰੀ ਬਣਾ, ਮੈਂ ਪ੍ਰਧਾਨ ਮੰਤਰੀ ਬਣਾ। ਔਰ ਕਦੇ ਕਦੇ ਇਹਦਾ ਸੁਪਨਾ ਸਾਕਾਰ ਹੋ ਜਾਂਦਾ ਹੈ, ਰਾਜ ਭਾਗ ਮਿਲ ਜਾਂਦਾ ਹੈ, ਔਰ ਰਾਜ ਭਾਗ ਦੀ ਉਲਝਣ ਦੇ ਵਿੱਚ ਇੰਨਾ ਉਲਝ ਜਾਂਦਾ ਹੈ ਕਿ ਧਰਮ ਸਿਧਾਂਤ ਦੀ ਗੱਲ ਤਾਂ ਇੱਕ ਪਾਸੇ ਰਹੀ, ਆਪਣੇ ਸਵੈ ਦੀ ਜ਼ਿੰਦਗੀ ਨੂੰ ਕਿਹੜੇ ਢੰਗ ਨਾਲ ਜਿਉਣਾ ਹੈ ਬੰਦਾ ਇਹ ਵੀ ਭੁੱਲ ਜਾਂਦਾ ਹੈ, ਜਿਸ ਕਾਰਨ ਕਰਕੇ ਸ਼ਰਾਬ, ਕਬਾਬ, ਸ਼ਬਾਬ, ਐਸ਼ੋ ਇਸ਼ਰਤ ਦਾ
ਸ਼ਿਕਾਰ ਹੋ ਜਾਂਦਾ ਹੈ ਦੁਨੀਆਂ ਦੇ ਉੱਪਰ ਹੁਕਮ ਚਲਾਉਣ ਵਾਲਾ, ਰਾਜ ਸਤਾ ਦੇ ਆਨੰਦ ਨੂੰ ਮਾਨਣ ਵਾਲਾ। ਜਦੋਂ ਇਸ ਤਰ੍ਹਾਂ ਉਹਦੀ ਵਿਚਾਰਧਾਰਾ ਗਲਤ ਹੋ ਜਾਂਦੀ ਹੈ, ਆਪਣੇ ਫਰਜ਼ ਆਪਣੇ ਧਰਮ ਤੋਂ ਭਟਕ ਜਾਂਦਾ ਹੈ, ਫਿਰ ਉਹਨੂੰ ਸਮਾਜ ਦੇ ਅੰਦਰ ਕੋਈ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ, ਉਹਦਾ ਕੋਈ ਅਦਬ ਸਤਿਕਾਰ ਨਹੀਂ ਰਹਿੰਦਾ। ਬੇਸ਼ੱਕ ਉਹ ਲੱਖ ਯਤਨ ਵੀ ਕਰਦਾ ਹੈ ਕਿ ਮੈਂ ਪਬਲਿਕ ਨੂੰ ਕਿਸੇ ਨਾ ਕਿਸੇ ਤਰ੍ਹਾਂ ਗੁੰਮਰਾਹ ਕਰ ਸਕਾਂ, ਪਰ ਨਹੀਂ, ਜਿਹੜਾ ਉਸਦੇ ਵਿਚਾਰ ਹੁੰਦੇ ਨੇ, ਜਿਹੜਾ ਉਸਦਾ ਕਿਰਦਾਰ ਹੁੰਦਾ ਹੈ, ਉਸ ਨੂੰ ਵੇਖ ਕੇ ਨਾ ਤੇ ਸੰਗਤ ਵਿੱਚ ਉਹਦਾ ਮਾਣ ਸਨਮਾਨ ਰਹਿੰਦਾ ਹੈ, ਦੁਨੀਆਂ ਨੂੰ ਖੁਸ਼ ਕਰਦਾ ਕਰਦਾ ਦੀਨ ਗਵਾਇਆ ਦੁਨੀ ਸਿਉ, ਦੁਨੀ ਦਾ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਉਹ ਦੁਨੀਆਂ ਵੀ ਗਵਾ ਬੈਠਦਾ ਹੈ ਤੇ ਦੀਨ ਵੀ ਗਵਾ ਬੈਠਦਾ ਹੈ, ਧਰਮ ਵੀ ਗਵਾ ਬੈਠਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਅਸਲ ਦੇ ਵਿੱਚ ਇਹ ਛਲ ਹੈ, ਇਹ ਫਰੇਬ ਹੈ। ਚਾਹੀਦਾ ਤਾਂ ਇਹ ਸੀ ਕਿ ਜੇ ਮੈਨੂੰ ਰਾਜਸਤਾ ਪ੍ਰਾਪਤ ਹੋਈ ਹੈ, ਰਾਜਾ, ਇਹ ਰਾਜ ਲਤੀਨੀ ਭਾਸ਼ਾ ਦਾ ਸ਼ਬਦ ਹੈ, ਸਟੇਟ, ਸਟੇਟ ਦਾ ਮਤਲਬ ਸਟੇਟਸ, ਸਟੇਟਸ ਦਾ ਮਤਲਬ ਹੁੰਦਾ ਹੈ ਆਚਰਣ, ਬੰਦੇ ਦੀ ਵਿਚਾਰਧਾਰਾ, ਬੰਦੇ ਦਾ ਕਿਰਦਾਰ। ਹੁਣ ਇਹ ਰਾਜਾ ਜਿਹੜਾ ਸੀ ਦੁਨਿਆਵੀ ਰਸਾਂ ਨੂੰ ਮਾਨਣ ਦੇ ਵਿੱਚ ਲੱਗ ਗਿਆ, ਸ਼ੌਹਰਤ ਪ੍ਰਾਪਤੀ ਦੇ ਵਿੱਚ ਲੱਗ ਗਿਆ ਕਿ ਹੋਰ ਹੋਰ ਹੋਰ ਹੋਰ ਮੇਰੇ ਹੁਕਮ ਨੂੰ ਸਵੀਕਾਰ ਕਰਦੇ ਜਾਣ। ਮੈਂ ਫਿਰ ਬੇਨਤੀ ਕਰਾਂ, ਜ਼ਰੂਰੀ ਨਹੀਂ ਕਿ ਮਨੁੱਖ ਦੀਆਂ ਲਾਲਸਾਵਾਂ ਪੂਰੀਆਂ ਹੋ ਜਾਣ, ਸਿਰਫ ਤ੍ਰਿਪਤੀ ਹੁੰਦੀ ਹੈ ਜਿਹੜੀ ਰੱਬੀ ਰੰਗ ਦੇ ਵਿੱਚ ਰਤੜੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਉਹਨਾਂ ਦੀ, ਨਹੀਂ ਤਾਂ ਅਸੀਂ ਪੜ੍ਹਦੇ ਹਾਂ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਭਾਵੇਂ ਉਹ ਸ੍ਰਿਸ਼ਟੀ ਸਾਰੀ ਦਾ ਰਾਜਾ ਬਣ ਜਾਵੇ, ਉਹ ਤਾਂ ਵੀ ਦੁਖੀ ਹੈ, ਤ੍ਰਿਪਤ ਨਹੀਂ ਹੈ, ਤਾਂ ਵੀ ਦੁਖੀ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਨਾਮ ਜਪਤ, ਜੇ ਪਰਮੇਸ਼ਰ ਦੇ ਨਾਮ ਨੂੰ ਜਪੇ ਫਿਰ ਉਹਨੂੰ ਆਤਮਕ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ, ਹਰ ਕੋ ਨਾਮ ਜਪਤ ਹੋਏ ਸੁਖੀ ਆ, ਫਿਰ ਉਹਨੂੰ ਸੁੱਖ ਮਿਲਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਦਾ ਇੱਥੇ ਰਹਿਣ ਵਾਲੇ ਪਰਮੇਸ਼ਰ ਨੂੰ ਉਸਦੇ ਨਾਮ ਦਾ ਇੱਕ ਕਿਲ੍ਹਾ ਬਣਾਇਆ, ਸੱਚ ਦੀ ਨੀਂਹ ਰੱਖੀ। ਭਾਈ ਵਾਰਾਂ ਵਿੱਚ ਵੀ ਅਸੀਂ ਪੜ੍ਹਦੇ ਹਾਂ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਰਾਇਆ। ਔਰ ਇਹ ਜਿਹੜਾ ਰਾਜ ਸੀ, ਇਹ ਹਲੇਮੀ ਰਾਜ ਸੀ ਜਿਹੜਾ ਸਮੁੱਚੀ ਮਾਨਵਤਾ ਨੂੰ ਆਪਣੇ ਪਿਆਰ ਕਲਾਵੇ ਵਿੱਚ ਲੈਂਦਾ ਹੈ, ਜਿਹੜਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਹੈ, ਜਿਹੜਾ ਦੁਨਿਆਵੀ ਰਾਜਿਆਂ ਨੂੰ ਰਾਜ ਕਰਨ ਦੀ ਜਾਚ ਸਿਖਾਉਂਦਾ ਹੈ ਕਿ ਰਾਜੇ ਦੇ ਕੀ ਫਰਜ਼ ਹੁੰਦੇ ਨੇ, ਔਰ ਪਬਲਿਕ ਨੂੰ ਵੀ ਸੇਧ ਦਿੰਦਾ ਹੈ ਕਿ ਰਾਜਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਤਖ਼ਤ ਰਾਜਾ ਸੋ ਬਹਿ ਜੇ ਤਖ਼ਤ ਲਾਇਕ ਹੋਇਆ। ਔਰ ਫਿਰ ਅਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਪੜ੍ਹਦੇ, ਪੰਜ ਪਿਆਲੇ ਪੰਜ ਪੀਰ ਛੱਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਣ ਗੁਰ ਸੂਰਮਾ ਵੱਟ ਜੋਧਾ ਬਾਪਾ ਰੂਪਕਾਰੀ। ਇੰਜ ਕਹਿ ਲਈਏ ਕਿ ਪ੍ਰੈਕਟੀਕਲੀ ਤੌਰ ਤੇ ਗੁਰੂ ਨਾਨਕ ਸਾਹਿਬ ਦੀ ਜੋਤ ਜਦੋਂ ਛੇਵੇਂ ਜਾਮੇ ਵਿੱਚ ਵਿਚਰਦੀ ਹੈ, ਔਰ ਤਿੰਨਾਂ ਦੇ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਸਨਮੁਖ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ, ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮੁੱਢਲੇ ਥੜੇ ਦਾ ਨਿਰਮਾਣ ਕੀਤਾ ਜਾਂਦਾ ਹੈ। ਜਿਵੇਂ ਅਸੀਂ ਪੜ੍ਹਦੇ ਹਾਂ, ਕਿਸੇ ਰਾਜ ਨੇ ਹੱਥ ਲਗਾਇਓ ਬੁੱਢੇ ਹੋ ਗੁਰਦਾਸ ਬਣਾਇਓ, ਔਰ ਜਿੱਥੇ ਬੈਠ ਕੇ ਜਿਹੜੇ ਦੁਖਿਆਰੀਏ ਆਉਂਦੇ ਨੇ ਉਹਨਾਂ ਦੇ ਦੁੱਖਾਂ ਨੂੰ ਸੁਣਦੇ ਨੇ, ਜਿਨ੍ਹਾਂ ਨਾਲ ਅਨਿਆਂ ਹੁੰਦਾ ਹੈ ਉਹਨਾਂ ਨੂੰ ਨਿਆਂ ਇਨਸਾਫ਼ ਦਿਵਾਉਂਦੇ ਨੇ, ਜਿਸ ਤਖ਼ਤ ਤੇ ਬੈਠ ਕੇ ਢਾਡੀਆਂ ਦੀਆਂ ਵਾਰਾਂ ਦੇ ਰਾਹੀਂ ਨਾਨਕ ਨਾਮ ਲੇਵਾ ਦੇ ਅੰਦਰ ਸੱਚ ਦੀ ਸਪਿਰਟ ਉਜਾਗਰ ਕਰਦੇ ਨੇ, ਜਿੱਥੇ ਉਹ ਸਿੱਖ ਫੌਜ ਨੂੰ ਤਿਆਰ ਕਰਕੇ ਇਹਨਾਂ ਨੂੰ ਸ਼ਾਸਤਰ ਵਿੱਦਿਆ ਦੇ ਵਿੱਚ ਨਿਪੁੰਨਤਾ ਦੀ ਬਖਸ਼ਿਸ਼ ਕਰਦੇ ਨੇ, ਇਸ ਮਹਾਨ ਤਖ਼ਤ ਦਾ ਨਿਰਮਾਣ ਕਰਵਾਉਂਦੇ ਨੇ। ਔਰ ਗੁਰੂ ਕਾ ਖਾਲਸਾ ਅੱਜ ਵੀ ਬੜੇ ਅਦਬ ਦੇ ਨਾਲ ਅਜਿਹੇ ਵਿਸ਼ੇਸ਼ਣ ਵਰਤਦਾ ਹੈ, ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ, ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਇਹ ਸੱਚ ਹੈ, ਝੂਠ ਨਹੀਂ, ਸੱਚ ਹੈ।
ਕਿਉਂਕਿ ਜਿਹੜੇ ਦੁਨਿਆਵੀ ਰਾਜੇ ਨੇ ਆਪਾਂ ਵੇਖਦੇ ਆਮ ਤੌਰ ਤੇ ਉਹ ਹੋ ਸਕਦਾ ਕਿਸੇ ਦੀ ਪੱਖਵਾਦੀ ਕਰ ਜਾਣ, ਕਿਸੇ ਦੀ ਪੱਖਵਾਦੀ ਕਰ ਸਕਦੇ ਨੇ, ਉਹਨਾਂ ਕੋਲ ਇੰਨੀ ਬੁੱਧੀ ਨਹੀਂ ਹੁੰਦੀ, ਕਈ ਵਾਰ ਇਨਸਾਫ ਜਿਹਨੂੰ ਦਵਾਉਣਾ ਹੁੰਦਾ ਉਹਨੇ ਬੇਇਨਸਾਫੀ ਕਰ ਦਿੰਦੇ ਨੇ। ਬੰਦਾ ਉੱਥੇ ਝੂਠ ਬੋਲਦਾ ਹੈ, ਅਦਾਲਤਾਂ 'ਚ ਜਾਂਦਾ ਹੈ, ਕੇਸ ਮੁਕਰਰ ਹੁੰਦੇ ਨੇ, ਫਿਰ ਉਹਦੇ ਮੁਤਾਬਕ ਉਹਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਲੇਕਿਨ ਅਜਿਹਾ ਤਖ਼ਤ ਹੈ ਜਿੱਥੇ ਹਮੇਸ਼ਾ ਸੱਚ ਵਰਤਦਾ, ਉੱਥੇ ਸੱਚੋ ਹੀ ਸੱਚ ਵਰਤਦਾ, ਉੱਥੇ ਸੱਚ ਦੀ ਗੱਲ ਹੀ ਹੁੰਦੀ ਹੈ। ਔਰ ਹੋ ਸਕਦਾ ਅਸੀਂ ਕਿਸੇ ਦੁਨਿਆਵੀ ਰਾਜੇ ਦੇ ਕੋਲ ਸੱਚ ਬੋਲ ਦਈਏ ਤਾਂ ਸਾਨੂੰ ਸਜ਼ਾ ਮਿਲ ਜਾਵੇ, ਤੇ ਸਜ਼ਾ ਵੀ ਡਾਢੀ ਮਿਲ ਜਾਵੇ ਸਾਡੇ ਔਗੁਣ ਗੁਣਾਂ ਤੋਂ ਵੱਧ ਕੇ। ਲੇਕਿਨ ਗੁਰੂ ਦੇ ਤਖ਼ਤ ਤੇ ਜੇਕਰ ਅਸੀਂ ਸੱਚ ਬੋਲ ਦਿੰਦੇ ਹਾਂ, ਜਿਵੇਂ ਹਰ ਇੱਕ ਮਾਂ ਪਿਓ ਚਾਹੁੰਦਾ ਹੈ ਮੇਰਾ ਬੱਚਾ ਸੱਚ ਬੋਲੇ, ਤੁਸੀਂ ਮੈਂ ਆਪਾਂ ਸਾਰੇ ਚਾਹੁੰਦੇ, ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਪੁੱਤ ਸੱਚ ਬੋਲ ਦੇ, ਪਰਵਾਹ ਕੋਈ ਨਹੀਂ। ਅਗਰ ਬੱਚਾ ਸਾਡਾ ਸੱਚ ਬੋਲ ਦਿੰਦਾ ਤਾਂ ਆਪਾਂ ਕੀ ਕਰਦੇ ਹਾਂ? ਉਹਨੂੰ ਅਸੀਂ ਫਿਰ ਸਮਝਾਉਂਦੇ ਹਾਂ, ਜੈਸਾ ਬਾਲਕ ਭਾਏ ਸੋ ਭਾਈ, ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝੜਕੇ, ਬਹੁ ਪਾਤੀ ਬਹੁ ਪਿਤਾ ਗਲ ਲਾਵੇ, ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਫਿਰ ਉਹਨੂੰ ਸਮਝਾਉਂਦੇ ਹਾਂ। ਹੁਣ ਜਦੋਂ ਅਸੀਂ ਗੁਰੂ ਦੇ ਤਖ਼ਤ ਤੇ ਆਣ ਕੇ ਸੱਚ ਬੋਲਦੇ ਹਾਂ, ਆਪਣੇ ਤੌਰ ਤੇ ਆਣ ਕੇ ਸੱਚ ਕਹਿੰਦੇ, ਮੈਂ ਵੀ ਬੇਨਤੀ ਕਰ ਦੇਵਾਂ, ਹੋ ਸਕਦਾ ਅਸੀਂ ਕਿਸੇ ਬੰਦੇ ਕੋਲ ਤਾਂ ਸੱਚ ਕਹਿ ਦਈਏ ਪਰ ਗੁਰੂ ਕੋਲ ਆਣ ਕੇ ਕੋਈ ਵਿਰਲਾ ਸੱਚ ਕਹਿੰਦਾ ਹੈ। ਤੁਸੀਂ ਮੈਂ ਆਪਾਂ ਆਪਣੀ ਵਿਚਾਰ ਕਰ ਲਈਏ, ਅਸੀਂ ਕਦੀ ਗੁਰੂ ਨੂੰ ਜਾ ਕੇ ਨਹੀਂ ਕਹਿੰਦੇ ਕਿ ਸਤਿਗੁਰੂ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਕਸ਼ਮੀਰ ਪਾਵੋ ਡੁੱਬਦੇ ਪੱਥਰ ਤਾਰੇ, ਮੇਰੇ ਵਿੱਚ ਇੰਨੇ ਔਗਣ ਨੇ, ਮੇਰੀਆਂ ਇੰਨੀਆਂ ਬੁਰਿਆਈਆਂ। ਜਿਸ ਦਿਨ ਸੱਚਮੁੱਚ ਗੁਰੂ ਦੇ ਸਨਮੁਖ ਜਾ ਕੇ ਅਸੀਂ ਆਪਣੇ ਗਲਤੀਆਂ ਗੁਨਾਹ ਕਬੂਲ ਕਰ ਲਏ ਤੇ ਮੇਰਾ ਸਤਿਗੁਰੂ ਆਪਣੇ ਅੰਮ੍ਰਿਤ ਬਚਨਾਂ ਦੇ ਰਾਹੀਂ ਸਾਨੂੰ ਸੱਚ ਦਾ ਰਸਤਾ ਵਿਖਾ ਦਿੰਦਾ ਹੈ। ਔਰ ਇਸੇ ਹੀ ਤਰ੍ਹਾਂ ਇਸ ਮਹਾਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ, ਹਰ ਇੱਕ ਨਾਨਕ ਨਾਮ ਲੇਵਾ ਸ਼ਰਧਾਵਾਨ ਗੁਰਸਿੱਖ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉਪਦੇਸ਼ ਨੂੰ, ਹੁਕਮ ਨੂੰ ਬੜੀ ਤਤਪਰਤਾ ਦੇ ਨਾਲ ਉਡੀਕਦਾ ਹੈ। ਇਹ ਵੀ ਸਿੱਖ ਜਗਤ ਦੇ ਅੰਦਰ ਨਿਆਰਾਪਣ ਹੈ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫਸੀਲ ਤੋਂ ਸੇਵਾ ਨਿਭਾਉਣ ਵਾਲਾ ਮੁੱਖ ਸੇਵਾਦਾਰ ਜਥੇਦਾਰ ਨਾਲ ਆਪਣੇ ਹੋਰ ਚਾਰ ਸਿੰਘ ਸਾਹਿਬਾਨ ਨੂੰ ਲੈ ਕੇ ਕੋਈ ਹੁਕਮ ਸੁਣਾਉਂਦਾ ਤੇ ਸੰਗਤ ਬੜੀ ਉਤਾਵਲੀ ਹੋ ਕੇ ਉਸ ਹੁਕਮ ਨੂੰ ਸੁਣਦੀ ਹੈ, ਮੰਨਣ ਲਈ ਤਿਆਰ ਵੀ ਹੁੰਦੀ ਹੈ। ਔਰ ਇਹਦੇ ਨਾਲ ਕੀ ਹੁੰਦਾ ਹੈ, ਇੱਕ ਤਾਂ ਜੋ ਸਾਡਾ ਤਖ਼ਤ ਸਾਹਿਬਾਨ ਹੈ ਉਸ ਦੀ ਮਾਣ ਮਰਿਆਦਾ ਬਰਕਰਾਰ ਰਹਿੰਦੀ ਹੈ, ਪਬਲਿਕਲੀ ਇਹ ਗੱਲ ਜਾਂਦੀ ਹੈ ਕਿ ਹਾਂ ਭਾਈ ਸਿੱਖ ਜਿਹੜਾ ਉਹ ਕਹਿੰਦਾ ਹੀ ਨਹੀਂ ਹੈ ਕਿ ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਸੱਚਮੁੱਚ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਦਕੇ ਜਾਂਦਾ ਹੈ, ਵਾਰਨੇ ਜਾਂਦਾ ਹੈ, ਇਹ ਆਪਣੇ ਗੁਰੂ ਦੇ ਤਖ਼ਤ ਵਾਸਤੇ ਕੁਛ ਵੀ ਕਰ ਸਕਦਾ ਹੈ। ਅਗਰ ਕੋਈ ਤਖ਼ਤ ਨੂੰ ਢਾਉਣ ਦੀ ਕੋਸ਼ਿਸ਼ ਵੀ ਕਰੇ ਤਾਂ ਤਖ਼ਤ ਨੂੰ ਢਾਉਣ ਵਾਲਿਆਂ ਨੂੰ ਵੀ ਇਹ ਉਸੇ ਤਰ੍ਹਾਂ ਢਾ ਦਿੰਦਾ ਹੈ, ਮੁਕਾ ਦਿੰਦਾ ਹੈ। ਅੱਜ ਵੀ ਜਦੋਂ ਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਹੋਵੇ, ਤੁਸੀਂ ਹੋ, ਮੈਂ ਹੋਵਾਂ, ਕੋਈ ਵੀ ਹੋਵੇ, ਅਸੀਂ ਗੁਰੂ ਨਾਲੋਂ ਵੱਡੇ ਨਹੀਂ ਹਾਂ, ਅਤੇ ਇਸ ਗੱਲ ਨੂੰ ਸਮਝਣਾ। ਦੂਜਾ, ਜੇ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਜਾ ਕੇ ਆਪਣੀ ਖਿਮਾ ਜਾਚਣਾ ਕਰ ਲੈਂਦੇ ਹਾਂ, ਮੇਰੇ ਤੋਂ ਭੁੱਲ ਹੋਈ ਹੈ, ਇਹਦੇ ਨਾਲ ਅਸੀਂ ਛੋਟੇ ਨਹੀਂ ਹੋ ਜਾਂਦੇ, ਇਹਦੇ ਨਾਲ ਸਾਡਾ ਵੱਡਪਣ ਉਜਾਗਰ ਹੁੰਦਾ ਹੈ, ਸਾਡਾ ਵੱਡਪਣ ਸਾਹਮਣੇ ਆਉਂਦਾ ਹੈ। ਅੱਜ ਵੀ ਜ਼ਰੂਰਤ ਹੈ, ਮੈਂ ਬੇਨਤੀ ਕਰਾਂ, ਗਲਤੀਆਂ ਤੁਹਾਡੇ ਮੇਰੇ ਵਰਗੇ ਲੋਕਾਂ ਤੋਂ ਵੀ ਹੁੰਦੀਆਂ ਹੈ, ਪਰੰਤੂ ਜਦੋਂ ਕੋਈ ਬੰਦਾ ਰਾਜ ਸਤਾ ਤੇ ਕਾਬਜ ਹੁੰਦਾ ਹੈ ਤੇ ਇਸ ਸਤਾ ਦੇ ਨਸ਼ੇ ਦੇ ਵਿੱਚੋਂ ਬਹੁਤ ਸਾਰੀਆਂ ਭੁੱਲਾਂ ਕਰ ਲੈਂਦਾ ਹੈ, ਜਾਣੇ ਅਣਜਾਣੇ ਚ, ਤੁਸੀਂ ਕਿਸੇ ਵੀ ਢੰਗ ਨਾਲ ਕਹਿ ਲਓ, ਤੇ ਜੇ ਉਹ ਕਤਾਈਆਂ ਸਾਹਮਣੇ ਆ ਜਾਣ, ਕੋਈ ਗੱਲ ਕਰਦਾ ਹੈ ਉਸ ਦੇ ਬਾਰੇ ਵਿੱਚ ਸਾਨੂੰ ਪੁੱਛਿਆ ਜਾਂਦਾ ਹੈ ਤਾਂ ਮੈਂ ਕਹਿੰਦਾ ਸਾਡਾ ਵੱਡਪਣ ਹੋਵੇਗਾ। ਪਿਛਲੇ ਦਿਨੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਵੱਲੋਂ ਆਦੇਸ਼ ਹੋਇਆ ਸੀ, ਪੰਜਾਬ ਸਰਕਾਰ ਦੀ ਸਮੁੱਚੀ ਕੈਬਨਿਟ ਨੂੰ ਬੁਲਾਇਆ ਗਿਆ ਹੈ, ਔਰ ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਜਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ, ਕਿਉਂਕਿ ਉਹਨਾਂ ਨੇ
ਆਦੇਸ਼ ਨੂੰ ਸਵੀਕਾਰ ਨਾ ਕੀਤਾ ਜਾਂ ਸਹਿਯੋਗ ਨਹੀਂ ਕੀਤਾ, ਜਿਸ ਕਾਰਨ ਕਰਕੇ ਇਹਨਾਂ ਨੂੰ ਜਿਹੜਾ ਸੀ ਗੁਰੂ ਦੋਖੀ ਖਾਲਸਾ ਪੰਥ ਵਿਰੋਧੀ ਜਿਹੜਾ ਸੀ ਉਹ ਕਰਾਰ ਦਿੱਤਾ ਗਿਆ। ਕਿੰਨੀ ਚੰਗੀ ਗੱਲ ਹੋਵੇ ਜਿਵੇਂ ਸਾਡੇ ਪੰਜਾਬ ਕੈਬਨਿਟ ਦੇ ਕੁਝ MLA ਕਹਿ ਰਹੇ ਨੇ ਕਿ ਹਾਂ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਇਆ ਤੇ ਅਸੀਂ ਜ਼ਰੂਰ ਸੱਦੇ ਹੋਏ ਦਿਨ ਤੇ ਪਹੁੰਚਾਂਗੇ। ਬੜੀ ਚੰਗੀ ਗੱਲ, ਅਸੀਂ ਕਿਸੇ ਬੰਦੇ ਕੋਲ ਨਹੀਂ ਜਾਣਾ, ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਸਥਾਨ ਤੇ ਆਉਣਾ। ਔਰ ਦੂਸਰਾ ਜਿਹੜਾ ਕੰਟਰੋਵਰਸੀ ਵਾਲਾ ਮਾਹੌਲ ਬਣਿਆ ਹੋਇਆ ਹੈ, ਇਹਦੇ ਨਾਲ ਕੱਲੀ ਗੁਰੂ ਪੰਥ ਨੂੰ ਢਾਹ ਨਹੀਂ ਲੱਗ ਰਹੀ, ਕੱਲਾ ਸਿੱਖਾਂ ਦੀ ਚੜ੍ਹਦੀ ਕਲਾ ਦੇ ਵਿੱਚ ਹੀ ਨਿਘਾਰ ਨਹੀਂ ਆ ਰਿਹਾ। ਛੋਟੇ ਸ਼ਬਦਾਂ ਚ ਕਹਿ ਲਈਏ ਤੇ ਪੰਜਾਬ ਔਰ ਪੰਥ ਲਈ ਬਹੁਤਾ ਸਹੀ ਸਾਬਤ ਨਹੀਂ ਹੋ ਰਿਹਾ। ਇਸ ਵਾਸਤੇ ਯਤਨ ਕਰਨਾ ਚਾਹੀਦਾ ਹੈ, ਜਦੋਂ ਵੀ ਕੋਈ ਆਦੇਸ਼ ਹੁੰਦਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਾਨੂੰ ਸਵੀਕਾਰ ਕਰਨਾ ਚਾਹੀਦਾ। ਪਰ ਬੰਦਾ ਰਾਜਸੱਤਾ ਦੇ ਕਪਟ ਦੇ ਵਿੱਚ ਹੁੰਦਾ ਤੇ ਪਤਾ ਨਹੀਂ ਹੁੰਦਾ ਰਾਜ ਕਿੰਨਾ ਚਿਰ ਰਹਿਣਾ ਹੈ। ਸਤਿਗੁਰਾਂ ਦੇ ਬੋਲ ਨੇ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਵਾਹਿਗੁਰੂ ਅਕਾਲ ਪੁਰਖ ਵਰਗਾ ਕੋਈ ਰਾਜਾ ਨਹੀਂ ਹੈ। ਆਹ ਜਿਹੜੇ ਦੁਨਿਆਵੀ ਰਾਜੇ ਹੁੰਦੇ, ਕੀ ਪਤਾ ਕਦੋਂ ਸਰਕਾਰ ਡਿੱਗ ਪੈਣੀ ਹੈ, ਕਦੋਂ ਬਗਾਵਤੀ ਅਸੁਰਾਂ ਜਿਹੜੀਆਂ ਉੱਠ ਪੈਣੀਆਂ ਹੁੰਦੀਆਂ ਰਾਜ ਦੇ ਵਿੱਚੋਂ। ਇਸ ਵਾਸਤੇ ਇਹ ਰਾਜਸੱਤਾ ਸਦਾ ਨਹੀਂ ਰਹਿੰਦੇ ਹੁੰਦੇ, ਇਸ ਹਉਮੈ ਹੰਕਾਰ ਨੂੰ ਛੱਡਣਾ ਚਾਹੀਦਾ। ਤੇ ਦੂਸਰਾ, ਬੰਦੇ ਨੂੰ ਹੁੰਦਾ ਆਪਣੇ ਰੂਪ ਦਾ, ਮੈਂ ਸੋਹਣਾ ਬੜਾ ਹਾਂ। ਆਸਾ ਕੀ ਵਾਰ ਵਿੱਚ ਅਸੀਂ ਪੜ੍ਹਦੇ ਹਾਂ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਠੀਕ ਹੈ, ਸਾਡਾ ਰੰਗ ਰੂਪ ਨੈਣ ਨਕਸ਼ ਵਧੀਆ ਹੋਣੇ ਚਾਹੀਦੇ ਨੇ, ਤਨ ਨੂੰ ਸਵਾਰਨਾ ਕੋਈ ਮਾੜੀ ਗੱਲ ਨਹੀਂ, ਪਰ ਜਿੰਨੀ ਦੇਰ ਤੱਕ ਸਾਡਾ ਮਨ ਘੁਟੱਬਾ ਹੈ, ਮਨ ਸੁੰਦਰ ਨਹੀਂ, ਉਨੀ ਦੇਰ ਤੱਕ ਤਨ ਦੀ ਸੁੰਦਰਤਾ ਵੀ ਕੋਈ ਬਹੁਤੀ ਅਹਿਮੀਅਤ ਨਹੀਂ ਰੱਖਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਬੰਦੇ ਨੂੰ ਰੂਪ ਨੇ ਵੀ ਛਲਿਆ ਹੋਇਆ ਹੈ, ਜੋ ਜਾਣੇ ਮੈਂ ਜੋ ਬਣਵੰਤ ਸੋ ਹੋਵਤ ਬਿਸਤਾ ਕਜੰਤ। ਤੇ ਤੀਸਰਾ, ਮਨੁੱਖ ਨੂੰ ਛਲਿਆ ਹੋਇਆ ਹੈ ਧਨ ਨੇ, ਕਿ ਮੇਰੇ ਕੋਲ ਬਹੁਤ ਸਾਰਾ ਪੈਸਾ ਹੋਣਾ ਚਾਹੀਦਾ ਤੇ ਪੈਸੇ ਨੂੰ ਪ੍ਰਾਪਤ ਕਰਨ ਵਾਸਤੇ ਬੰਦਾ ਹਰ ਤਰ੍ਹਾਂ ਦਾ ਸਟੈਪ ਚੁੱਕਦਾ ਹੈ। ਕਈ ਤਾਂ ਇਹੋ ਜਿਹੇ ਲੋਕ ਵੀ ਨੇ, ਅੱਜ ਅਸੀਂ ਜਦੋਂ ਭਾਵੇਂ ਦੂਜੀਆਂ ਸਟੇਟਾਂ ਦੇ ਵਿੱਚ ਵੀ ਨਸ਼ਾ ਬਹੁਤ ਹੈ, ਪਰੰਤੂ ਪੰਜਾਬ ਜਿਹੜਾ ਇਹ ਗਲੀ ਗਲੀ ਦੇ ਵਿੱਚ ਘਰ ਘਰ ਤੱਕ ਜਿਹੜਾ ਨਸ਼ਾ ਆਣ ਪਹੁੰਚਿਆ ਹੋਇਆ ਹੈ। ਔਰ ਮੈਂ ਬੇਨਤੀ ਕਰਦਾ ਹੁੰਦਾ ਜਿੱਥੇ ਵੀ ਕਥਾ ਪ੍ਰਚਾਰ ਲਈ ਜਾਵਾਂ, ਉਹਨਾਂ ਵੀਰਾਂ ਦੇ ਅੱਗੇ ਜਿਹੜੇ ਨਸ਼ੇ ਵੇਚ ਵੇਚ ਕੇ ਆਪਣਾ ਕਾਰੋਬਾਰ ਚਲਾ ਰਹੇ ਨੇ, ਮੈਂ ਬੇਨਤੀ ਕਰਦਾ ਹੁੰਦਾ, ਵੇਖਿਓ ਲੋਕਾਂ ਦੇ ਵਸਦੇ ਰਸਦੇ ਘਰ ਉਜਾੜ ਰਹੇ ਹੋ, ਤੇ ਜਿਹੋ ਜਿਹਾ ਤੁਸੀਂ ਬੀਜਣਾ ਉਹੋ ਜਿਹਾ ਤੁਹਾਨੂੰ ਫਲ ਕੱਟਣਾ ਵੀ ਪੈਣਾ ਹੈ। ਇਹ ਨਾ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਧੀਆਂ ਪੁੱਤ ਵੀ ਇਸ ਵਹਿਣ ਦੇ ਵਿੱਚ ਵਹਿ ਜਾਣ। ਰੱਬ ਦਾ ਵਾਸਤਾ ਹੈ, ਵਸਦੇ ਰਸਦੇ ਘਰ ਨਾ ਉਜਾੜੋ। ਪੈਸੇ ਕਮਾਉਣ ਦੇ ਹੋਰ ਬੜੇ ਸਾਧਨ ਹੈਗੇ ਨੇ, ਅਸੀਂ ਕਿਰਤ ਵਿਰਤ ਕਰੀਏ, ਹੋਰ ਮਿਹਨਤ ਮੁਸ਼ਕਤ ਕਰ ਲਈਏ, ਪਰ ਬੰਦਾ ਛਲ ਫਰੇਬ ਕਰਦਾ, ਠੱਗੀਆਂ ਮਾਰਦਾ, ਦੂਜਿਆਂ ਦੇ ਹੱਕ ਮਾਰਦਾ ਕਿ ਮੇਰੇ ਕੋਲ ਪੈਸਾ ਆ ਜੇ। ਉਹਨੇ ਪੈਸੇ ਨੂੰ ਹੀ ਮਾਂ ਪਿਓ ਸਮਝਿਆ ਹੋਇਆ, ਪੈਸੇ ਨੂੰ ਗੁਰੂ ਪੀਰ ਸਮਝਿਆ ਹੋਇਆ। ਮਨੁੱਖ ਦੀ ਫਿਤਰਤ ਐਸੀ ਬਣ ਗਈ ਹੈ, ਰਾਜ ਕਪਟੰ, ਰੂਪ ਕਪਟੰ, ਧਨ ਕਪਟੰ, ਕੁਲ ਗਰਭ ਤੇ ਵੱਡਾ ਹੰਕਾਰ ਇਸ ਗੱਲ ਦਾ ਵੀ ਹੋ ਗਿਆ, ਮੇਰੀ ਜਾਤ ਬੜੀ ਉੱਚੀ ਹੈ, ਮੇਰੀ ਕੁਲ ਬੜੀ ਉੱਚੀ ਹੈ, ਜਦੋਂ ਕਿ ਰੱਬ ਦੇ ਘਰ ਦੇ ਵਿੱਚ ਨਾ ਕਿਸੇ ਨੇ ਤੇਰੀ ਜਾਤ ਵੇਖਣੀ ਹੈ ਤੇ ਨਾ ਤੇਰਾ ਕੋਈ ਬਾਲੀ ਵੇਖਣਾ ਹੈ। ਅੱਗੇ ਜਾਤ ਨਾ ਜ਼ੋਰ ਹੈ, ਕਿਸੇ ਨੇ ਤੈਨੂੰ ਇਹ ਨਹੀਂ ਪੁੱਛਣਾ। ਇਹੀ ਗੱਲ ਕਦੀ ਜਦੋਂ ਕਾਜ਼ੀਆਂ ਮਲਾਣਿਆਂ ਨੇ ਗੁਰੂ ਨਾਨਕ ਸਾਹਿਬ ਦੇ ਹਜ਼ੂਰ ਰੱਖੀ ਸੀ ਕਿ ਹਿੰਦੂ ਵੱਡਾ ਹੈ ਕਿ ਮੁਸਲਮਾਨ, ਤੇ ਭਾਈ ਗੁਰਦਾਸ ਜੀ ਕਹਿੰਦੇ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋ ਦੋਨੋਂ ਰੋਈ। ਰਾਜ ਰੂਪ ਧਨ ਦਾ ਛਲਾਵਾ ਤੇ ਇਹਦੇ ਨਾਲ ਆਪਣੀ

0: ਮਨ ਚੰਤ ਵਿਖਿਆ। ਬੰਦਾ ਫਿਰ ਇਸ ਮਾਇਆ ਨੂੰ ਇਕੱਠੀ ਕਰਦਾ ਹੈ, ਦੂਜਿਆਂ ਨੂੰ ਛਲ ਛਲ ਕੇ ਕਿਸੇ ਦਾ ਹੱਕ ਕਿਵੇਂ ਮਾਰਨਾ ਹੈ। ਸ਼ਦਰੰਗ, ਸ਼ਦਰੰਗ ਹੁੰਦਾ ਦੋਖ, ਕਿਸੇ ਦੇ ਉੱਪਰ ਦੋਸ਼ ਸਥਾਪਿਤ ਕਰਕੇ, ਪਾਪ ਬਿਰਤੀ ਦੇ ਕਾਰਨ ਕਰਕੇ ਕੋਈ ਨਾ ਕੋਈ ਕਿਸੇ ਦੇ ਉੱਪਰ ਇਲਜ਼ਾਮ ਲਾ ਕੇ ਇਹਦੇ ਕੋਲੋਂ ਮੈਂ ਪੈਸੇ ਕਿਵੇਂ ਲੈਣੇ ਆ। ਇਸ ਤਰ੍ਹਾਂ ਬਹੁਤ ਕੁਝ ਇਕੱਠਾ ਕਰ ਲੈਂਦਾ ਹੈ, ਪਰ ਹੁੰਦਾ ਕੀ ਹੈ, ਚੱਲਦਿਆਂ ਨਾਲ ਨਾ ਚੱਲੇ। ਜਿਸ ਮਾਇਆ ਨੇ ਸਾਡੇ ਨਾਲ ਜਾਣਾ ਨਹੀਂ, ਉਸ ਮਾਇਆ ਨੂੰ ਇਕੱਤਰ ਕਰਨ ਵਾਸਤੇ ਹਰ ਤਰ੍ਹਾਂ ਦਾ ਯਤਨ ਕਰਦਾ ਹੈ। ਫਿਰ ਮੇਰੇ ਪਾਤਸ਼ਾਹ ਕਹਿੰਦੇ, ਪਾਪਾਂ ਬਾਝੋਂ ਹੋਵੇ ਨਾ ਹੀ, ਮੋਇਆ ਸਾਥ ਨਾ ਜਾਈ। ਇਹ ਨਾਲ ਨਿਭਦੀ ਵੀ ਨਹੀਂ ਹੈ। ਠੀਕ ਹੈ, ਸਾਨੂੰ ਕਿਰਤ ਵਿਰਤ ਕਰਨੀ ਚਾਹੀਦੀ ਹੈ ਆਪਣੇ ਪਰਿਵਾਰ ਦੇ ਗੁਜ਼ਾਰੇ ਦੇ ਵਾਸਤੇ, ਸਾਨੂੰ ਹੱਕ ਸੱਚ ਦੀ ਕਿਰਤ ਕਰਨੀ ਚਾਹੀਦੀ ਹੈ। ਪੈਸੇ ਤੋਂ ਬਿਨਾਂ ਮਨੁੱਖ ਦੀ ਕਦਰ ਕੋਈ ਨਹੀਂ ਹੈਗੀ, ਇਹ ਪਰਿਵਾਰ ਸਮਾਜ ਨਹੀਂ ਚੱਲਦਾ। ਪਰ ਗਲਤ ਢੰਗ ਦੇ ਨਾਲ ਪੈਸਾ ਕਮਾਇਆ ਹੋਇਆ ਕਈ ਵਾਰ ਸਾਡੇ ਗਲੇ ਦੀ ਹੱਡੀ ਬਣ ਜਾਂਦਾ, ਸਾਡੇ ਲਈ ਦੁੱਖਦਾਇਕ ਬਣ ਜਾਂਦਾ ਹੈ। ਪਰਮੇਸ਼ਰ ਦੇ ਨਾਮ ਤੋਂ ਵੀ ਹੋਣਾ ਵਿਅਕਤੀ ਜਿਹੜਾ ਹੈ, ਉਹ ਸੱਚ ਧਰਮ ਨੂੰ ਇੱਕ ਪਾਸੇ ਛੱਡ ਕੇ ਕੇਵਲ ਤੇ ਕੇਵਲ ਇਸ ਮਿਆਵੀ ਮੋਹ ਦੇ ਵਿੱਚ ਲੱਗਿਆ ਹੋਇਆ, ਕੇਵਲ ਦੁਨਿਆਵੀ ਧਨ ਦੌਲਤ ਸੁਭਾ ਸ਼ੌਹਰਤ ਨੂੰ ਜੋੜਨ ਵਿੱਚ ਲੱਗਿਆ ਹੋਇਆ ਹੈ।
1: ਖੰਦੜੋ ਕੀ ਭੁੱਲ ਤੁਮਾ ਦਸਮ ਸੋਹਣਾ।
0: ਦੂਸਰੇ ਸਲੋਕ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਕਿਰਪਾ ਕਰਦੇ ਨੇ ਕਿ ਜਿਹੜਾ ਤੁਮਾ ਹੁੰਦਾ ਹੈ, ਤੁਮਾ ਅੰਦਰੋਂ ਕੌੜਾ ਹੁੰਦਾ ਹੈ, ਕਹਿੰਦੇ ਬਾਹਰੋਂ ਵੇਖਣ ਨੂੰ ਬੜਾ ਸੋਹਣਾ ਲੱਗਦਾ ਹੈ। ਇਹ ਖੰਦੜੋ ਵੇਖਦਿਆਂ, ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਪਰ ਇਹ ਭੁੱਲ ਹੋ ਗਈ, ਖਰੀਦ ਤਾਂ ਲਿਆ, ਭੁਲੇਖਾ ਖਾ ਲਿਆ, ਸ਼ਹਿਰ ਦੇ ਸਬਜ਼ੀ ਹੋਵੇਗੀ, ਖਾਣ ਵਾਲਾ ਫਲ ਹੋਵੇਗਾ, ਖਰਬੂਜਾ ਹੋਵੇਗਾ, ਕਿਸੇ ਢੰਗ ਦੇ ਨਾਲ ਉਹਨੇ ਵਿਚਾਰ ਲਿਆ, ਹੋ ਸਕਦਾ ਕੱਦੂ ਹੋਵੇ, ਸੋਹਣਾ ਬੜਾ ਲੱਗਦਾ ਹੈ। ਜੇ ਪਤਾ ਲੱਗਿਆ ਤੁਮਾ, ਕਹਿੰਦੇ ਕੋਈ ਗੱਲ ਨੀ, ਫਿਰ ਕੀ ਹੋਇਆ, ਸੋਹਣਾ ਤੇ ਲੱਗਦਾ ਹੀ ਨਾ। ਕਈ ਵਾਰ ਸਾਨੂੰ ਕੁਝ ਚੀਜ਼ਾਂ ਚੰਗੀਆਂ ਲੱਗਦੀਆਂ, ਅਸੀਂ ਖਰੀਦ ਲੈਂਦੇ ਹਾਂ, ਬੇਸ਼ੱਕ ਸਾਡੀ ਵਰਤੋਂ ਵਿੱਚ ਆਉਣ ਚਾਹੇ ਨਾ ਆਉਣ, ਅਸੀਂ ਕਹਿੰਦੇ ਘਰ ਆਈ ਚੀਜ਼ ਕੋਈ ਮਾੜੀ ਥੋੜਾ ਹੁੰਦੀ ਹੈ। ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਪਰ ਅੱਗੇ ਕੀ ਹੁੰਦਾ ਹੈ,
1: ਅੱਡ ਨਾ ਲਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ।
0: ਕਹਿੰਦੇ ਜਿਸ ਮਾਇਆਵੀ ਮੋਹ ਵਿੱਚ ਲੱਗਿਆ ਹੋਇਆ ਮਨੁੱਖ ਦੁਨਿਆਵੀ ਧਨ ਦੌਲਤ ਸੋਭਾ ਸ਼ੌਹਰਤ ਨੂੰ ਇਕੱਠਾ ਕਰਨ ਵਿੱਚ ਲੱਗਿਆ ਹੋਇਆ ਸੀ, ਵੇਖਣ ਨੂੰ ਸੋਹਣਾ ਲੱਗਦਾ ਸੀ, ਪਰ ਅੱਡ ਨਾ ਲਹੰਦੜੋ ਮੁੱਲ, ਇਹਦਾ ਮੁੱਲ ਅੱਧੀ ਕੌਡੀ ਵੀ ਨਾ ਪਿਆ। ਕਈ ਵਾਰ ਇਸ ਤਰ੍ਹਾਂ ਹੁੰਦਾ, ਬੰਦੇ ਕੋਲ ਪੈਸਾ ਹੁੰਦਾ ਹੈ,

0: ਜਿਹਨੇ ਸੰਸਾਰ ਤੋਂ ਜਾਣ ਵੇਲੇ ਸਾਡੇ ਨਾਲ ਜਾਣਾ ਹੀ ਨਹੀਂ ਹੈ ਭਾਈ, ਫਿਰ ਉਸਨੂੰ ਇਕੱਠਿਆਂ ਕਰਨ ਦਾ ਕੀ ਫਾਇਦਾ ਹੈ? ਦੁਨਿਆਵੀ ਧਨ ਦੇ ਨਾਲ ਦੁਨੀਆਂ ਦੇ ਕਾਰਜ ਚੱਲਦੇ ਨੇ, ਦੁਨਿਆਵੀ ਵਸਤੂਆਂ ਖਰੀਦ ਸਕਦੇ ਨੇ ਜਿਹਦੇ ਨਾਲ ਸਾਡੇ ਤਨ ਨੂੰ ਕੋਈ ਸੁੱਖ ਸਹੂਲਤ ਮਿਲ ਸਕੇ। ਦੁਨਿਆਵੀ ਧਨ ਦੇ ਨਾਲ ਅਸੀਂ ਆਤਮਕ ਆਨੰਦ ਪ੍ਰਾਪਤ ਨਹੀਂ ਕਰ ਸਕਦੇ। ਔਰ ਇੱਕ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ ਜਿਹੜਾ ਸਾਨੂੰ ਆਤਮਕ ਆਨੰਦ ਵੀ ਦਿੰਦਾ ਹੈ ਔਰ ਲੋਕ ਤੋਂ ਲੈ ਕੇ ਪਰਲੋਕ ਤੱਕ ਸਾਡਾ ਮਦਦਗਾਰ ਵੀ ਬਣਦਾ ਹੈ।
1: ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀ ਐ।
0: ਫਿਰ ਉਸਦੇ ਵਾਸਤੇ ਕੀ ਯਤਨ ਕਰਨਾ, ਕਿਉਂ ਛਲ ਫਰੇਬ ਕਰਨੇ, ਕਿਉਂ ਠੱਗੀਆਂ ਠੋਰੀਆਂ ਮਾਰਨੀਆਂ ਨੇ? ਜਿਸ ਨੇ ਸਾਡੇ ਨਾਲ ਨਹੀਂ ਜਾਣਾ, ਜਿਸ ਨੇ ਸਾਨੂੰ ਛੱਡ ਜਾਣਾ ਹੈ, ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀ ਐ, ਜਿਸ ਤੋਂ ਅਸੀਂ ਵਾਂਝੇ ਰਹਿ ਜਾਣਾ ਹੈ। ਮੈਂ ਫਿਰ ਬੇਨਤੀ ਕਰਾਂ, ਮੇਰਾ ਸਤਿਗੁਰੂ ਇਹ ਨਹੀਂ ਕਹਿੰਦਾ ਤੂੰ ਮਿਹਨਤ ਨਾ ਕਰ, ਉਹ ਤਾਂ ਸਗੋਂ ਸਾਨੂੰ ਕਹਿੰਦਾ ਹੈ ਕਿ ਉਦਮ ਕਰੇਂਦਿਆਂ ਜਿਉ ਤੂੰ, ਕਮਾਉਂਦਿਆਂ ਸੁੱਖ ਪੁੰਜ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਪੁੱਤਰੀ ਚਿੰਤ। ਗੁਰੂ ਤਾਂ ਇਹ ਗੱਲ ਸਮਝਾਉਂਦਾ ਹੈ ਕਿ ਘਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ। ਪਰ ਇੱਥੇ ਉਹ ਗੱਲ ਕੀਤੀ ਗਈ ਹੈ ਜਿਹੜਾ ਬੰਦਾ ਛਲ ਫਰੇਬ ਠੱਗੀਆਂ ਠੋਰੀਆਂ ਕਰਦਾ ਹੈ, ਰੱਬੀ ਯਾਦ ਨੂੰ ਵਿਸਾਰ ਹੀ ਦਿੰਦਾ, ਜਿਹਦੇ ਚੇਤੇ ਵਿੱਚੋਂ ਦਾਤਾ ਦੇਣ ਵਾਲਾ ਦਾਤਾ ਹੀ ਵਿਸਰ ਜਾਂਦਾ ਹੈ, ਉਸਨੂੰ ਇਹ ਸਮਝਾਉਂਦੇ ਨੇ। ਹੋ ਸਕਦਾ ਹੈ ਇਸ ਕੈਟਾਗਰੀ ਵਿੱਚ ਤੁਸੀਂ, ਮੈਂ, ਆਪਾਂ ਵੀ ਆਉਂਦੇ ਹਾਂ, ਆਪਾਂ ਸਾਰਿਆਂ ਨੂੰ ਇਹ ਗੱਲ ਸਮਝਾਉਂਦੇ ਨੇ ਕਿ ਇਹ ਬੰਦਿਆ ਠੀਕ ਹੈ ਤੂੰ ਆਪਣੀ ਕਿਰਤ ਵਿਰਤ ਕਰ, ਪਰ ਨਾਲ ਧਰਮ ਦੀ ਕਿਰਤ ਵੀ ਕਰ, ਨਾਮ ਦੀ ਕਿਰਤ ਵੀ ਕਰ, ਦੁਨਿਆਵੀ ਧਨ ਨੇ ਸਦਾ ਤੇਰਾ ਸਾਥ ਨਹੀਂ ਦੇਣਾ।
1: ਹਰ ਬਿਸਰੇ ਕਿਉਂ ਤ੍ਰਿਪਤਾਵੈ, ਨਾ ਮਨ ਰੰਜੀਐ।
0: ਜਦੋਂ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਸਾਡੇ ਚੇਤੇ ਵਿੱਚੋਂ ਵਿਸਰ ਜਾਵੇ, ਫਿਰ ਸਾਨੂੰ ਤ੍ਰਿਪਤੀ ਕਿਵੇਂ ਹੋਵੇ? ਜਦੋਂ ਅਸੀਂ ਦਾਤਾਂ ਨਾਲ ਜੁੜ ਗਏ ਤੇ ਦਾਤਾਂ ਵਿੱਚੋਂ ਦਾਤੇ ਨੂੰ ਵੇਖਿਆ ਹੀ ਨਾ, ਉਸਦਾ ਸ਼ੁਕਰਾਨਾ ਹੀ ਨਾ ਕੀਤਾ, ਤੇ ਨਾ ਹੀ ਸਾਡੇ ਮਨ ਨੂੰ ਕਦੇ ਰੱਜ ਆਉਂਦਾ ਹੈ, ਸਾਡਾ ਮਨ ਇਸ ਤ੍ਰਿਪਤੀ ਇਸ ਰਜੇਵੇਂ ਤੋਂ ਵਿਹੂਣਾ ਰਹਿ ਜਾਂਦਾ ਹੈ ਜਦੋਂ ਸਾਡੇ ਚੇਤੇ ਸ਼ਕਤੀ ਦੇ ਵਿੱਚੋਂ ਵਾਹਿਗੁਰੂ ਜੀ ਦੀ ਯਾਦ ਵਿਸਰ ਜਾਂਦੀ ਹੈ।
1: ਪ੍ਰਭੂ ਛੋੜ ਅਨ ਲਾਗੈ, ਨਰਕ ਸਮੰਜੀ ਐ।
0: ਹੁਣ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹੋ ਭਾਈ ਗੁਰਸਿੱਖੋ, ਜੇ ਅਸੀਂ ਪ੍ਰਭੂ ਪਿਆਰੇ ਨੂੰ ਆਪਣੇ ਚੇਤੇ ਵਿੱਚੋਂ ਵਿਸਾਰ ਦਈਏ ਤੇ ਹੋਰਾਂ ਹੋਰਾਂ ਚੀਜ਼ਾਂ ਨਾਲ ਅਸੀਂ ਲੱਗ ਜਾਈਏ ਤੇ ਸਮਝ ਲਓ ਸਾਡੀ ਜ਼ਿੰਦਗੀ ਨਰਕਮਈ ਬਣ ਜਾਂਦੀ ਹੈ, ਦੁਖਦਾਇਕ ਬਣ ਜਾਂਦੀ ਹੈ। ਅਸੀਂ ਆਤਮਕ ਤੌਰ ਤੇ ਦੁੱਖਾਂ ਨੂੰ ਸਹੇੜ ਲੈਂਦੇ ਹਾਂ, ਚਿੰਤਾਵਾਂ ਪਰੇਸ਼ਾਨੀਆਂ ਝੋਰੇ ਆਲੇ ਦੁਆਲੇ ਤੋਂ ਸਾਨੂੰ ਆਣ ਘੇਰਦੇ ਹਨ। ਇਸ ਵਾਸਤੇ ਗੁਰੂ ਨਾਨਕ ਦਾ ਸਿੱਖ ਜਿਹੜਾ ਉਹ ਬੇਨਤੀ ਕਰਦਾ ਹੈ, ਸਤਿਗੁਰਾ ਤਰਸ ਕਰ, ਮੈਨੂੰ ਪਰਮੇਸ਼ਰ ਦੀ ਯਾਦ ਕਦੇ ਵਿਸਰੇ ਨਾ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ।
1: ਹੋ ਕਿਰਪਾਲ ਦਇਆਲ, ਨਾਨਕ ਭਉ ਭੰਜੀਐ।
0: ਸਤਿਗੁਰੂ ਗੁਰੂ ਅਰਜਨ ਦੇਵ ਤੁਹਾਨੂੰ ਮੈਨੂੰ ਸਮਝਾ ਰਹੇ ਨੇ ਕਿ ਤੁਸੀਂ ਵੀ ਅਰਦਾਸ ਕਰੋ ਕਿ ਹੇ ਸੱਚੇ ਪਾਤਸ਼ਾਹ, ਇਹ ਕਿਰਪਾਲੂ, ਇਹ ਦਇਆ ਦੇ ਸੋਮੇ, ਮੇਰੇ ਤੇ ਵੀ ਦਇਆ ਕਰ ਤੇ ਮਨ ਦੇ ਵਿੱਚੋਂ ਇਹ ਡਰ ਖਤਮ ਹੋ ਜਾਵੇ ਕਿ ਮੈਂ ਆਪਣੇ ਜੀਵਨ ਨੂੰ ਸਵਾਰ ਸਕਦਾ ਹਾਂ ਜਾਂ ਨਹੀਂ ਸਵਾਰ ਸਕਦਾ। ਜੇ ਤੁਸੀਂ ਮੈਨੂੰ ਆਪਣਾ ਪੱਲਾ ਪਕੜਾ ਦਵੋ ਤੇ ਮੇਰੇ ਮਨ ਦੇ ਵਿੱਚੋਂ ਇਹ ਡਰ ਨਿਕਲ ਜਾਵੇਗਾ। ਜਿਵੇਂ ਅਸੀਂ ਕਹਿੰਦੇ ਨਾ, ਅੱਗੇ ਜਾ ਕੇ ਪਤਾ ਨਹੀਂ ਕੀ ਹੋਣਾ ਹੈ, ਸਾਨੂੰ ਇਹਨਾਂ ਤੇ ਪਤਾ ਹੈ ਨਾ, ਇਹ ਡਰ ਤਾਂ ਬਣਿਆ ਹੈ ਨਾ। ਇਹ ਡਰ ਸਾਡੀ ਮਾਨਸਿਕਤਾ ਤੋਂ ਤਦੋਂ ਹੀ ਨਿਕਲ ਸਕਦਾ ਹੈ ਜਦੋਂ ਨਿਰਭਉ ਸਾਡੇ ਨਾਲ ਹੋਵੇਗਾ, ਨਿਰਭਉ ਸੰਗ ਤੁਹਾਰੇ ਵਸਤੇ, ਇਹ ਡਰਨ ਕਹਾਂ ਤੇ ਆਇਆ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ, ਜੋ ਇਸ ਮੁਬਾਰਕ ਸਥਾਨ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਵਿਚਾਰ ਸੰਗਤ ਨੂੰ ਸਰਵਣ ਕਰਵਾਈ ਜਾਂਦੀ ਹੈ, ਆਓ ਤਿੰਨਾਂ ਅੰਮ੍ਰਿਤ ਬਚਨਾਂ ਦੀ ਸਾਂਝ ਕਰਨ ਦੀ ਆਪਾਂ ਕੋਸ਼ਿਸ਼

0: ਵਾਲੀ ਪੌੜੀ ਜਿਹੜੀ ਹੈ ਉਹਨਾਂ ਨਾਲ ਸੰਬੰਧਿਤ ਜਿਹੜੇ ਤੀਸਰਾ ਸਲੋਕ ਹੋਊਗਾ ਤਿੰਨਾਂ ਸਲੋਕਾਂ ਦੇ ਵਿੱਚੋਂ ਉਹਨਾਂ ਦੀਆਂ ਤਿੰਨ ਤਿੰਨ ਤੁਕਾਂ ਨੇ, ਨਹੀਂ ਤੇ ਸਾਰੇ ਸਲੋਕਾਂ ਦੀਆਂ ਦੋ ਦੋ ਤੁਕਾਂ ਨੇ। ਔਰ ਦੱਖਣ ਰਾਏ ਭੋਏ ਦੀ ਤਲਵੰਡੀ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਆਗਮਨ ਹੋਇਆ ਸੀ, ਉੱਤੋਂ ਦੱਖਣ ਦੀ ਬਾਈ ਮੁਲਤਾਨ ਸ਼ਾਹੀਵਾਲ ਇਸ ਇਲਾਕੇ ਦੀ ਭਾਸ਼ਾ ਜਿਹੜੀ ਹੈ ਉਸ ਭਾਸ਼ਾ ਦੇ ਵਿੱਚ ਜਿਹਨੂੰ ਆਪਾਂ ਲਹਿੰਦੀ ਭਾਸ਼ਾ ਕਹਿ ਦਿੰਦੇ, ਉਸ ਭਾਸ਼ਾ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਲੋਕਾਂ ਦਾ ਉਚਾਰਨ ਕੀਤਾ ਹੋਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜਿਵੇਂ ਇਹਦੇ ਵਿੱਚ ਹੈ, ਆਪਾਂ ਦੱਦੇ ਦੀ ਥਾਂ ਤੇ ਡੱਡੇ ਨੂੰ ਵਰਤਣਾ, ਦੱਖਣੇ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਸਲੋਕ, ਜਾਂ ਨੂੰ ਅਸੀਂ ਦੋਹਰਾ ਕਹਿ ਲਈਏ ਕਿਉਂਕਿ ਉਸ ਬੋਲੀ ਦੇ ਵਿੱਚ ਉਚਾਰਨ ਕੀਤਾ ਹੋਇਆ। ਔਰ ਸਤਿਗੁਰੂ ਕਹਿੰਦੇ ਨੇ ਮੂਥੀ ਆਊ ਤਖਤ ਪਿਰੀ ਮਹਿੰਜੇ ਪਾਤਸ਼ਾਹ, ਮੂਥੀ ਆਊ ਆਪੇ ਨੂੰ ਗਵਾ ਲੈਣਾ, ਮੈਂ ਆਪੇ ਨੂੰ ਗਵਾ ਕੇ ਆਪੇ ਨੂੰ ਸਮਰਪਿਤ ਕਰਕੇ ਆਪਣਾ ਹਿਰਦਾ ਜਿਹੜਾ ਇਹਨੂੰ ਆਪਣੇ ਪਤੀ ਪਾਤਸ਼ਾਹ ਜੀ ਦੇ ਵਾਸਤੇ ਬਲਕਿ ਪ੍ਰਭੂ ਪਿਆਰੇ ਵਾਸਤੇ ਤਖਤ ਬਣਾਵਾਂ, ਮੂਥੀ ਆਊ ਤਖਤ ਪਿਰੀ ਮਹਿੰਜੇ ਪਾਤਸ਼ਾਹ, ਤਾਂ ਕਿ ਮੇਰਾ ਪਾਤਸ਼ਾਹ ਇਸ ਤਖਤ ਤੇ ਆਣ ਕੇ ਸ਼ੋਭਨੀਕ ਹੋਵੇ। ਅਗਰ ਉਹ ਤਖਤ ਦੇ ਉੱਪਰ ਸ਼ੋਭਨੀਕ ਨਾਮ ਹੀ ਹੋਵੇ ਤੇ ਇੰਨੀ ਕਿਰਪਾ ਕਰਦੇ ਤੇ ਮੇਰਾ ਹਿਰਦਾ ਜਿਹੜਾ ਕਮਲ ਦੇ ਫੁੱਲ ਦੀ ਤਰ੍ਹਾਂ ਖਿੜ ਪਵੇਗਾ।
1: ਭਾਵ ਮਿਲਾਵੇ ਕੋਲ ਕਵਲ ਜੀਵੈ ਬਿਗਸਾਵ ਦੋ,
0: ਇਹ ਹੁੰਦੀ ਹੈ ਜਗਿਆਸੂ ਪੁਰਖ ਦੀ ਨਿਸ਼ਾਨੀ ਜਿਸ ਨੂੰ ਪਿਆਰ ਦਾ ਰੰਗ ਲੱਗਿਆ ਹੋਵੇ। ਕਹਿੰਦਾ ਹੇ ਸੱਚੇ ਪਾਤਸ਼ਾਹ, ਮੈਂ ਆਪਣੇ ਪ੍ਰਭੂ ਪਤੀ ਦੇ ਵਾਸਤੇ ਆਪਣੇ ਇਸ ਹਿਰਦੇ ਦਾ ਤਖ਼ਤ ਬਣਾਵਾਂ ਤੇ ਕਿੰਨਾ ਚੰਗਾ ਹੋਵੇ ਜੇ ਮੇਰਾ ਪਾਤਸ਼ਾਹ ਆਪਣੇ ਮੁਬਾਰਕ ਚਰਨੀ ਛੁਆ ਦੇਵੇ। ਬੈਠਣਾ ਬੜੀ ਦੂਰ ਦੀ ਗੱਲ ਹੈ, ਆਪਣੇ ਮੁਬਾਰਕ ਚਰਨੀ ਛੁਆ ਦੇਵੇ ਤੇ ਮੈਂ ਕਮਲ ਦੇ ਫੁੱਲ ਦੀ ਤਰ੍ਹਾਂ ਅੰਦਰੋਂ ਖਿੜ ਜਾਵਾਂ। ਜਦੋਂ ਵੀ ਵਾਹਿਗੁਰੂ ਦੀ ਯਾਦ ਆਉਂਦੀ, ਜਿਵੇਂ ਅਸੀਂ ਪੜ੍ਹਦੇ ਸੁਣਦੇ ਹਾਂ ਨਾ ਕਿ ਜਿਨ੍ਹਾਂ ਨੇ ਭਾਈ ਪਰਮੇਸ਼ਰ ਦੇ ਨਾਮ ਨੂੰ ਜਪਿਆ ਸੁਣਿਆ, ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ, ਜਦੋਂ ਵਾਹਿਗੁਰੂ ਦੀ ਯਾਦ ਚੇਤੇ ਵਿੱਚ ਆਉਂਦੀ ਤੇ ਹਿਰਦਾ ਖਿੜ ਉੱਠਦਾ ਹੈ।
1: ਮਹੱਲਾ ਪੰਜਵਾ,
0: ਦੂਸਰੇ ਸਲੋਕ ਦੇ ਵਿੱਚ ਕਿਰਪਾ ਕਰਦੇ ਹਨ,
1: ਪਿਰੀਆ ਸੰਦੜੀ ਭੁੱਖ ਮੂ ਲਾਵਨ ਥੀ ਵਿਥਰਾ,
0: ਜੇ ਮੇਰੇ ਪ੍ਰੀਤਮ ਪਿਆਰੇ ਨੂੰ ਭੁੱਖ ਲੱਗੀ ਹੋਵੇ, ਪਿਰੀਆ ਸੰਦੜੀ ਭੁੱਖ ਪਿਆਰ ਦੀ ਭੁੱਖ, ਤੇ ਮੈਂ ਉਸ ਭੁੱਖ ਦੇ ਵਾਸਤੇ ਆਪਣੇ ਆਪ ਨੂੰ ਆਪੇ ਨੂੰ ਗਵਾ ਕੇ ਸਲੂਣਾ ਬਣਾ ਦਵਾਂ। ਪਿਰੀਆ ਸੰਦੜੀ ਭੁੱਖ ਮੂ ਲਾਵਣ, ਲਾਵਣ ਕਹਿੰਦੇ ਨੇ ਸਲੂਣੇ ਨੂੰ, ਸਬਜ਼ੀ ਨੂੰ ਕੁਛ ਵੀ ਕਹਿ ਲਈਏ ਜਿਹਦੇ ਨਾਲ ਪ੍ਰਸ਼ਾਦਾ ਛਕਿਆ ਜਾਵੇ। ਪਿਰੀਆ ਸੰਦੜੀ ਭੁੱਖ ਮੂ ਲਾਵਣ ਥੀ ਵਿਥਰਾ, ਔਰ ਜੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਪਿਆਸ ਲੱਗੀ ਹੋਵੇ ਔਰ ਮੈਂ ਚਾਹੁੰਦਾ ਹਾਂ ਮੈਨੂੰ ਉਸਦੇ ਪਿਆਰ ਦਾ ਰਸ ਮਿਲ ਜਾਵੇ, ਤੇ ਇਸੇ ਤਰ੍ਹਾਂ ਗੋਬਿੰਦ ਭਾਓ ਭਗਤ ਕਾ ਭੁੱਖਾ ਹੈ, ਜਿੱਥੇ ਉਸ ਪ੍ਰੇਮ ਮੁਹੱਬਤ ਨੂੰ ਪੂਰੀਆਂ ਕਰਨ ਵਾਸਤੇ ਮੈਂ ਆਪੇ ਨੂੰ ਇੱਕ ਪਾਸੇ ਛੱਡ ਕੇ ਉਸਦੀ ਭੁੱਖ ਨੂੰ ਦੂਰ ਕਰਨ ਵਾਸਤੇ, ਪਿਆਰ ਦੀ ਭੁੱਖ ਨੂੰ ਦੂਰ ਕਰਨ ਵਾਸਤੇ ਇੱਕ ਸਲੂਣਾ ਬਣ ਜਾਵਾਂ।
1: ਜਾਨ ਮਿਠਾਈ ਇੱਕ ਦੇਈ ਪੀੜੇ ਨਾ ਹੁਟੈ,
0: ਜਾਨ ਮਿਠਾਈ ਇੱਕ, ਇੱਕ ਕਹਿੰਦੇ ਨੇ ਗੰਨੇ ਨੂੰ, ਗੰਨਾ ਬੜਾ ਮਿੱਠਾ ਹੁੰਦਾ ਹੈ, ਬੇਈ ਪੀੜੇ ਨਾ ਹੁੱਟੇ, ਗੰਨੇ ਨੂੰ ਜਿੰਨੀ ਵਾਰ ਮਰਜ਼ੀ ਪੀੜਿਆ ਜਾਵੇ ਉਹਦਾ ਰਸ ਫਿੱਕਾ ਨਹੀਂ ਹੁੰਦਾ, ਰਸ ਘੱਟ ਤਾਂ ਸਕਦਾ ਹੈ ਪਰ ਰਸ ਉਹਦਾ ਫਿੱਕਾ ਨਹੀਂ ਹੁੰਦਾ। ਕਹਿੰਦੇ ਇਸੇ ਤਰ੍ਹਾਂ ਮੈਂ ਜਿੰਨੀ ਦੇਰ ਤੱਕ ਮੇਰੇ ਸਵਾਸ ਚੱਲਦੇ ਨੇ ਮੈਂ ਆਪਣੇ ਪਿਆਰੇ ਨੂੰ ਖੁਸ਼ ਕਰਨ ਦੇ ਵਾਸਤੇ ਲੱਗਾ ਰਹਾਂ, ਉਸਤੇ ਮੈਂ ਆਪਣੇ ਪਿਆਰ ਭਰੀ ਬੋਲੀ ਮਿੱਠੇ ਬੋਲ ਬੋਲਦਾ ਰਹਾਂ, ਮੈਂ ਕਦੇ ਵੀ ਉਹਦੇ ਨਾਲ ਦੁੱਖਾਂ ਦੇ ਵਿੱਚ ਗਿਲਾ ਸ਼ਿਕਵਾ ਨਾ ਕਰਾਂ, ਮੁਸ਼ਕਲਾਂ ਦੇ ਵਿੱਚ ਗਿਲਾ ਸ਼ਿਕਵਾ ਨਾ ਕਰਾਂ।
1: ਮਹੱਲਾ ਪੰਜਵਾ,
0: ਸਲੋਕ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਕਿਰਪਾ ਕਰਦੇ ਹਨ,
1: ਠੱਗਾ ਨੀ ਹੋ ਮਤ ਰੋੜ ਜਾਨ ਗੰਧਰਬਾ ਨਗਰੀ,
0: ਇਹ ਜੋ ਸੰਸਾਰ ਹੈ, ਸੰਸਾਰ ਦੇ ਰੰਗ ਤਮਾਸ਼ੇ ਨੇ, ਵਿਸ਼ੇ ਵਿਕਾਰ ਆਦਿ ਨੇ, ਇਹ ਸਾਰੇ ਠੱਗ ਨੇ, ਅਸੀਂ ਠੱਗੇ ਹੋਏ ਹਾਂ। ਬੇਸ਼ੱਕ ਅਸੀਂ ਆਪਣੇ ਆਪ ਨੂੰ ਬੜੇ ਚਾਤਰ ਸਮਝਦੇ ਹਾਂ ਕਿ ਅਸੀਂ ਬੜੇ ਚਲਾਕ ਹਾਂ, ਪਰ ਅੰਦਰੋਂ ਅੰਦਰ ਅਸੀਂ ਠੱਗਦੇ ਜਾ ਰਹੇ ਤੇ ਠੱਗੇ ਹੋਏ ਵੀ ਹਾਂ, ਔਰ ਜੋ ਸਾਨੂੰ ਹਰ ਵੇਲੇ ਠੱਗ ਰਿਹਾ ਹੈ ठगा नी मतरोड़। कहिंदे दुनियावी मोह मुहब्बत नूं चंगी तरह तोड़ मरोड़ के सुट दे। जान गंधर्व नगरी, इहनूं इंज समझ ला कि इह धुएं दा शहर है। नगरी कहिंदे ने शहर नूं, इक धुएं दा शहर है जिहदी बल्कि कोई होंद नहीं हुंदी। इह दुनियावी मोह मुहब्बत टुटदिआं कोई बहुती देर नहीं लगदी। तां ही मेरे पातशाह कहिंदे दुनिया ना सलाहे जो मर वंज सी, लोकां ना सलाहे जो मर खाक थी।
1: दुख कटाऊ डूए इस पंधाणो घर कणे।
0: हुण बंदा कहिंदा कि मैं दुनियावी सुखां नूं माणा, ते दो घड़ियां दा सुख जिहड़ा मानणा है, सुख कटाऊ डूए इस पंधाणो घर कणे। पंध हुंदा रस्ता, ते पंध ही हुंदा राही, पंधाणो हुंदा राहगीर। ਕਹਿੰਦੇ ਇਸ ਤਰ੍ਹਾਂ ਦੁਨਿਆਵੀ ਸੁਖਾਂ ਨੂੰ ਦੋ ਘੜੀਆਂ ਮੰਨਣ ਵਾਸਤੇ, ਉਸ ਨੂੰ ਇਹਨਾਂ ਖਾਹਿਸ਼ਾਂ ਵਾਸ਼ਨਾਵਾਂ ਦੇ ਸ਼ਿਕਾਰ ਹੋਇਆ ਕਈ ਤਰ੍ਹਾਂ ਦੇ ਘਰਾਂ ਵਿੱਚ ਦੀ ਗੁਜ਼ਰਨਾ ਪੈਂਦਾ ਹੈ, ਬਲਕਿ ਕਈ ਤਰ੍ਹਾਂ ਦੇ ਸਰੀਰਾਂ ਵਿੱਚ ਜੂਨਾਂ ਵਿੱਚ ਉਸ ਨੂੰ ਵਿਚਰਨਾ ਪੈਂਦਾ ਹੈ। ਕਿਉਂਕਿ ਅਸੀਂ ਜਿਉਂਦੇ ਜੀ ਨਾ, ਕਈ ਵਾਰ ਸਾਡੀ ਸੋਚ ਪਸ਼ੂਆਂ ਵਾਲੀ ਹੁੰਦੀ ਹੈ, ਕਦੀ ਪੰਛੀਆਂ ਵਾਲੀ ਹੁੰਦੀ। ਮਰਨ ਤੋਂ ਬਾਅਦ ਤਾਂ ਅਸੀਂ ਜਿਹੜੇ ਅੱਗੇ ਸੰਸਕਾਰਾਂ ਦੇ ਮੁਤਾਬਕ ਵਿਚਰਨਾ ਹੀ ਵਿਚਰਨਾ ਹੈ ਨਾ। ਮਨੁੱਖੀ ਜੀਵਨ ਦੇ ਵਿੱਚ ਵੀ ਅਸੀਂ ਸਾਰੀ ਦਿਹਾੜੀ ਕਦੀ ਸਾਡੀ ਕਿਸੇ ਤਰ੍ਹਾਂ ਦੀ ਸੋਚ ਹੁੰਦੀ, ਸਾਡੀ ਕਦੀ ਕਿਸੇ ਤਰ੍ਹਾਂ ਦੀ ਸੋਚ ਹੁੰਦੀ ਹੈ। ਕਹਿੰਦੇ ਇਸ ਤਰ੍ਹਾਂ ਸੁੱਖ ਘਟਾਓ ਡੂਏ ਇਸ ਪੰਧਾਂ ਨੂੰ ਕਰ
1: ਕਹਿਣੇ। ਅਕਲ ਕਲਾ ਨਹਿ ਪਾਈਐ ਪ੍ਰਭ ਅਲਖ ਅਲੇਖਨ।
0: ਜਿਸ ਤਰ੍ਹਾਂ ਅਸੀਂ ਕਹਿੰਦੇ ਕਲ ਕਲ ਇੱਕ ਟੁਕੜਾ ਹੁੰਦਾ ਹੈ, ਖੰਡ, ਅਕਲ ਜੋ ਅਖੰਡ ਹੈ, ਜਿਸ ਦੇ ਇੰਨੇ ਗੁਣ ਨੇ, ਉਪਕਾਰ ਨੇ, ਅਸੀਂ ਕਹਿੰਦੇ ਮੁੱਕ ਜਾਵਾਂਗੇ, ਉਹਦੇ ਗੁਣਾਂ ਦਾ ਕਦੀ ਅੰਤ ਨਹੀਂ ਪੈਂਦਾ। ਉਹ ਚੰਦਰਮਾ ਦੀ ਤਰ੍ਹਾਂ ਵੱਧਦਾ ਘਟਦਾ ਨਹੀਂ ਹੈ। ਸਾਹਿਬ ਮੇਰਾ ਨਿਤ ਨਵਾਂ ਹਰ ਵੇਲੇ ਪੂਰਾ ਹੈ, ਔਰ ਅਸੀਂ ਉਸ ਅਲੱਖ ਨੂੰ ਬਿਆਨ ਨਹੀਂ ਕਰ ਸਕਦੇ, ਕਿਉਂਕਿ ਅਲੇਖਨ ਹੈ, ਬਿਆਨ ਕਰਨ ਤੋਂ ਪਰੇ ਹੈ।
1: ਹਟ ਦਰਸ਼ਨ ਭ੍ਰਮ ਤੇ ਫਿਰ ਹੈ ਨਾ ਮਿਲਿਆ ਭੇਖਨ।
0: ਕੁਝ ਵੱਖ ਵੱਖ ਮਤਾਂ ਮੁਤੰਤਰਾਂ ਦੀ ਸੋਚ ਸੀ, ਜੇ ਤੁਸੀਂ ਫਲਾਣੇ ਤਰ੍ਹਾਂ ਦਾ ਲਿਬਾਸ ਧਾਰਨ ਕਰ ਲਓ, ਧਾਰਮਿਕ ਪਹਿਰਾਵਾ ਪਹਿਨ ਲਓ, ਤੁਹਾਨੂੰ ਰੱਬ ਮਿਲ ਪਵੇਗਾ। ਜੋਗੀ, ਜੰਗਮ, ਸਰੇਵੜੇ, ਸੰਨਿਆਸੀ ਤੇ ਜਿਹੜੇ ਵੈਰਾਗੀ ਬੋਧੀ, ਜਿਹੜੇ ਜਿੰਨੇ ਹੈਗੇ ਸਨ, ਛੇ ਕਰਮਾਂ ਨੂੰ ਅਪਣਾਉਣ ਵਾਲੇ, ਛੇ ਦਰਸ਼ਨਾਂ ਦੇ ਜਿਹੜੇ ਭੇਖ ਸਨ, ਕਹਿੰਦੇ ਨੇ ਉਹ ਫਿਰਦੇ ਨੇ ਕਿ ਸਾਨੂੰ ਰੱਬ ਮਿਲ ਪਵੇ, ਇੱਥੋਂ ਰੱਬ ਮਿਲ ਪਵੇ, ਇੱਧਰੋਂ ਮਿਲ ਪਏ। ਪਰ ਰੱਬ ਜਿਹੜਾ ਉਹ ਪਹਿਰਾਵਿਆਂ ਭੇਖਾਂ ਦੇ ਉੱਪਰ ਨਹੀਂ ਰੀਝਦਾ। ਕਈ ਵਾਰ ਬੰਦਾ ਸੋਚਦਾ ਮੈਂ ਧਾਰਮਿਕ ਪਹਿਰਾਵਾ ਪਹਿਣ ਲਿਆ ਤੇ ਸ਼ਾਇਦ ਹੁਣ ਗੱਲ ਬਣ ਜਾਵੇਗੀ। ਇੱਕ ਬੇਨਤੀ ਕਰਾਂ, ਬੱਚੇ ਨੇ ਸਕੂਲ 'ਚ ਐਡਮਿਸ਼ਨ ਲਈ ਹੈ, ਯੂਨੀਫਾਰਮ ਉਹਨੇ ਪੂਰੀ ਪਾਈ ਹੋਈ ਹੈ, ਲੇਕਿਨ ਉਹ ਸਕੂਲ ਅਟੈਂਡ ਹੀ ਨਹੀਂ ਕਰਦਾ, ਪੜ੍ਹਦਾ ਹੀ ਨਹੀਂ, ਤੇ ਮੈਰਿਟ 'ਚ ਕਿੱਥੋਂ ਆਜੂਗਾ? ਜ਼ਰੂਰੀ ਤਾਂ ਇਹ ਵੀ ਹੈ ਨਾ, ਇਕੱਲੇ ਲਿਬਾਸ ਨਾਲ ਗੱਲ ਨਹੀਂ ਬਣਨੀ, ਲਿਬਾਸ ਦੇ ਨਾਲ ਨਾਲ, ਵਰਦੀ ਦੇ ਨਾਲ ਨਾਲ ਉਹਦੀ ਸਟੱਡੀ ਜ਼ਰੂਰੀ ਸੀ, ਉਹਦਾ ਨਿਸ਼ਾਨਾ ਜ਼ਰੂਰੀ ਸੀ, ਉਹਨੇ ਕਰਨਾ ਕੀ ਹੈ? ਪਰ ਕਈ ਵਾਰ ਬੰਦਾ ਭੇਖਾਂ ਵਿੱਚ ਹੀ ਉਲਝ ਜਾਂਦਾ ਹੈ।
1: ਵਰਤ ਕਰ ਹੈ ਚੰਦਰਾਇਣਾ ਸੇ ਕਿਤੇ ਨਾ ਲੇਖਨ।
0: ਕਿਉਂਕਿ ਵਰਤ ਰੱਖਣੇ, ਸਰੀਰ ਨੂੰ ਭੁੱਖਾ ਰੱਖਣਾ ਚੰਗੀ ਗੱਲ ਹੈ ਕਿ ਸਾਡਾ ਸਾਹ ਨਿਕਲਦਾ ਰਹੇ। ਤਾਂ ਹੀ ਡਾਕਟਰ ਹਕੀਮ ਕਹਿੰਦੇ ਕਿ ਜਿੰਨੀ ਭੁੱਖ ਲੱਗੀ ਹੋਵੇ ਸਾਨੂੰ ਉਹ ਤੋਂ ਘੱਟ ਖਾਣਾ ਚਾਹੀਦਾ। ਪਰ ਕੁਝ ਦਾਨਿਸ਼ਮੰਦਾਂ ਨੇ ਇੱਕ ਦਿਨ ਨਿਯਤ ਕਰ ਲਿਆ ਕਿ ਇਸ ਦਿਨ ਆਪਾਂ ਭੋਜਨ ਨਹੀਂ ਛਕਣਾ, ਸਰੀਰ ਨੂੰ ਵੀ ਰੈਸਟ ਚਾਹੀਦੀ ਹੈ। ਹੌਲੀ ਹੌਲੀ ਇੱਕ ਧਰਮ ਦਾ ਹਿੱਸਾ ਬਣ ਗਿਆ। ਫਿਰ ਇਹ ਤੋਂ ਅੱਗੇ ਚੱਲਦਿਆਂ ਚੱਲਦਿਆਂ ਕਈ ਤਰ੍ਹਾਂ ਦੇ ਜਿਹੜੇ ਵਰਤ ਹੋਂਦ ਵਿੱਚ ਆ ਗਏ, ਜਿਵੇਂ ਕਿ ਵਰਤ ਕਰੇ ਚੰਦਰਾਇਣਾ, ਕੋਈ ਚੰਦਰਮਾ ਦੇ ਹਿਸਾਬ ਨਾਲ ਵਰਤ ਰੱਖਣ ਲੱਗ ਪਿਆ ਉਹਦੀਆਂ ਕਲਾ ਦੇ ਨਾਲ, ਵੀ ਹੁਣ ਕਲਾ ਘੱਟ ਰਹੀਆਂ ਨੇ ਚੰਦਰਮਾ ਦੀਆਂ, ਹੁਣ ਕਲਾ ਵੱਧ ਰਹੀਆਂ ਨੇ ਉਹਦੇ ਮੁਤਾਬਕ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਵਰਤ ਕਰੇ ਚੰਦਰਾਇਣਾ ਸੇ ਕਿਤੇ ਨਾ ਲੇਖਣ, ਪਰ ਇਹ ਕਿਸੇ ਲੇਖੇ ਵਿੱਚ ਨਹੀਂ ਆਉਂਦਾ।
1: ਵੇਦ ਪੜ੍ਹੈ ਸੰਪੂਰਨਾ ਤਤ ਸਾਰ ਨਾ ਪੇਖਣ।
0: ਉਹਨੇ ਵੇਦ ਤਾਂ ਜਿਹੜੇ ਸੀ ਉਹ ਸਾਰੇ ਪੜ੍ਹ ਲਏ, ਪਰ ਸਾਰ ਨੂੰ ਤੇ ਜਾਣਿਆ ਹੀ ਨਹੀਂ, ਹੈ ਨਾ? ਉਹ ਪੜ੍ਹ ਪੜ੍ਹ ਗੱਡੀ ਲੱਗੀ ਵਾਲੀ ਗੱਲ ਹੋ ਗਈ। ਵੇਦ ਪੜ੍ਹੇ ਸੰਪੂਰਨਾ ਤਤ ਸਾਰ ਨਾ ਪੇਖਣ, ਜੋ ਤਤ ਸੀ, ਜੋ ਮੂਲ ਸੀ, ਉਸਨੂੰ ਤਾਂ ਵੇਖਿਆ ਹੀ ਨਹੀਂ, ਉਸਨੂੰ ਤੇ ਜਾਣਿਆ ਹੀ ਨਹੀਂ, ਉਸਨੂੰ ਤਾਂ ਸਮਝਿਆ ਹੀ ਨਹੀਂ। ਇਹ ਗੱਲ ਤੁਹਾਡੇ ਮੇਰੇ ਤੇ ਵੀ ਲੱਗਦੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਲਈ, ਨਿਤਨੇਮ ਕਰਦੇ ਹਾਂ, ਬੜੀ ਚੰਗੀ ਗੱਲ। ਪਰ ਨਾਲ ਦੀ ਨਾਲ ਜੋ ਸਤਿਗੁਰਾਂ ਨੇ ਸਾਨੂੰ ਇਸ ਅੰਮ੍ਰਿਤਮਈ ਬਾਣੀ ਦੇ ਰਾਹੀਂ ਸਿਧਾਂਤ ਜਿਹੜਾ ਹੈ ਉਹ ਸਮਝਾਇਆ ਹੋਇਆ, ਅਸੀਂ ਉਸ ਧਰਮ ਸਿਧਾਂਤ ਨੂੰ ਸਮਝੀਏ ਕਿ ਸਾਡਾ ਗੁਰੂ ਸਮਝਾਉਣਾ ਕੀ ਚਾਹੁੰਦਾ ਹੈ, ਤੇ ਜੋ ਸਮਝ ਪੈਂਦੀ ਉਹਦੇ ਮੁਤਾਬਕ ਅਸੀਂ ਆਪਣੀ ਜ਼ਿੰਦਗੀ ਨੂੰ ਜਿਉਣ ਲੱਗ ਪਈਏ, ਕਿਤੇ ਅਸੀਂ ਵੀ ਪੜ੍ਹਨ ਤੱਕ ਨਾ ਰਹਿ ਜਾਈਏ। ਇਹ ਮੇਰੀ ਬੇਨਤੀ ਹੈ। ਵੈਸੇ ਸਭ ਤੋਂ ਅੱਜ ਪੜ੍ਹਨ ਦੀ ਰੁਚੀ ਘਟਦੀ ਜਾ ਰਹੀ, ਮੈਂ ਬੇਨਤੀ ਕਰਾਂ ਹਰ ਇੱਕ ਮਾਈ ਭਾਈ ਨਿਤਨੇਮ ਕਰਿਆ ਕਰੋ, ਬਾਣੀ ਪੜ੍ਹਿਆ ਕਰੋ, ਸਹਿਜ ਪਾਠ ਕਰਿਆ ਕਰੋ, ਬੜੀ ਗੁਰੂ ਕਿਰਪਾ ਕਰਦਾ ਜੇ। ਆਓ ਸਮੇਂ ਦੀ ਨਿਜਾਗਤ ਨੂੰ ਪਹਿਚਾਣਦਿਆਂ ਰਹਿੰਦੇ ਹੋਏ ਪਾਵਨ ਸ਼ਬਦ ਦੀ ਵਿਚਾਰ ਸਾਂਝ ਕਰਦੇ ਹਾਂ।
1: ਤਿਲਕ ਕੱਢੈ ਇਸ਼ਨਾਨ ਕਰ ਅੰਤਰ ਕਾ ਲੇਖਨ।
0: ਹੁਣ ਉਹਨੇ ਇਸ਼ਨਾਨ ਤੇ ਕਰ ਲਿਆ, ਮੱਥੇ ਤੇ ਤਿਲਕ ਵੀ ਲਾ ਲਿਆ। ਵੈਸੇ ਸਿੱਖਾਂ ਦੀ ਰਵਾਇਤ ਨਹੀਂ ਹੈ, ਪਰ ਅਫਸੋਸ ਆ ਅੱਜ ਸਾਡੇ ਕੋਲ ਸਿੱਖ ਅੰਮ੍ਰਿਤਧਾਰੀ ਜਿਹੜੇ ਨੇ ਉਹ ਵੀ ਮੱਥਿਆਂ ਤੇ ਤਿਲਕ ਲਾਉਣ ਲੱਗ ਪਏ ਨੇ। ਕਾਰਨ ਉਹੀ ਨਾ ਕਿ ਅਸੀਂ ਗੁਰਬਾਣੀ ਨੂੰ ਪੜ੍ਹਦੇ ਨਹੀਂ, ਅਸੀਂ ਗੁਰਬਾਣੀ ਨੂੰ ਸਮਝਦੇ ਨਹੀਂ। ਜਿਹੜੀਆਂ ਕੁਰੀਤੀਆਂ ਤੋਂ ਸਾਨੂੰ ਗੁਰੂ ਨੇ ਵਰਜਿਆ ਹੋਇਆ, ਅੱਜ ਮੁੜ ਅਸੀਂ ਉਹ ਕੁਰੀਤੀਆਂ ਨੂੰ ਅਪਣਾਉਂਦੇ ਜਾ ਰਹੇ ਹਾਂ। ਤਿਲਕ ਕੱਢੇ ਇਸ਼ਨਾਨ ਕਰ ਅੰਤਰ ਕਾ ਲੇਖ, ਪਰ ਅੰਦਰ ਤਾਂ ਤੇਰੇ ਵਿਕਾਰਾਂ ਦੀ ਕਾਲਖ ਹੈ।
1: ਦੇਖੀ ਪ੍ਰਭੂ ਨਾ ਲੱਭਈ ਬਿਨ ਸੱਚੀ ਸਿੱਖਣ।
0: ਸਤਿਗੁਰਾਂ ਨੇ ਗੱਲ ਮੁਕਾਉਂਦਿਆਂ ਸਮਝਾਈਏ ਕਿ ਇਹ ਬੰਦਿਆ ਭੇਖਾਂ ਦੇ ਨਾਲ ਪ੍ਰਭੂ ਪਿਆਰੇ ਦੇ ਪ੍ਰੇਮ ਲਾਭ ਦੀ ਪ੍ਰਾਪਤੀ ਨਹੀਂ ਹੁੰਦੀ ਬਿਨ ਸੱਚੀ ਸਿੱਖਣ। ਜਿੰਨੀ ਦੇਰ ਤੱਕ ਤੂੰ ਸਦਾ ਥਿਰ ਰਹਿਣ ਵਾਲੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਵਡਿਆਈ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲਾਂ ਦੀ ਸਿੱਖਿਆ ਪ੍ਰਾਪਤ ਨਹੀਂ ਕੀਤੀ ਹੋਈ।
1: ਭੁੱਲਾ ਮਾਰਗ ਸੋ ਪਵੈ ਜਿਸ ਧੁਰ ਮਸਤਕ ਲੇਖਨ।
0: ਜਿਸ ਦੇ ਧੁਰ ਤੋਂ ਮੱਥੇ ਦੇ ਭਾਗ ਜਾਗ ਪੈਂਦੇ ਨੇ ਭਾਈ, ਉਹ ਭੁੱਲਿਆ ਹੋਇਆ ਵੀ ਸੱਚ ਦੇ ਰਸਤੇ ਤੇ ਪੈ ਜਾਂਦਾ ਹੈ। ਭੁੱਲੇ ਸਿੱਖ ਗੁਰੂ ਸਮਝਾਏ ਉਜੜ ਜਾਂਦੇ ਮਾਰਗ ਪਾਏ। ਭੁੱਲਾ ਮਾਰਗ ਸੋ ਪਵੇ, ਉਹ ਭੁੱਲਿਆ ਹੋਇਆ ਸਹੀ ਰਸਤੇ ਤੇ ਤੁਰ ਪੈਂਦਾ ਹੈ। ਜਿਸ ਧੁਰ ਮਸਤਕ ਲੇਖੰ, ਜਿਸ ਦੇ ਧੁਰ ਤੋਂ ਮੱਥੇ ਦੇ ਲੇਖ ਭਾਗ ਜਾਗ ਪੈਂਦੇ ਹਨ।
1: ਤਿੰਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖੰ।
0: ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਗੁਰੂ ਦੇ ਦੀਦਾਰ ਕਰ ਲਏ, ਉਹਨਾਂ ਨੇ ਆਪਣੇ ਮਨੁੱਖੀ ਜਨਮ ਨੂੰ ਸਵਾਰ ਲਿਆ। ਇਸ ਵਾਸਤੇ ਜਿਹੜਾ ਵੀ ਗੁਰੂ ਘਰ ਤੁਹਾਡੇ ਘਰ ਦੇ ਨੇੜੇ ਹੈ, ਜੇ ਦੋ ਟਾਈਮ ਨਹੀਂ ਤੇ ਇੱਕ ਟਾਈਮ ਜ਼ਰੂਰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਿਆ ਕਰੋ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਜਦੋਂ ਅਸੀਂ ਬਾਹਰੀ ਦਰਸ਼ਨ ਕਰਾਂਗੇ ਫਿਰ ਰੰਗ ਲਾਗਤ ਲਾਗਤ ਲਾਗਤ ਹੈ। ਇੱਕ ਦਿਨ ਅਸੀਂ ਗੁਰਬਾਣੀ ਵਿਚਾਰਧਾਰਾ ਦੇ ਵੀ ਦੀਦਾਰ ਕਰ ਲਵਾਂਗੇ, ਸਾਡਾ ਇਹ ਮਨੁੱਖੀ ਜੀਵਨ ਜਿਹੜਾ ਸਫਲਾ ਹੋ ਜਾਵੇਗਾ। ਆਓ ਸ਼ਬਦ ਦੇ ਅੰਤਲੇ ਪਦਿਆਂ ਦਾ ਪਾਠ ਆਪਾਂ ਸਰਵਣ ਕਰਕੇ ਸਮਾਪਤੀ ਕਰਦੇ ਹਾਂ।
1: ਭੁੱਲਾ ਮਾਰਗ ਸੋ ਪਵੈ ਜਿਸ ਧੁਰ ਮਸਤਕ ਲੇਖਨ।

0: ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210-23-32 Avenue ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street, Northeast Calgary।

0: ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: ਬੇਟਾ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੋਦ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚੱਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਾਸਮ ਬਸਾਰ ਹੈ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਖੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵ ਕਾਹੇ ਰੇ ਮਨ ਚਿਤ ਵਹਿ ਉਦਮ ਜਾਂ ਆਹਰ ਹਰ ਜੀਓ ਪਰੇ ਸੈਲ ਪੱਥਰ ਮਹਿ ਜੰਤ ਉਹ ਪਾਏ ਤਾ ਕਾ ਰਿਜਕ ਆਗੈ ਕਰ ਧਰੇ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰੇ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰੇ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰੇ ਊਡੇ ਊਡ ਆਵੈ ਸੈ ਕੋਸਾਂ ਤਿਸ ਪਾਛੈ ਬਚਰੇ ਸ਼ਰੇ ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿ

ਮੁੰਦਾਵਣੀ ਮਹੱਲਾ ਪੰਜਵ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਾਮਸੰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦਨੋ ਸਿਮਰਉ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਘਰ ਨਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੇ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ

ਗੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜਿਉਂ ਜਨ ਹੋ ਤਿਉਂ ਰਾਖ, ਹਰ ਪ੍ਰਭ ਤੇਰਿਆ, ਕੇਤੇ ਗਨੋ ਅਸੰਖ, ਆਵਗਣ ਮੇਰਿਆ। ਅਸੰਖ ਆਵਗਣ ਖਤੇ ਫੇਰੇ, ਨਿਤ ਪ੍ਰਤ ਸਦ ਭੁੱਲੀਐ। ਮੋਹ ਮਗਨ ਬਿਕਰਾਲ ਮਾਇਆ, ਤੋ ਪ੍ਰਸਾਦੀ ਭੁੱਲੀਐ। ਲੋਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰ ਹੂੰ ਤੇ ਨੇਰਿਆ। ਬਿਨਵੰਤ ਨਾਨਕ ਦਇਆ ਧਾਰੋ, ਕਾਢ ਭਵ ਜਲ ਫੇਰਿਆ। ਅਸੀਂ ਖਤੇ ਬਹੁਤ ਕਮਾਵ ਦੇ, ਅੰਤ ਨ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲੈ ਹੋ, ਹਉ ਪਾਪੀ ਬੜ ਗੁਣ ਹੈ ਗਾਰ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਦਰਸ਼ਨ ਪਿਆਸੀ ਦਿਨ ਸਰਾਤ, ਚਿਤ ਬਹੁ ਆਨੰਦਿਨ ਨੀਤ। ਖੋਲ ਕਪਟ ਗੁਰ ਮੇਲੀਐ, ਨਾਨਕ ਹਰ ਸੰਗ ਮੀਤ। ਸੁਖ ਟਲ ਗੁਰ ਸੇਵੀਐ, ਐਹਨ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੇ, ਜਿਸ ਪਾਸ ਬੈਠਿਆਂ ਸੋਹੀਐ, ਸਭਨਾਂ ਦਾ ਵਿਸਾਹੁ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੇ।

ਤਨਾਸਰੀ ਮਹੱਲਾ ਪੰਜਵਾ। ਯਤਨ ਕਰੈ ਮਾਨੁਖ ਡਹਿਕਾਵੈ, ਉਹ ਅੰਤਰ ਜਾਮੀ ਜਾਣੈ। ਪਾਪ ਕਰੇ ਕਰ ਮੁਕਰ ਪਾਵੈ, ਭੇਖ ਕਰੈ ਨਿਰਬਾਨੈ। ਯਤਨ ਕਰੈ ਮਾਨੁਖ ਡਹਿਕਾਵੈ, ਉਹ ਅੰਤਰ ਜਾਮੀ ਜਾਣੈ। ਪਾਪ ਕਰੇ ਕਰ ਮੁਕਰ ਪਾਵੈ, ਭੇਖ ਕਰੈ ਨਿਰਬਾਨੈ। ਜਾਣਤ ਦੂਰ ਤੁਮ ਹੈ ਪ੍ਰਭ ਨੀਰ, ਉਤ ਤਾਕੈ ਉਤ ਤੇ ਉਤ ਪੇਖੈ, ਆਵੈ ਲੋਭੀ ਫੇਰ। ਰਹਾਉ ਜਾਵ ਲਗ ਤੁਟੈ ਨਾਹੀ ਮਨ ਭਰਮ, ਤਾਵ ਲਗ ਮੁਕਤ ਨਾ ਕੋਈ। ਕਹੁ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਈ। ਜਾਵ ਲਗ ਤੁਟੈ ਨਾਹੀ ਮਨ ਭਰਮ, ਤਾਵ ਲਗ ਮੁਕਤ ਨਾ ਕੋਈ। ਕਹੁ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।